0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अमृत फल पाए। निर साधु सुख उपजाए लखी सब चाय नानक सिंह

ਸਤਿਕਾਰ ਸਤਿਗੁਰ ਪ੍ਰਸਾਦ। ਬੰਧ ਚ ਬੰਧਨ ਪਾਇਆ, ਮੁਕਤੈ ਗੁਰ ਅਨਿਲ ਬੁਝਾਇਆ। ਜਬ ਨਖ ਸਿੱਖ ਇਹੀ ਮਨ ਕੀਨਾ, ਤਬ ਅੰਤਰ ਮੱਜਨ ਕੀਨਾ। ਪਵਨ ਪਤ ਉਨਮਨ ਰਹਿਣ ਖਰਾ, ਨਹੀਂ ਮਿਰਤ ਨ ਜਨਮ ਜਰਾ। ਰਹਾਉ ਉਲਟੀ ਲੇ ਸਖਤ ਸਹਾਰੰ, ਪੈਸੀ ਲੇ ਗਗਨ ਮਜਾਰੰ। ਬੇਦੀ ਲੇ ਭੁ ਚਕਰ ਭੁਜੰਗਾ, ਪੇਟੀ ਲੇ ਰਾਈ ਨਸੰਗਾ। ਚੁੱਕੀ ਅਲੇ ਮੋਹ ਮਾਇਆਸਾ, ਸਸ ਕੀਨੋ ਸੂਰ ਗਿਰਾਸਾ। ਜਬ ਕੁੰਭਕ ਪਰਪੁਰ ਲੀਣਾ, ਤਹਿ ਬਾਜੀ ਅਨਹਦ ਬੀਣਾ। ਬਕ ਤੈ ਬਾਕੋ ਸ਼ਬਦ ਸੁਨਾਇਆ, ਸੁਣ ਤੈ ਸੁਣ ਮਨ ਵਸਾਇਆ। ਕਰਤਾ ਉਤਰਸ ਪਾਰੰ, ਕਹਿ ਕਬੀਰਾ ਸਾਰੰ।

ਗਾਵਨ ਕੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਕਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਆਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਨ ਤੁਦਨੋ ਸਦ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਦੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਾਇਆਲੇ

ਸਭ ਸੁਰਤੀ ਮਹਿਲ ਸੁਰਤ ਕਮਾਈ, ਸਭ ਕੀਮਤ ਮਹਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵੇਚਾਰਾ, ਸਿਵਤੀ ਭਰੇ ਦਿਰੇ ਭੰਡਾਰਾ। ਜਿਸ ਤੂੰ ਬੇਹੇ ਦਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਐ ਦੁੱਖ। ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਈ।

ਜੇਵੜ ਆਪ ਦੇਵੜ ਦੇਰੀ ਦਾਤ ਜੈ ਨਾ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ

ਤ੍ਰਿਪਦਾਸੈ ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ। ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ।

ਜੀਓ ਭਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਘਰਿ ਜਿਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਵਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈ ਸਹਿ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ।

ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰਹੈ ਹਰ ਪੂਜਾ ਜੀ, ਤਪ ਤਪ ਹੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜਿਆ ਵਰਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹੈ ਸੋਈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ।

ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਪੰਜਵਾਂ ਭਈ ਪ੍ਰਾਪ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ।

ਦਿੱਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰ। ਏਕਾ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਅੰਡਜ ਜੇਰਜ ਸਿਤ ਜਕੀਨੀ, ਉਤ ਪੁਜ ਖਾਨ ਬਹੋਰ ਰਚ ਦੀਨੀ। ਕਹੂੰ ਫੂਲ ਰਾਜਾ ਹੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰੇਸ਼ਟ ਦਿਖਾਈ ਚੰਪਵ, ਆਦ ਜੁਗਾ ਆਦ ਸਰੂਪ ਸੁਜੰਪਵ। ਅਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰਿਆ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵ ਤੁਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖਦ ਹੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੀ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆਇ,

ਵਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਤੇ ਮਨ ਵਜੀਆਂ ਵਧਾਈਆਂ ਰਾਮ

ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ।

ਕਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਨਾਲ ਪਿਤਾ ਹਮ ਵਾਰ ਕਹੀਏ ਕਾਲ ਕੀ ਕਰੇ।

Deus.

ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸ਼ੁਭਾ ਚਿੰਤਾ ਲਾਹੀ ਹਮਾਰੀ।

हास्त रथ असब पवन तेज धनी भूमन चतरंगा संग न चाल्यो इन मह कछुए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾਰਾ ਗੁਰੂ ਜੀ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ। ਕਰਤੇ ਕਾ ਹੋਏ ਵਿਚਾਰ, ਚਿਤ ਕਰ ਗਾਵੋ ਸੁਹਿਲਾ, ਸਿਵਰਿਓ ਸਜਣਹਾਰ, ਉਤ ਮੰਗਾਵੋ ਮਿਰ ਮਿਰ ਭਗਤਾ ਸੁਹਿਲਾ, ਹੋ ਵਾਰੀ ਸੁਹਿਲਾ ਸਦਾ ਸੁਖ ਹੋਏ ਰਹਾਓ। ਨੈਤ ਨੈਤ ਜੀਅੜੇ ਸੰਭਾਲੀ ਜਾਣ, ਦੇਖਿਆ ਗਾ ਦੇਵਣ ਹਾਰ, ਤਿਰਦਾਨੇ ਕਿਮਤ ਨਾ ਪਵੇ, ਤਿਸ ਦਾਤੀ ਕਬਲ ਸਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦਿਹ ਸਜਣਾ ਸੀ ਸੜੀਆਂ, ਜੋ ਹੋਵੇ ਸਭ ਸੁਮੇਲ। ਘਰ ਘਰ ਇਹੋ ਪਹੁੰਚਾ, ਸਦੇ ਨਿਤ ਪਵਾਨੋ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਬੰਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਦੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ, ਵਿਸ਼ਵ ਜਸਿਆਂ ਕੜੀਆਂ ਪਹਿਰਾਂ, ਦਿੱਤੀ ਵਾਰੀ ਮਾਂ ਹੋਆ। ਸੂਰਜ ਕੋ ਤਨੇਕ, ਨਾਨਕ ਕਰਤੇ ਕੇ ਕੇਤੇ ਵੇ ਸੋ, ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੂ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਤੇਰੀ ਰਾਉ, ਸਹਿਸ ਪਵ ਨੈਣ ਨਨ ਨੈਣ ਤੋਏ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਵੈਨ, ਸਹਿਸ ਤਵ ਗੰਧ ਦੇਵ ਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ, ਦਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੁ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋ ਬਿਤ ਮਨੋ, ਅਨਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ, ਹੋਏ ਜਾਤੇ ਤੇ ਰਹਿਣਾ ਹੀ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵਾ ਭਰਿਆ, ਮਿਲ ਸਾਧੂ ਖੰਡਲ ਖੰਡਾਹੀ, ਪੂਰਵ ਲਿਖਤ ਲਿਖੇ ਗੁਰ ਪਾਇਆ। ਮਾਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁਨ ਵੱਡਾਹੀ, ਕਰ ਡੰਡਾਓਤ ਪੁਨ ਵੱਡਾਹੀ ਰਾਉ। ਸਾਕਤ ਹਰ ਸਾਧ ਨ ਜਾਣਿਆ, ਦਿਨ ਅੰਤਰ ਹੋਮੇ ਕੰਡਾਹੀ, ਜਿਉਂ ਜਿਉਂ ਚਲੈ ਜਵੈ ਦੁਖ ਪਾਵਹੀ, ਜਿਮ ਕਾਲ ਸਹਹੀ ਸਿਰ ਡੰਡਾਹੀ। ਹਰ ਜਾਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੀ, ਅਵਨਾਸ਼ੀ ਪੁਰਖ ਭਾ ਪਰਮੇਸ਼ਰ, ਬਸੋ ਵਖੰਡ ਬਹਿ ਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੀ, ਹਰ ਰਾਖ ਰਾਖ ਵੱਡ ਵੱਡਾਹੀ, ਜਨ ਨਾਨਕ ਨਾਮ ਅਧਾਰ ਟੇਕ ਰਹੇ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਰਾਗ ਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰਲਾ, ਆ ਗਏ ਬਸਨ ਸੁਹੇਲਾ। ਔਧ ਕਟੈ ਦਿਨ ਸਰਹਿਣਾਰੀ, ਮਾਨ ਗੁਰਮਿਲ ਕਾ ਸਵਾਰੀ ਰਹਾਉ, ਇਹ ਸੰਸਾਰ ਵਿਕਾਰ ਸੰਸੇ, ਮੈਂ ਧਰੋ ਬ੍ਰਹਮ ਗਿਆਨੀ, ਜਿਸ ਹੈ ਜਗਾਈ ਪਿਆ ਵੇਹੀ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਈ ਸੂਈ ਵਿਹਾਜ, ਹਰ ਗੁਰ ਤੇ ਮਨੇ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ

ਤੇਰੇ ਭਾਵੇਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕਾਲ ਫਾਸ ਕੇ ਬੀਜ ਨਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ। ਇਹਨਾਂ ਪੰਗਤੀਆਂ ਦਾ ਕੁਝ ਮਹੱਤਵ ਹੈ, ਉਸ ਨੂੰ ਕਦੇ ਵੀ ਨਾ ਭੁੱਲਣ ਦਾ ਯਤਨ ਕਰੀਏ, ਕਿਉਂਕਿ ਬੁਲਾਰਾ ਜੋ ਹੈ ਉਹ ਵਿਚਾਰ ਕਰਦਿਆਂ ਐਸਾ ਕੁਝ ਕਹੇ ਇਹ ਵੀ ਠੀਕ ਨਹੀਂ ਲੱਗਦਾ। ਮੈਂ ਆਰੰਭ ਵਿੱਚ ਹੀ ਬੇਨਤੀ ਕਰਦਿਆਂ ਕਿ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ। ਕਰੋ ਰਸਨਾ ਪਵਿੱਤਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਸਿੱਧ ਗੋਸ਼ਟ ਬਾਣੀ ਪੰਜ ਪੌੜੀਆਂ ਤੱਕ ਅਸੀਂ ਵਿਚਾਰ ਕੀਤੇ, ਕਿਉਂਕਿ ਇੱਕ ਤਾਂ ਇਹ ਬਾਣੀ ਦਾ ਆਮ ਪਾਠ ਆਮ ਸੰਗਤਾਂ ਵੱਲੋਂ ਘੱਟ ਕੀਤਾ ਜਾਂਦਾ। ਹਾਂ, ਕਿਸੇ ਨੇ ਸਹਿਜ ਪਾਠ ਕੀਤਾ ਹੋਵੇ ਤਾਂ ਜ਼ਰੂਰ ਇਹ ਬਾਣੀ ਪੜ੍ਹੀ ਹੋਵੇ, ਜਾਂ ਸ੍ਰੀ ਅਖੰਡ ਪਾਠ ਸਾਹਿਬ ਸਮੇਂ ਇਹ ਪੜ੍ਹੀ ਜਾਂਦੀ, ਪਰ ਆਮ ਤੌਰ 'ਤੇ ਸੰਗਤਾਂ ਨੂੰ ਇਸ ਬਾਣੀ ਦੇ ਨਾਲ ਰੂਬਰੂ ਹੋਣ ਦਾ ਬਹੁਤ ਘੱਟ ਮੌਕਾ ਬਣਦਾ। ਕੁਝ ਸਿੱਧਾਂ ਦੇ ਨਾਲ ਗੋਸ਼ਟ ਹੋਣ ਕਰਕੇ ਉਹਨਾਂ ਦੇ ਜਿਹੜੇ ਪ੍ਰਸ਼ਨ ਹਨ, ਉਹਨਾਂ ਦੇ ਜਿਹੜੇ ਸਵਾਲ ਹਨ ਅਤੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਵੀ ਆਮ ਸ਼ਬਦਾਂ ਤੋਂ ਵੱਖਰੀ। ਭਾਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਵੀ ਯੋਗੀਆਂ ਨੂੰ ਬਹੁਤ ਕੁਝ ਸਮਝਾਇਆ, ਕਿਉਂਕਿ ਯੋਗੀ ਲੋਕ ਜਦੋਂ ਆਪਸ ਵਿੱਚ ਮਿਲਦੇ ਹਨ ਜਾਂ ਕਿਸੇ ਦੇ ਦਰਵਾਜ਼ੇ 'ਤੇ ਜਾ ਕੇ ਅਲਖ ਜਗਾਉਂਦੇ ਹਨ ਅਤੇ ਉਹਨਾਂ ਦਾ ਇੱਕ ਬੋਲਾ ਹੈ, ਆਦੇਸ਼ ਆਦੇਸ਼, ਜਿਹਦਾ ਅਰਥ ਹੈ ਨਮਸਕਾਰ ਨਮਸਕਾਰ। ਇਹ ਹਰ ਧਰਮ ਮਜ਼ਹਬ ਜਮਾਤ ਦਾ ਆਪਣਾ ਆਪਣਾ ਢੰਗ ਹੈ। ਕੋਈ ਰਾਮ ਰਾਮ ਕਹਿੰਦਾ ਹੈ, ਕੋਈ ਵਾਲੇਕਮ ਸਲਾਮ ਕਹਿੰਦਾ ਹੈ, ਕੋਈ ਸਲਾਮਾ ਦੇਕਮ ਕਹਿੰਦਾ ਹੈ, ਕੋਈ ਨਮਸਤੇ ਕਹਿੰਦਾ, ਕੋਈ ਰਾਮ ਰਾਮ ਕਹਿੰਦਾ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਯੋਗੀਆਂ ਨੂੰ ਇਹ ਸਮਝਾਇਆ ਕਿ ਆਦੇਸ਼ ਜਿਸੈ ਆਦੇਸ਼, ਜੇ ਨਮਸਕਾਰ ਕਰਨੀ ਹੈ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਕਰੋ। ਕਿਹੜਾ ਅਕਾਲ ਪੁਰਖ? ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਇੱਕ ਹੋਵੇ। ਨਾਲ ਹੀ ਉਹਦੀ ਵਿਆਖਿਆ ਕਰ ਦਿੱਤੀ, ਜਿਹੜਾ ਪਰਮਾਤਮਾ ਆਪ ਤੋਂ ਹੈ, ਮੁੱਢ ਤੋਂ, ਜਦੋਂ ਕੁਝ ਵੀ ਨਹੀਂ ਸੀ ਉਦੋਂ ਨਹੀਂ ਸੀ। ਅਸੀਂ ਲੋਕ ਆਮ ਤੌਰ 'ਤੇ ਆਪਣੀ ਗੱਲਬਾਤ ਵਿੱਚ ਤਿੰਨ ਕਾਲ ਮੰਨਦੇ ਹਾਂ, ਭੂਤ, ਭਵਿੱਖ ਅਤੇ ਵਰਤਮਾਨ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਤਿੰਨਾਂ ਤੋਂ ਇੱਕ ਵੱਖਰਾ ਹੋਰ ਆਦ ਵੀ ਮੰਨਿਆ, ਜੋ ਅਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੋ ਮਹਾਰਾਜ ਨੇ ਫਰਮਾਇਆ ਕਿ ਨਮਸਕਾਰ ਕਰਨੀ ਹੈ ਤਾਂ ਉਸਨੂੰ ਕਰ ਜਿਹੜਾ ਆਦ ਤੋਂ ਹੈ ਔਰ ਜਿਸਦਾ ਆਦ ਵੀ ਕੋਈ ਨਹੀਂ ਜਾਣ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਣਨ ਆਉਂਦਾ ਹੈ ਕਿ ਅਰਬਦ ਨਰਬਦ ਤੁੰਦੂਕਾਰਾ ਤਰਨ ਗਗਨਾ ਹੁਕਮ ਪਾਰਾ, ਨਾ ਦਿਨ ਰੈਣ, ਨਾ ਚੰਦ, ਨਾ ਸੂਰਜ, ਸੁਨ ਸਮਾਧ ਲਗਾਏ। ਬਹੁਤ ਵੱਡਾ ਗਿਆਨ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਇਆ, ਪਰ ਅਸੀਂ ਵਿਚਾਰ ਵੀ ਹੋਣੇ ਉੱਥੇ ਤੱਕ ਪਹੁੰਚ ਨਹੀਂ ਸਕੇ। ਆਖਿਆ ਜੋਗੀ ਉਹ ਜੇ ਨਮਸਕਾਰ ਕਰਨੀ ਹੈ ਤਾਂ ਉਸਨੂੰ ਕਰੋ ਜਿਹੜਾ ਆਦ ਤੋਂ ਹੈ, ਅਨਾਦ ਜਿਸਦਾ ਆਦ ਵੀ ਕੋਈ ਨਹੀਂ ਜਾਣ, ਅਨੀਲ ਜਿਸਦਾ ਕੋਈ ਰੰਗ ਰੂਪ ਨਹੀਂ ਤਥਾ ਜਿਹਦੇ 'ਤੇ ਕੋਈ ਕਲੰਕ ਨਹੀਂ, ਅਨਾਥ ਜਿਹੜਾ ਕਦੇ ਹੱਥ ਨਾਸ ਨਹੀਂ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਜਿਹਦਾ ਹਰ ਯੁਗ ਵਿੱਚ ਇੱਕੋ ਵੇਸ, ਪਾਪ ਇੱਕ ਰਸ ਇੱਕ ਸਾਲ ਚ। ਤੋ ਮਹਾਰਾਜ ਨੇ ਜਿੱਥੇ ਸਾਨੂੰ ਤਥਾ ਸਿੱਧਾਂ ਨੂੰ ਇਸ ਸਵਾਲਾਂ ਦਾ ਜਵਾਬ ਦਿੱਤਾ ਉੱਥੇ ਸਾਨੂੰ ਵੀ ਸਾਵਧਾਨ। ਭਾਈ ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਉਦੂ ਨਾਨਕ ਦੇਹ ਸੱਚਾ ਬੀਜਾ। ਆਪੇ ਆਖੇ ਆਪੇ ਸਮਝੈ, ਇਸ ਕਿਆ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ, ਤੁਝ ਕਿਆ ਦੇ ਸਕਦੇ। ਫਿਰ ਨਾਲ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਜਗਤ ਵਿੱਚ ਨਿਰਲੇਪ ਰਹਿਣ ਦੀ ਗੱਲ ਸਮਝਾਈ, ਜੈਸੇ ਜਲ ਮੈਂ ਕਮਲ ਨਿਰਾਲ। ਦੇਖੋ ਹਰ ਗੱਲ ਨੂੰ ਸਮਝਾਉਣ ਲਈ, ਕਿਉਂਕਿ ਔਖੀ ਗੱਲ ਸੌਖੀ ਕਰਕੇ ਸਮਝਾਉਣ ਦਾ ਤਰੀਕਾ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸੀ। ਐਸੇ ਪ੍ਰਮਾਣ ਦਿੱਤੇ ਜਿਹੜੇ ਸਾਡੀ ਸਮਝ ਵਿੱਚ ਆ ਜਾਵੇ। ਆਖਿਆ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੀ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੀ। ਸੱਚਮੁੱਚ ਜਿਹੜੇ ਭਾਗਸ਼ਾਲੀ ਗੁਰਮੁਖ ਮਾਈ ਭਾਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਦੇ ਨੇ ਉਹ ਕਦੇ ਡੋਲਦੇ ਨਹੀਂ, ਉਹ ਕਦੇ ਭਟਕਦੇ ਨਹੀਂ, ਕਿਉਂਕਿ ਉਹਨਾਂ ਨੇ ਸ਼ਬਦ ਗੁਰੂ ਤੋਂ ਉਹ ਸੇਧ ਪ੍ਰਾਪਤ ਕੀਤੀ। ਇਹ ਜਿਹੜਾ ਗੁਰੂ ਕੇ ਸਿੱਖ ਨੂੰ ਰੋਜ਼ ਨਿਤਨੇਮ ਕਰਨ ਦਾ ਹੁਕਮ ਹੈ, ਇਹਦਾ ਮਤਲਬ ਇਹੀ। ਮੈਂ ਤਾਂ ਇੱਕ ਕਰਨੀ ਵਾਲੇ ਗੁਰਸਿੱਖ ਨੂੰ ਪੁੱਛਿਆ ਸੀ, ਆਪਣੇ ਹੀ ਨਗਰ ਵਿੱਚ ਰਹਿੰਦਿਆਂ ਇੱਕ ਦਿਨ ਸਵੇਰੇ ਸਵੇਰੇ ਬਾਜ਼ਾਰ ਵਿੱਚ ਨਿਕਲਿਆ, ਉਹ ਬਜ਼ੁਰਗ ਆਪਣੇ ਘਰ ਤੋਂ ਆ ਰਹੇ ਸਨ। ਮੈਂ ਉਹਨਾਂ ਨੂੰ ਫਤਿਹ ਬੁਲਾਈ ਅਤੇ ਪੁੱਛਿਆ, ਬਾਪੂ ਜੀ ਇਸ ਵੇਲੇ ਬੜੀ ਜਲਦੀ ਕਿੱਥੇ ਚੱਲ ਰਹੇ ਹੋ? ਕਹਿਣ ਲੱਗੇ, ਗਿਆਨੀ ਜੀ ਗੁਰੂ ਸਾਹਿਬ ਨੇ ਚਾਰ ਕੰਮ ਕਹੇ ਨੇ, ਦੋ ਮੈਂ ਕਰ ਆਇਆ, ਦੋ ਮੈਂ ਕਰਨ ਚੱਲੇ। ਮੈਨੂੰ ਪਤਾ ਸੀ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਹੀ ਇਸ ਤਰ੍ਹਾਂ ਸੀ। ਮੈਂ ਕਿਹਾ ਜੀ ਮੈਨੂੰ ਵੀ ਦੱਸ ਦਿਓ, ਫਿਰ ਤੁਸੀਂ ਤਾਂ ਗਿਆਨੀ ਹੈਗੇ, ਗਿਆਨੀਆਂ ਨੂੰ ਕੀ ਦੱਸਣਾ? ਮੈਂ ਕਿਹਾ ਨਹੀਂ, ਇਸ ਅਸਲ ਗਿਆਨੀ ਉਹ ਹੈ ਜਿਹੜਾ ਪ੍ਰੈਕਟੀਕਲੀ ਕਰਦਾ, ਬਾਣੀ ਦਾ ਪਾਠ ਕੀਰਤਨ ਵਿਚਾਰ ਜੋ ਵੀ ਹੋਵੇ ਕੀ ਸੁਣੋ। ਇਹ ਚਾਰ ਕੰਮ ਗੁਰੂ ਸਾਹਿਬ ਨੇ ਹਰ ਗੁਰਸਿੱਖ ਨੂੰ ਦੱਸੇ। ਹੁਣ ਇਹ ਵੱਖਰੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਇੱਕ ਕਰਦਾ ਅਤੇ ਦੂਜਾ ਨਹੀਂ ਕਰਦਾ, ਜੇ ਦੋ ਕਰਦਾ ਅਤੇ ਤੀਜਾ ਨਹੀਂ ਕਰਦਾ, ਅਤੇ ਕਈ ਇਹੋ ਜਿਹੇ ਵੀ ਨੇ ਜਿਹੜਿਆਂ ਨੇ ਸਾਡਾ ਘਰ ਹੀ ਗੁਰਦੁਆਰਾ ਗੁਰਦੁਆਰੇ ਕੀ ਪਿਆ। ਪਰ ਨਹੀਂ, ਗੁਰੂ ਸਾਹਿਬ ਨੇ ਮੁਕੰਮਲ ਗੱਲ ਕਹੀ ਹੈ ਅਤੇ ਫਿਰ ਗਰੰਟੀ ਦਿੱਤੀ ਹੈ ਵੀ ਇਹ ਚਾਰ ਕੰਮ ਕਰਨ ਵਾਲੇ ਦਾ ਸੰਬੰਧ ਗੁਰੂ ਨਾਲ ਜੁੜ ਜਾਏਗਾ, ਅਤੇ ਜਿਹਦਾ ਗੁਰੂ ਨਾਲ ਸੰਬੰਧ ਜੁੜ ਜਾਏਗਾ ਉਹ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਨਿਰਲੇਪ ਹੋ ਜਾਏ। ਕਰੋ ਕਿਰਪਾ,

ਰਮਣੀ ਸੁਣਨਾ ਗੁਰ ਨਾਉ ਸਤਿਗੁਰ ਸਥਿਤੀ ਰਤਿਆ ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ

ਇਹਨੂੰ ਕਾਢੀਆਂ ਨਹੀਂ ਬੋਲਣਾ। ਕਾਢੀਆਂ ਦਾ ਮਤਲਬ ਹੈ ਕੱਢੇ ਜਾਣਾ, ਕਾਂਡੀਆਂ ਦਾ ਮਤਲਬ ਕਹੇ ਜਾਣਾ। ਇਹ ਫਰਕ ਧਿਆਨ 'ਚ ਰੱਖਣਾ। ਕੱਢੇ ਜਾਣ ਦਾ ਮਤਲਬ ਹੈ ਜਿਵੇਂ ਚੁਣ ਚੁਣ ਕੇ ਬਾਹਰ ਕੱਢੇ ਜਾਂਦੇ ਨੇ, ਉਹ ਕੱਢਣ ਵਾਸਤੇ। ਇੱਥੇ ਕਾਂਢੀਆਂ ਉਹ ਜਗਤ ਵਿੱਚ ਉੱਤਮ ਕਹੇ ਜਾਂਦੇ ਹਨ ਜਿਹੜੇ ਚਾਰ ਕੰਮ ਕਰਦੇ ਹਨ। ਜਿਹੜੇ ਇਹ ਚਾਰ ਕੰਮ ਰੋਜ਼ ਗੁਰੂ ਦੇ ਦਸਤੇ ਅਨੁਸਾਰ ਕਰਦੇ ਨੇ, ਉਹਨਾਂ ਦਾ ਸੰਬੰਧ ਪਰਮਾਤਮਾ ਨਾਲ ਜੁੜ ਜਾਂਦਾ। ਅਤੇ ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜ ਜਾਂਦਾ,

ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ ਅਕਸਰ ਜਿਹੜੇ ਇਸ ਤਰੀਕੇ ਨਾਲ ਗੁਰੂ ਦੇ ਕਹੇ ਗੁਰੂ ਦੇ ਦੱਸੇ ਰਾਹ 'ਤੇ ਚੱਲਣਗੇ ਉਹਨਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਦਾ ਭਾਵੇਂ ਉਹਨਾਂ ਦਾ ਪਹਿਲਾ ਜੀਵਨ ਕਿਹੋ ਜਿਹਾ ਹੋਵੇ ਜਦੋਂ ਗੁਰੂ ਦੇ ਦੱਸੇ ਰਾਹ 'ਤੇ ਚੱਲਣਗੇ ਉਹਨਾਂ ਦਾ ਜੀਵਨ ਬਦਲ ਜਾਏ ਉਹਨਾਂ ਦੇ ਸੁਭਾਅ ਵਿੱਚ ਤਬਦੀਲੀ ਆ ਜਾਏ ਕੱਲ੍ਹ ਜਦੋਂ ਦਾਸ ਆਇਆ ਇਹ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਤਾਂ ਗੁਰੂ ਨੇ ਸਾਨੂੰ ਇਹ ਮਾਰਗ ਦਰਸ਼ਨ ਕੀਤਾ ਤਾਂ ਪਾਤਸ਼ਾਹ ਨੇ ਯੋਗੀਆਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਦੱਸਿਆ ਕਿ ਜਿਹੜਾ ਗੁਰਸਿੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖੇ ਭਾਵ ਸ਼ਬਦ ਗੁਰੂ ਨਾਲ ਜਿਸਦਾ ਰਿਸ਼ਤਾ ਜੁੜਿਆ ਰਹੇਗਾ ਉਹਦਾ ਪਰਮੇਸ਼ੁਰ ਨਾਲ ਰਿਸ਼ਤਾ ਜੁੜਿਆ ਰਹੇ ਕਿਉਂਕਿ ਉਹਨੇ ਜੀਵਨ ਦੇ ਹਰ ਖੇਤਰ ਵਿੱਚ ਜਿੱਧਰ ਵੀ ਕੰਮ ਕਰਨਾ ਪਹਿਲਾਂ ਗੁਰੂ ਸ਼ਬਦ ਤੋਂ ਸੇਧ ਲੈਣੀ ਇਸੇ ਲਈ ਗੁਰੂ ਕੇ ਸਿੱਖ ਨੂੰ ਕਿਹਾ ਵੀ ਨਾ ਤੁਸੀਂ ਜੋਤਸ਼ੀਆਂ ਕੋਲ ਜਾਣਾ ਨਾ ਤੁਸੀਂ ਕੋਈ ਪਾਂਧਾ ਪੁੱਛਣਾ ਨਾ ਤੁਸੀਂ ਕੋਈ ਪੁੱਛਾਂ ਵਾਲਿਆਂ ਕੋਲ ਜਾਣਾ ਨਾ ਕੋਈ ਸ਼ਗਨ ਅਪਸ਼ਗਨ ਸਾਨੂੰ ਤਾਂ ਗੁਰੂ ਦਾ ਹੁਕਮ ਹੈ ਕਿ ਇੱਕ ਅਕਾਲ ਪੁਰਖ ਨੂੰ ਯਾਦ ਕਰ ਅਤੇ ਗੁਰੂ ਕਾ ਇਹ ਹੁਕਮ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣਾ ਚਾਹੀਦਾ ਕੀਤਾ ਰੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੁਣ ਅਗਲਾ ਸਵਾਲ ਜਿਹੜਾ ਛੇ ਨੰਬਰ ਪੌੜੀ ਵਿੱਚ ਯੋਗੀ ਕਹਿੰਦਾ ਹੈ ਸੁਣ ਸਵਾਮੀ ਅਰਦਾਸ ਹਮਾਰੀ ਪੁੱਛੋ ਸੱਚ ਵਿਚਾਰੋ ਆਪ ਜੀ ਨੇ ਸਮਨ ਕਰ ਲਿਆ ਸੁਣ ਸੁਣ ਦੇ ਨਾਲ ਇਹਨੂੰ ਸਿਆਰੀ ਸੁਣਨਾ ਕਰੋ ਅਰਦਾਸ ਬੇਨਤੀ ਹੇ ਸਵਾਮੀ ਇਹ ਤਰੀਕਾ ਹੈ ਅਸੀਂ ਗੁਰਮੁਖ ਕਹਿੰਦੇ ਹਾਂ ਵੀਰ ਜੀ ਕਹਿੰਦੇ ਹਾਂ ਮਹਾਂਪੁਰਖ ਕਹਿੰਦੇ ਯੋਗੀ ਕਹਿੰਦੇ ਨੇ ਸੁਣ ਸਵਾਮੀ ਅਰਦਾਸ ਹਮਾਰੀ ਪੁੱਛੋ ਸੱਚ ਵਿਚਾਰੋ ਮੈਂ ਤੁਹਾਡੇ ਕੋਲ ਸੱਚੀ ਵਿਚਾਰ ਪੁੱਛਦਾ ਹਾਂ ਰੋਸ ਨਾ ਕੀਜੈ ਪੁੱਤਰ ਜੀਜੈ ਕਿਉਂ ਪਾਈਏ ਗੁਰਦੁਆਰੋ ਗੁੱਸਾ ਨਾ ਕਰੇ ਇਹ ਠੀਕ ਹੈ ਕਿ ਕਈ ਵਾਰੀ ਕਈ ਬੰਦੇ ਜਦੋਂ ਜਾਣਦੇ ਬੁੱਝਦੇ ਵੀ ਗੱਲ ਪੁੱਛਦੇ ਨੇ ਤੇ ਸੁਣਨ ਵਾਲੇ ਨੂੰ ਥੋੜ੍ਹਾ ਜਿਹਾ ਰੋਸ ਆ ਜਾਂਦਾ ਵੀ ਇਹ ਜਾਣਦਾ ਸਭ ਕੁਝ ਹੈ ਪਰ ਜਾਣ ਬੁੱਝ ਕੇ ਸਵਾਦ ਲੈਂਦਾ ਕਈ ਬੰਦੇ ਮਿਲਦੇ ਨੇ ਉਹ ਪ੍ਰੀਖਿਆ ਲੈਂਦੇ ਰਹਿੰਦੇ ਨੇ ਅਗਲੇ ਦਾ ਇਮਤਿਹਾਨ ਲੈਂਦੇ ਰਹਿੰਦੇ ਨੇ ਯੋਗੀਆਂ ਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ ਜਿਹੜਾ ਪਹਿਲਾਂ ਸਵਾਲ ਕੀਤਾ ਸੀ ਨਾ ਚਰਪਟ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਵੀ ਆਪੇ ਅੱਖਾਂ ਆਪੇ ਬੂਝੈ ਇਸ ਕਿਆ ਉੱਤਰ ਦੀ ਜਿਹੜਾ ਆਪ ਹੀ ਕਹਿੰਦਾ ਆਪ ਹੀ ਸਮਝਦਾ ਉਹਨੂੰ ਕੀ ਜਵਾਬ ਦੇਈਏ ਇਹ ਤਾਂ ਉਹਦੀ ਹੁਸ਼ਿਆਰੀ ਚਲਾਕੀ ਹੁਣ ਯੋਗੀ ਸਾਵਧਾਨ ਹੋ ਕੇ ਅਗਲਾ ਸਵਾਲ ਕਰਦੇ ਹੇ ਗੁਰੂ ਨਾਨਕ ਸਾਹਿਬ ਸੁਣ ਸਵਾਮੀ ਅਰਦਾਸ ਮਾਰੀ ਪੁੱਛੋ ਸੱਚ ਵਿਚਾਰ ਮੈਂ ਤੁਹਾਡੇ ਕੋਲ ਪੁੱਛਦਾ ਹਾਂ ਇਹਨੂੰ ਪੁੱਛੋ ਨਹੀਂ ਪੁੱਛੋ ਕਹਿਣਾ ਕੂੜੇ ਨੂੰ ਔਂਕੜ ਬਿੰਦੀ ਲਾ ਕੇ ਬੋਲਣਾ ਪੁੱਛੋ ਸੱਚ ਵਿਚਾਰ ਮੈਂ ਤੁਹਾਨੂੰ ਸੱਚਾ ਵਿਚਾਰ ਪੁੱਛਦਾ ਹਾਂ ਰੋਸ ਨਾ ਕੀਜੈ ਪੁੱਤਰ ਦੀਜੈ ਕਿਉਂ ਪਾਈਏ ਗੁਰਦੁਆਰੋ ਗੁੱਸਾ ਨਾ ਕਰਿਓ ਮੈਨੂੰ ਇਹਦਾ ਉੱਤਰ ਦੇਣਾ ਇੱਥੇ ਕਿਉਂ ਦਾ ਮਤਲਬ ਹੈ ਕਿਵੇਂ ਗੁਰੂ ਦੇ ਡਰ ਨਾਲ ਕਿਵੇਂ ਜੁੜੀਏ ਕਿਉਂਕਿ ਤੁਸੀਂ ਕਿਹਾ ਕਿ ਸੁਰਤ ਸ਼ਬਦ ਭਵ ਸਾਗਰ ਕਰੀਏ ਤਾਂ ਗੁਰੂ ਕੋਲੋਂ ਸ਼ਬਦ ਲੈਣ ਲਈ ਉਪਦੇਸ਼ ਲੈਣ ਲਈ ਕਿਵੇਂ ਜੁੜੀਏ ਦੇਖੋ ਸ਼ਬਦਾਵਲੀ ਆਮ ਬਾਣੀ ਨਾਲੋਂ ਥੋੜ੍ਹੀ ਜਿਹੀ ਵਿਲੱਖਣ ਹੈ ਪਰ ਜਦੋਂ ਅਸੀਂ ਆਪਣੇ ਆਪ ਨੂੰ ਯੋਗੀਆਂ ਦੀ ਜਗ੍ਹਾ ਖੜ੍ਹੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲ ਕਰਾਂਗੇ ਫਿਰ ਸਾਨੂੰ ਛੇਤੀ ਸਮਝ ਆ ਜਾਏ
ਸੁਣ ਸੁਆਮੀ ਅਰਦਾਸ ਹਮਾਰੀ, ਸੁਣ ਸੁਆਮੀ ਅਰਦਾਸ ਹਮਾਰੀ। ਪੁੱਛੋ ਸੱਚ ਵਿਚਾਰੋ, ਪੁੱਛੋ ਸੱਚ ਵਿਚਾਰੋ, ਰੋਸ਼ਨ ਕੀਜੈ ਪੁੱਤਰ ਦੀਜੈ, ਰੋਸ਼ਨ ਕੀਜੈ ਪੁੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ, ਕਿਉਂ ਪਾਈਐ ਗੁਰਦੁਆਰੋ, ਗੁਰੂ ਦਾ ਦਰ ਕਿਵੇਂ ਪ੍ਰਾਪਤ ਹੋਵੇ? ਤੁਸੀਂ ਜੀਵਨ ਵਿੱਚ ਗੁਰੂ ਦੇ ਦਰ ਦੀ ਬੜੀ ਮਹਿਮਾ ਦੱਸੀ, ਪੁੱਛੋ ਕਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ, ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ, ਮੈਲੇ ਹੱਥੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜੇ ਕਰਮ ਕਮਾਏ ਤਿਆ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਹੇ ਸੀ, ਮਾਣਸ ਕਿਆ ਬੇਚਾਰਾ ਕਿਉਂ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਰ ਸੀ। ਭਾਈ ਗੁਰੂ ਦੇ ਦਰ 'ਤੇ ਆਉਂਦਾ ਹੈ ਫਾਇਦਾ, ਪਰ ਜੋਗੀ ਪੁੱਛਦੇ ਨੇ ਸਾਨੂੰ ਦੱਸੋ ਕਿਵੇਂ ਪਤਾ ਲੱਗੇ ਵੀ ਸਾਨੂੰ ਗੁਰੂ ਦਾ ਦਰ ਪ੍ਰਾਪਤ ਹੋ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ, ਕਹਿੰਦੇ ਨੇ, ਇਹ ਮਨ ਚੱਲ ਤੋ ਸੱਚ ਘਰ ਵੈਸੈ ਨਾਨਕ ਨਾਮ ਆਧਾਰੋ। ਭਾਈ ਜਦੋਂ ਇਹ ਚੱਲ ਤੋ ਮਨ, ਚੱਲ ਤੋ ਦਾ ਮਤਲਬ ਹੈ ਜਿਹੜਾ ਹਰ ਵੇਲੇ ਭਟਕਦਾ ਰਹਿੰਦਾ, ਹਿਲਦਾ ਜੁਲਦਾ ਰਹਿੰਦਾ, ਟਿਕਦਾ ਨਹੀਂ, ਸਭ ਦੀ ਸ਼ਿਕਾਇਤ ਹੈ ਮੇਰੀ ਤੁਹਾਡੀ ਸਾਰਿਆਂ, ਸਾਡਾ ਮਨ ਨਹੀਂ ਟਿਕਦਾ। ਜਿਹੜਾ ਗੁਰੂ ਸ਼ਬਦ ਨਾਲ ਜੁੜ ਜਾਏਗਾ, ਇਹ ਮਨ ਚੱਲ ਤੋ ਸੱਚ ਘਰ ਵੈਸੈ, ਇਹ ਜਿਹੜਾ ਮਨ ਹਰ ਵੇਲੇ ਚੰਚਲ ਦੌੜਿਆ ਭੱਜਿਆ, ਇਹ ਟਿਕ ਜਾਏ। ਜਦੋਂ ਜਿਸ ਦਾ ਮਨ ਟਿਕ ਜਾਏਗਾ, ਸਮਝ ਲਓ ਗੁਰੂ ਦਾ ਮਿਲਾਪ ਹੋ, ਗੁਰੂ ਦੇ ਸ਼ਬਦ ਦੀ ਕਮਾਈ ਦਾ ਅਸਰ। ਅੱਜ ਵੀ ਇੱਕ ਵੀਰ ਜੀ ਦਾ ਫੋਨ ਆਇਆ, ਕਹਿੰਦੇ ਜੀ ਮੈਂ ਪਾਠ ਕਰ ਰਿਹਾ ਤੁਹਾਡੀ ਪ੍ਰੇਰਨਾ ਨਾਲ, ਪਰ ਮੈਨੂੰ ਸਮਝ ਨਹੀਂ ਆ ਰਹੀ, ਇੱਥੇ ਪੰਗਤੀ ਆ ਰਹੀ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਮੈਨੂੰ ਸਮਝ ਨਹੀਂ ਆ ਰਹੀ। ਮੈਂ ਕਿਹਾ ਜੀ ਪਹਿਲਾਂ ਅੱਖਰੀ ਅਰਥ ਸਮਝੋ, ਫਿਰ ਇਹਦੇ ਭਾਵ ਅਰਥ ਸਮਝੋ। ਕਹਿੰਦਾ ਇਹੋ ਹੀ ਤਾਂ ਸਮੱਸਿਆ, ਮਨੂਰ ਕਿਸ ਨੂੰ ਕਹਿੰਦੇ? ਮਨੂਰ ਉਸ ਲੋਹੇ ਦੇ ਜੰਗਾਲ ਨੂੰ ਕਹਿੰਦੇ ਜਿਹੜਾ ਲੋਹੇ ਤੋਂ ਉਤਰਦਾ ਹੈ ਜੰਗਾਲ। ਕਦੇ ਤੁਸੀਂ ਫਾਊਂਡਰੀਆਂ ਜਾਂ ਲੋਹੇ ਦੇ ਕਾਰਖਾਨਿਆਂ ਦੇ ਬਾਹਰ ਜਾ ਕੇ ਦੇਖੋ, ਉਹ ਲੋਹਾ ਜੋ ਬਿਲਕੁਲ ਬੇਕਾਰ ਹੋ ਜਾਂਦਾ ਹੈ, ਜਿਹਦਾ ਕੁਝ ਨਹੀਂ ਬਣ ਸਕਦਾ, ਉਹ ਫਿਰ ਕਾਰਖਾਨੇ ਵਾਲੇ ਚੁੱਕ ਕੇ ਬਾਹਰ ਸੁੱਟਦੇ, ਉਹਨੂੰ ਮਨੂਰ ਕਹਿੰਦੇ। ਭਾਵ ਲੋਹੇ ਤੋਂ ਲੱਥਾ ਹੋਇਆ ਜੰਗਾਲ, ਬਿਲਕੁਲ ਬੇਕਾਰ ਲੋਹਾ ਜਿਹੜਾ, ਉਸ ਨੂੰ ਮਨੂਰ ਕਿਹਾ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ, ਭਇਆ ਮਨੂਰ ਕੰਚਨ ਫਿਰ ਹੋਵੇ। ਹੁਣ ਕਿੱਥੇ ਮਨੂਰ ਤੇ ਕਿੱਥੇ ਕੰਚਨ, ਕਿੱਥੇ ਸੋਨਾ, ਕਿੱਥੇ ਲੋਹੇ ਦਾ ਜੰਗਾਲ, ਉਹਨਾਂ ਦੋਵਾਂ ਦੀ ਵੈਲਿਊ ਦੇਖੋ ਕੀ ਹੈ। ਆਖਿਆ ਜੇ ਗੁਰ ਮਿਲੇ ਤਨੇਹਾਂ, ਜੇ ਗੁਰੂ ਦੀ ਸਿੱਖਿਆ ਨੂੰ ਮੰਨ ਲਈਏ, ਰੋਜ਼ ਤੁਸੀਂ ਜਪੁਜੀ ਸਾਹਿਬ ਪੜ੍ਹਦੇ ਮਤ ਵਿੱਚ

ਮਤ ਵਿੱਚ ਰਤਨ ਜਵਾਹਰ ਮਨ, ਇਹ ਬੜੀਆਂ ਕੀਮਤੀ ਚੀਜ਼ਾਂ ਨੇ। ਰਤਨ ਬੜਾ ਕੀਮਤੀ ਹੈ, ਜਵਾਹਰ ਬੜਾ ਕੀਮਤੀ ਹੈ, ਮਾਣਕ ਬੜਾ ਕੀਮਤੀ। ਆਖਿਆ ਉਸ ਗੁਰਸਿੱਖ ਦੀ ਮਤ ਵਿੱਚ ਇਹ ਕੀਮਤੀ ਚੀਜ਼ਾਂ, ਇਹ ਦੈਵੀ ਗੁਣ, ਭਗਤੀ, ਗਿਆਨ, ਵੈਰਾਗ ਪੈਦਾ ਹੋ ਜਾਣਗੇ। ਕਿਸ ਦੀ ਮਤ ਵਿੱਚ? ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਥੇ ਸਿੱਖ ਦਾ ਮਤਲਬ ਸਿੱਖਿਆ ਹੈ। ਜੇ ਕਿਸੇ ਨੇ ਗੁਰੂ ਦੀ ਸਿੱਖਿਆ ਸੁਣ ਕੇ ਮੰਨ ਲਈ, ਹੁਣ ਅਸੀਂ ਕਿੱਥੇ ਖੜੇ ਹਾਂ? ਸੁਣਦੇ ਵੀ ਜ਼ਰੂਰ ਹਾਂ, ਪੜ੍ਹਦੇ ਵੀ ਜ਼ਰੂਰ ਹਾਂ, ਪਰ ਸੁਣ ਕੇ ਉੱਥੇ ਛੱਡ ਜਾਂਦੇ। ਤਜਰਬਾ ਕਰ ਲਓ, ਸਮਾਪਤੀ ਹੋ ਜਾਏ, ਲੰਗਰ ਹਾਲ ਵਿੱਚ ਪਹੁੰਚ ਜਾਓ, ਪੁੱਛ ਲਓ ਇੱਕ ਦੂਜੇ ਨੂੰ, ਜੀ ਭੈਣ ਜੀ ਕੀ ਸੁਣ ਕੇ ਆਏ, ਵੀਰ ਜੀ ਤੁਸੀਂ ਕੀ ਸੁਣ ਕੇ ਆਏ ਹੋ। ਤੁਹਾਨੂੰ ਜੋ ਜਵਾਬ ਮਿਲੇਗਾ ਉਹ ਮੈਨੂੰ ਪਤਾ ਹੈ। ਜਵਾਬ ਇਹ ਮਿਲੇਗਾ, ਜੀ ਬੈਠੇ ਤਾਂ ਜ਼ਰੂਰ ਸਾਂ, ਸੁਣਿਆ ਵੀ ਜ਼ਰੂਰ ਹੈ, ਪਰ ਪਤਾ ਨਹੀਂ ਕੀ ਸੁਣਿਆ। ਇਹ ਹੈ ਹੁਣ ਗੁਰੂ ਦੀ ਸਿੱਖਿਆ 'ਤੇ ਤਾਂ ਅਸਰ ਕਰੇਗੀ ਜਦੋਂ ਅਸੀਂ ਗੁਰੂ ਦੇ ਕਹੇ ਅਨੁਸਾਰ ਚੱਲਾਂ। ਗੁਰੂ ਨਾਨਕ ਪਾਤਸ਼ਾਹ ਨੇ ਜੋਗੀਓ, ਗੁਰੂ ਦੇ ਮਿਲਾਪ ਦਾ ਪਤਾ ਉਦੋਂ ਲੱਗੇਗਾ ਜਦੋਂ ਇਹ ਮਨ ਚੱਲ ਤੋ ਸੱਚ ਘਰ ਬਹਿਸੈ, ਇਹ ਮਨ ਚੱਲ ਤੋ ਸੱਚ ਘਰ ਬਹਿਸੈ। ਇਹ ਮਨ ਜਿਹੜਾ ਹਰ ਵੇਲੇ ਚੱਲਦਾ, ਕਿਸੇ ਵਿਦਵਾਨ ਨੇ ਮਨ ਦੀ ਤਸਵੀਰ ਖਿੱਚ ਕੇ ਦਿੱਤੀ ਹੈ। ਉਹ ਕਹਿੰਦਾ ਮਨ ਦਾ ਸੁਭਾਅ ਕਿਹੋ ਜਿਹਾ, ਚਲ ਦਲ ਪੱਤਰ ਪਤਾ ਕਪਟ, ਦਾਮਨੀ ਕਛੁਪ ਮਾਥ, ਭੂਤ ਦੀਪ ਦੀਪਕ ਸ਼ਿਰਖਾ, ਜੋ ਮਨ ਮ੍ਰਿਤੀ ਅਨਾਥ। ਤੁਸੀਂ ਆਖੋਗੇ ਕੁਝ ਸਮਝ ਨਹੀਂ ਆਈ। ਮਨ ਦੀ ਅਵਸਥਾ ਇਹੋ ਜਿਹੀ ਹੈ ਜਿਵੇਂ ਚਲ ਦਲ ਪੱਤਰ। ਚਲ ਦਲ ਕਹਿੰਦੇ ਪਿੱਪਲ ਦੇ ਪੱਤਰ। ਪਿੱਪਲ ਦਾ ਦਰਖਤ ਜਿਹੜਾ ਜ਼ਰਾ ਉੱਚਾ ਹੁੰਦਾ ਅਤੇ ਉਹਦਾ ਪੱਤਰ ਜਿਹੜਾ ਹਰ ਵੇਲੇ ਖਿਲਦਾ ਰਹਿੰਦਾ। ਪਤਾਕ ਪੱਟ, ਇਹ ਨਿਸ਼ਾਨ ਸਾਹਿਬ ਝੰਡਾ, ਇਹਦਾ ਜਿਹੜਾ ਪੱਟ ਕੱਪੜਾ ਉਹ ਵੀ ਹਿਲਦਾ ਰਹਿੰਦਾ। ਹਵਾ ਥੋੜ੍ਹੀ ਹੋਵੇ, ਬਹੁਤੀ ਹੋਵੇ, ਨਾ ਹੋਵੇ, ਇਹ ਹਿਲਦਾ ਹੀ ਰਹਿੰਦਾ। ਦਾਮਨੀ ਜਿਹੜੀ ਅਸਮਾਨ ਵਿੱਚ ਬਿਜਲੀ ਹੈ ਨਾ, ਉਹ ਐਂ ਲਹਿਰ ਬਣ ਕੇ ਆਉਂਦੀ ਹੈ, ਟਿਕਦੀ ਨਹੀਂ ਹੈ। ਕੱਛੂਪ ਮਾਥ, ਕੱਛੂ ਕੁੰਮਾ ਕਦੇ ਦੇਖਿਆ ਹੋਵੇ, ਉਹਦੀ ਜਿਹੜੀ ਸਿਰੀ ਹੈ ਨਾ, ਉਹ ਵੀ ਇੱਕ ਜਗ੍ਹਾ ਨਹੀਂ ਟਿਕਦੀ, ਕਦੇ ਅੰਦਰ ਕਦੇ ਬਾਹਰ, ਕਦੇ ਅੰਦਰ ਕਦੇ ਬਾਹਰ। ਭੂਤ ਦੀਪ, ਭੂਤਾਂ ਦੀ ਅੱਗ ਵੀ ਨਹੀਂ ਟਿਕਦੀ। ਦੀਪਕ ਸ਼ਿਰਖਾ, ਦੀਵੇ ਦੀ ਲਾਟ ਵੀ ਇੱਕ ਜਗ੍ਹਾ ਨਹੀਂ ਟਿਕਦੀ। ਯੌਮਨ ਮ੍ਰਿਤੀ ਅਨਾਥ, ਇਹ ਮਨ ਇਹੋ ਜਿਹਾ ਹੈ ਅਤੇ ਅਸੀਂ ਸਾਰੇ ਇਸ ਮੁਸ਼ਕਲ ਵਿੱਚ ਫਸੇ ਹੋਏ। ਜਿਸ ਦਿਨ ਗੁਰੂ ਦੇ ਸ਼ਬਦ ਦੀ ਕਮਾਈ ਸ਼ੁਰੂ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਜੋਗੀਓ, ਇਹ ਮਨ ਚੱਲ ਤੋ ਸੱਚ ਘਰ ਬੈਸੈ, ਇਹ ਮਨ ਚੱਲ ਤੋ ਸੱਚ ਘਰ ਬੈਸੈ। ਮੈਂ ਇੰਨੇ ਕੁ ਅਰਥ ਕਰਕੇ ਵੀ ਤੁਰ ਸਕਦਾ ਹਾਂ, ਪਰ ਮੇਰੀ ਤਸੱਲੀ ਨਹੀਂ ਹੁੰਦੀ, ਕਿਉਂਕਿ ਸਮੱਸਿਆ ਬੜੀ ਭਾਰੀ ਹੈ। ਹਰ ਇੱਕ ਦਾ ਸਵਾਲ ਹੈ, ਬਾਣੀ ਪੜ੍ਹਨ ਵਾਲੇ ਦਾ ਵੀ, ਗੁਰਦੁਆਰੇ ਆਉਣ ਵਾਲੇ ਦਾ ਵੀ। ਮਨ ਨਹੀਂ ਟਿਕਦਾ ਜੀ, ਭਾਈ ਮਨ ਕਿਉਂ ਨਹੀਂ ਟਿਕਦਾ? ਰੋਜ਼ ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਖਿਮਾ ਕਰਨਾ, ਪਾਸ ਦਾ ਕੀ ਅਰਥ ਸਮਝਦੇ? ਕੀਰਤਨੀ ਸਿੰਘ ਵੀ ਬੈਠੇ ਨੇ, ਅਸੀਂ ਪਾਸ ਦਾ ਅਰਥ ਕਰਦੇ ਹਾਂ ਕੋਲ, ਇੱਥੇ ਪਾਸ ਦਾ ਅਰਥ ਹੈ ਪਾਸ ਕੇ। ਜੋ ਕੁਝ ਪਹਿਲਾਂ ਕੂੜਾ ਕਰਕਟ ਭਰਿਆ ਨਾ, ਉਹਨੂੰ ਪਾਸੇ ਕਰੋ ਅਤੇ ਫਿਰ ਗੁਰੂ ਦੀ ਗੱਲ ਅੰਦਰ ਟਿਕੇ, ਉਹਦਾ ਹੀ ਛੱਡਣੀ ਨਹੀਂ ਚਾਹੁੰਦੇ। ਬਹੁਤੇ ਬੰਦਿਆਂ ਨੂੰ ਮੈਂ ਪੁੱਛਿਆ, ਬਾ ਜੀ ਸਾਡਾ ਕੰਮ ਨਹੀਂ ਚੱਲਦਾ ਜੀ, ਸਾਡਾ ਉਹ ਨਹੀਂ, ਅਸੀਂ ਸਵੇਰੇ ਵੀ ਉੱਠਦੇ ਹਾਂ ਤਾਂ ਕਰੀ ਜਾਏ। ਜਦੋਂ ਮੈਂ ਪੁੱਛਦਾ ਵੀ ਹੋਰ ਵੀ ਕੋਈ ਦਾ ਨਹੀਂ, ਰਾਤ ਨੂੰ ਥੋੜ੍ਹੀ ਜਿਹੀ ਪੀ ਵੀ ਲਈ ਦੀ ਹੈ, ਕੰਮ ਠੱਪ।
ਮਤਲਬ ਕਹਿਣ ਤੋਂ ਕਿ ਆਪਣੀ ਕੋਈ ਆਦਤ ਛੱਡਣ ਲਈ ਤਿਆਰ ਨਹੀਂ। ਫਿਰ ਗੁਰੂ ਦਾ ਕੀ ਕਸੂਰ, ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ, ਨੱਚ ਨਾ ਜਾਣੇ ਬੇੜਾ ਬਿੰਗਾ, ਇਹ ਕਹੀ ਜਾਣਾ ਮੈਨੂੰ ਇੰਨੀ ਦੇਰ ਹੋ ਗਈ ਗੁਰਦੁਆਰੇ ਆਉਂਦਿਆਂ, ਮੇਰਾ ਬਣਿਆ ਹੀ ਕੱਖ ਨਹੀਂ। ਕੀ ਬਣੇ? ਜਦੋਂ ਤੀਕਰ ਅਸੀਂ ਗੁਰੂ ਦੇ ਰਾਹ 'ਤੇ ਨਹੀਂ ਚੱਲਦੇ, ਜਿਹੜੇ ਗੁਰੂ ਦੇ ਰਾਹ 'ਤੇ ਚੱਲਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀਓ, ਉਹਨਾਂ ਦਾ ਮਨ ਚੰਚਲਤਾ ਛੱਡ ਦਿੰਦਾ, ਉਹ ਟਿਕ ਜਾਂਦਾ, ਉਹ ਸੱਚ ਘਰ ਬੈਠਦਾ। ਗੁਰੂ ਗ੍ਰੰਥ ਸਾਹਿਬ ਜੀ ਐਸੇ ਸਮਰੱਥ ਗੁਰੂ ਨੇ, ਅਸੀਂ ਕਿਉਂਕਿ ਆਪ ਬਾਣੀ ਪੜ੍ਹਨੀ ਛੱਡ ਦਿੱਤੀ। ਮੈਨੂੰ ਉਹ ਵੀ ਸਮਾਂ ਯਾਦ ਹੈ, ਮੈਂ ਬਹੁਤ ਛੋਟੀ ਉਮਰ ਤੋਂ ਸੇਵਾ ਵਿੱਚ ਲੱਗਾ, ਜਦੋਂ ਕਿਤੇ ਸੁਨੇਹਾ ਦੇਣਾ ਨਾ ਵੀ ਅੱਜ ਅਸੀਂ ਅਖੰਡ ਪਾਠ ਰੱਖਣਾ ਜਾਂ ਸਹਿਜ ਪਾਠ ਰੱਖਣਾ, ਅਤੇ ਵੀ ਆਪਣੇ ਆਪਣੇ ਨਾਮ ਲਿਖਾਓ, ਓਹੋ ਲੈਣਾ ਲੱਗ ਜਾਣੀ ਬੀਬੀਆਂ ਵੱਲੋਂ, ਉਦੋਂ ਪਹਿਲੇ ਵੀਰਾਂ ਵੱਲੋਂ, ਉਦੋਂ ਪਹਿਲੇ ਸਾਡਾ ਲਿਖੋ ਜੀ ਸਰ, ਇਹਦਾ ਮਤਲਬ ਸਭ ਬਾਣੀ ਪੜ੍ਹਦੇ ਸਨ। ਹੁਣ ਕਿੰਨੇ ਕੁ ਪੜ੍ਹਦੇ ਨੇ? ਮੈਂ ਕੋਈ ਇੱਥੇ ਲਿਸਟ ਬਣਾਉਣ ਨਹੀਂ ਆਇਆ, ਮੈਂ ਸਿਰਫ ਇਹ ਦੇਖਣਾ ਚਾਹੁੰਦਾ ਵੀ ਸਾਡੀ ਸਮੱਸਿਆ ਕਿੱਥੋਂ ਬਣੀ। ਹੁਣ ਅਸੀਂ ਨਹੀਂ ਪੜ੍ਹਦੇ, ਕੀ ਹੋਇਆ ਜੇ ਹਜ਼ਾਰਾਂ ਵਿੱਚੋਂ ਕੋਈ ਦੋ ਚਾਰ ਦਸ ਮਿੰਟੋਂ ਵੀ ਕੋਈ ਗੁਰੂ ਕਾ ਸਿੱਖ ਮਾਈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਏ ਤੋਂ ਬਿਨਾਂ ਰੋਟੀ ਪਾਣੀ ਨਹੀਂ ਖਾਂਦਾ। ਆਪਣੀ ਪੀੜ੍ਹੀ ਅੱਗੇ ਛੋਟਾ ਫਿਰ ਨਾ ਪਵੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮੈਂ ਵੀ ਪੁੱਛਿਆ ਸੱਚੇ ਪਾਤਸ਼ਾਹ ਇਹ ਮਨ ਕਿਉਂ ਨਹੀਂ ਟਿਕਣਾ? ਕਹਿੰਦੇ ਬਈ ਸੁਣ ਲਓ, ਜਿਉਂ ਕਣਕੋ ਕੋਠਾਰੀ ਚੜਿਓ ਕਬਰੋ ਹੋ ਤੇ ਫੇਰੋ। ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਮੈਂ ਬਾਹਰੋਂ ਨਹੀਂ ਕੋਈ ਗੱਲ ਕਰ। ਕਣਕ ਕਹਿੰਦੇ ਸੋਨੇ ਨੂੰ, ਜਿਵੇਂ ਸੋਨੇ ਨੂੰ ਸ਼ੁੱਧ ਕਰਨ ਲਈ ਸੁਨਿਆਰਾ ਕੁਠਾਲੀ ਵਿੱਚ ਪਾਉਂਦਾ, ਸੇਕ ਦਿੰਦਾ, ਸੁਹਾਗੇ ਦੀ ਚੁਟਕੀ ਪਾਉਂਦਾ, ਉਹ ਪਾਣੀ ਬਣ ਜਾਂਦਾ, ਫਿਰ ਉਹ ਚੱਕਰ ਕੱਟਦਾ, ਔਰ ਇੰਨੀ ਤੇਜ਼ੀ ਨਾਲ ਚੱਕਰ ਕੱਟਦਾ ਕਿ ਤੁਹਾਡੀ ਦੇਖਦਿਆਂ ਅੱਖ ਥੱਕ ਜਾਏਗੀ, ਉਹਦੇ ਚੱਕਰ ਨਹੀਂ ਗਿਣ ਸਕੋ। ਮੈਂ ਤਜਰਬਾ ਕਰਕੇ ਦੇਖਿਆ, ਸੁਨਿਆਰੇ ਕੋਲ ਬਹਿ ਕੇ ਦੇਖਿਆ, ਪਰ ਜਦੋਂ ਉਸ ਸੋਨੇ ਵਿੱਚੋਂ ਖੋਟ ਨਿਕਲ ਜਾਂਦਾ, ਕਿਉਂਕਿ ਜਿਉਂ ਜਿਉਂ ਚੱਕਰ ਕੱਟਦਾ ਫਿਰ ਉਹਦੀ ਮੈਲ ਉੱਪਰ ਆਉਂਦੀ, ਉਹ ਛੋਟੀ ਜਿਹੀ ਕੜਛੀ ਦੇ ਨਾਲ ਸੁਨਿਆਰਾ ਮੈਲ ਲਾਈ ਜਾਂਦਾ, ਜਦੋਂ ਮੈਲ ਮੁੱਕ ਜਾਂਦੀ ਹੈ ਉਹੀ ਸੋਨਾ ਹੁੰਦਾ, ਉਹੀ ਕੁਠਾਲੀ ਹੁੰਦੀ, ਉਹ ਟਿਕ ਜਾਂਦਾ। ਜਿਉਂ ਕਣਕੋ ਕੋਠਾਰੀ ਚੜਿਓ ਕਬਰੋ ਹੋ ਤੇ ਫੇਰੋ, ਜਬ ਤੇ ਸ਼ੁੱਧ ਪਇਓ ਹੈ ਬਾਰਾਂ। ਜਿਹੜਾ ਸ਼ੁੱਧ ਸੋਨਾ ਹੋਵੇ ਉਹਨੂੰ ਬਾਰਾਂ ਬੰਨੀ ਦਾ ਸੋਨਾ ਕਹਿੰਦੇ ਨੇ। ਜਬ ਤੇ ਸ਼ੁੱਧ ਪਇਓ ਹੈ ਬਾਰਾਂ, ਤਬ ਹੀ ਥਾਨ ਠੇਰੋ, ਫਿਰ ਉਹ ਟਿਕ ਜਾਂਦਾ, ਫਿਰ ਉਹ ਭਟਕਣਾ ਤੋਂ ਰਹਿਤ। ਸਾਡੀ ਤੇ ਹਾਲਤ ਬੜੀ ਅਜੀਬ ਹੈ, ਅਸੀਂ ਤਾਂ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ, ਅਸੀਂ ਤਾਂ ਚਫੇਰ ਗੜੀਏ ਬਣੇ ਹੋਏ ਹਾਂ, ਜਿੱਥੇ ਵੇਖੋ ਉੱਥੇ ਸਿੱਖ ਤੁਰੇ ਫਿਰਦੇ। ਨਹੀਂ ਨਹੀਂ, ਜਿਹੜਾ ਗੁਰੂ ਕਾ ਸਿੱਖ ਹੈ ਉਹਦੀ ਭਟਕਣਾ ਨਹੀਂ ਹੋਣੀ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਕਰੇ ਜੋਗੀਓ, ਇਹ ਮਨ ਚੱਲ ਤੋ ਸੱਚ ਘਰ ਬਹਿਸਦਾ, ਇਹ ਮਨ ਚੱਲ ਤੋ ਸੱਚ ਘਰ ਬਹਿਸਦਾ।

ਆਖਰ ਆਪੇ ਮੇਲ ਮਿਲਾਏ ਕਰਤਾ, ਆਪੇ ਮੇਲ ਮਿਲਾਏ ਕਰਤਾ।

ਸੱਚਮੁੱਚ ਇੱਕ ਇੱਕ ਪੌੜੀ, ਇੱਕ ਇੱਕ ਸਲੋਕ, ਸਵਾਲ ਅਤੇ ਜਵਾਬ ਕਿਤਨਾ ਮਹੱਤਵਪੂਰਨ ਹੈ ਜੇ ਇਹਨੂੰ ਚੰਗੀ ਤਰ੍ਹਾਂ ਰਿੜਕੀਏ ਨਾ, ਕਿਉਂਕਿ ਰਿੜਕੇ ਤੋਂ ਬਿਨਾਂ ਮੱਖਣ ਨਹੀਂ ਨਿਕਲਦਾ। ਤੁਸੀਂ ਸਾਰੇ ਜਾਣਦੇ ਹੋ, ਆਂਦੇ ਨੇ ਕਿਸੇ ਨੇ ਕਿਹਾ ਰੱਬ ਕਿੱਥੇ ਰਹਿੰਦਾ, ਕਿਸੇ ਰਾਜੇ ਦੇ ਮਨ ਵਿੱਚ ਤਿੰਨ ਸਵਾਲ ਆਏ, ਰੱਬ ਕਿੱਥੇ ਰਹਿੰਦਾ, ਰੱਬ ਕਿਵੇਂ ਮਿਲਦਾ, ਰੱਬ ਕੀ ਕਰਦਾ। ਸਾਰੇ ਵਿਦਵਾਨ ਪੰਡਿਤ ਗਿਆਨੀ ਇਕੱਠੇ ਕਰ ਲਏ, ਦੱਸੋ ਜੀ ਮੇਰਾ ਸਵਾਲ ਹੈ, ਰੱਬ ਕਿੱਥੇ ਰਹਿੰਦਾ, ਰੱਬ ਕਿਵੇਂ ਮਿਲਦਾ, ਰੱਬ ਕੀ ਕਰਦਾ। ਸਭ ਨੇ ਆਪਣੀਆਂ ਆਪਣੀਆਂ ਦਲੀਲਾਂ ਦਿੱਤੀਆਂ, ਰਾਜੇ ਦੀ ਕੋਈ ਤਸੱਲੀ ਨਾ ਕਰਾ ਸਕੀ। ਆਂਦਾ ਵੀ ਤੁਸੀਂ ਕਾਹਦੇ ਵਿਦਵਾਨ ਹੋ, ਕਾਹਦੇ ਗਿਆਨੀ ਹੋ, ਕਾਹਦੇ ਪੰਡਿਤ ਹੋ, ਮੇਰੇ ਸਵਾਲ ਦਾ ਜਵਾਬ ਹੀ ਨਹੀਂ ਤੁਹਾਡੇ ਕੋਲ, ਮੈਂ ਤੁਹਾਨੂੰ ਘਰ ਨਹੀਂ ਜਾਣ ਦੇਣਾ ਜਦ ਤੱਕ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿਓ। ਉਦਾਸ ਹੋ ਗਏ। ਕਹਿੰਦੇ ਇੱਕ ਪੰਡਿਤ ਜੀ ਬਾਹਰ ਖੇਤਾਂ ਨੂੰ ਜੰਗਲ ਦਿਸ਼ਾ ਗਏ ਅਤੇ ਇੱਕ ਜ਼ਿਮੀਂਦਾਰ ਹੱਲ ਚਲਾਉਂਦਾ ਸੀ। ਉਹਨੇ ਦੇਖਿਆ ਕਿ ਪੰਡਿਤ ਜੀ ਦੇ ਚਿਹਰੇ ਉੱਤੇ ਬੜੀ ਉਦਾਸੀ ਹੈ, ਉਹਨਾਂ ਦੀ ਵੇਸ਼ਭੂਸ਼ਾ ਵੇਖ ਕੇ, ਸਿਰ 'ਤੇ ਚੋਟੀ, ਮੱਥੇ 'ਤੇ ਤਿਲਕ, ਤੇਲ ਧੋਤੀ ਵਗੈਰਾ ਵਗੈਰਾ, ਗੱਲ ਵਿੱਚ ਜਨੇਊ। ਕਹਿੰਦਾ ਪੰਡਿਤ ਜੀ ਰਾਮ ਰਾਮ, ਕੀ ਗੱਲ ਬੜੇ ਉਦਾਸ ਹੋ। ਆਂਦੇ ਬਾਬਾ ਕੀ ਦੱਸੀਏ, ਰਾਜੇ ਨੇ ਤਿੰਨ ਸਵਾਲ ਕੀਤੇ ਨੇ ਅਤੇ ਮੈਂ ਅਤੇ ਮੇਰੇ ਵਰਗੇ ਕਈ ਪੰਡਿਤ ਫਸੇ ਪਏ, ਰਾਜੇ ਦੀ ਤਸੱਲੀ ਨਹੀਂ ਕਰਾ ਸਕੇ। ਉਹ ਕਹਿੰਦਾ ਮੈਂ ਜਾਣ ਨਹੀਂ ਦਿਆ। ਬਾਬਾ ਕਹਿੰਦਾ ਇਹੋ ਜਿਹੇ ਕਿਹੜੇ ਸਵਾਲ ਨੇ ਜਿਹੜੇ ਤੁਹਾਡੇ ਵਰਗੇ ਪੰਡਿਤਾਂ ਨੂੰ ਨਹੀਂ ਆਏ। ਆਂਦੇ ਬਾਬਾ ਆਹ ਤਿੰਨ ਸਵਾਲ ਨੇ, ਰੱਬ ਕਿੱਥੇ ਰਹਿੰਦਾ, ਰੱਬ ਕੀ ਕਰਦਾ, ਰੱਬ ਕਿਵੇਂ ਮਿਲਦਾ। ਆਉਂਦਾ ਇਹਦਾ ਜਵਾਬ ਤਾਂ ਮੈਂ ਦੇ ਦਿਆਂਗਾ। ਪੰਡਿਤ ਜੀ ਨੂੰ ਸੁੱਖ ਦਾ ਸਾਹ ਆਇਆ ਵੀ ਚੱਲ ਸਾਡੀ ਜਾਨ ਤਾਂ ਛੁੱਟੇਗੀ। ਜਾ ਕੇ ਰਾਜੇ ਨੂੰ ਕਹਿਣ ਲੱਗਾ ਜੀ ਇਸ ਤਰ੍ਹਾਂ ਇੱਕ ਜ਼ਿਮੀਂਦਾਰ ਬਾਬਾ

ਤਲੀ ਤੇ ਧਰ ਕੇ ਸੱਜੇ ਹੱਥ ਦੀ ਉਂਗਲ ਫੇਰਨੀ ਸ਼ੁਰੂ ਕਰ ਦਿੱਤੀ। ਪੰਜ ਚਾਰ ਮਿੰਟ ਬੀਤ ਗਏ, ਰਾਜਾ ਬੜਾ ਕਾਲਾ ਹੋ ਕੇ ਕਹਿੰਦਾ ਬਾਬਾ ਜਵਾਬ ਵੀ ਦੇ। ਆਂਦਾ ਜੀ ਜਵਾਬ ਹੀ ਦੇ ਰਿਹਾ। ਕਹਿੰਦਾ ਜਵਾਬ ਦੇ ਰਿਹਾ, ਮੂੰਹੋਂ ਕੁਝ ਬੋਲਦਾ ਨੀ। ਕਹਿੰਦਾ ਮੈਂ ਸੁਣਿਆ ਕਿ ਦੁੱਧ ਵਿੱਚ ਘਿਓ ਹੁੰਦਾ। ਹੁੰਦਾ ਸਾਰੇ ਉਮਰ ਮੂੰਹ ਕਰਕੇ ਰਾਜੇ ਵੱਲ ਕੇ ਦੱਸੋ, ਹੁੰਦਾ? ਕਹਿੰਦੇ ਹਾਂ ਹੁੰਦਾ, ਇਹ ਤਾਂ ਸੱਚ ਹੈ, ਦੁੱਧ ਚ ਕਿਉਂ ਹੁੰਦਾ? ਕਹਿੰਦਾ ਪਰ ਕਮਾਲ ਦੀ ਗੱਲ ਹੈ, ਤੁਸੀਂ ਸਭ ਠੀਕ ਕਹਿੰਦੇ ਹੋ, ਮੈਂ ਉਂਗਲ ਫੇਰੀ ਜਾਂਦਾ ਕਦੇ ਅੜਦਾ ਪਿਆ ਨਹੀਂ। ਹੁਣ ਸਾਰੇ ਦੱਸਣਗੇ ਤੁਹਾਡੇ ਵਿੱਚੋਂ ਵੀ, ਇਸ ਤਰ੍ਹਾਂ ਥੋੜ੍ਹਾ ਲੱਭਦਾ ਦੁੱਧ। ਪਹਿਲਾਂ ਦੁੱਧ ਨੂੰ ਤਪਾਓ, ਫਿਰ ਜਮਾਓ, ਫਿਰ ਰਿੜਕੋ, ਫਿਰ ਗੁਰਬਾਣੀ ਵਿੱਚ ਸਭ ਕੁਝ ਹੈ, ਪਰ ਇਹਨੂੰ ਅਸੀਂ ਰਿੜਕਣ ਵਾਲੇ ਪਾਸਿਓਂ ਅਵਿਸ ਲਿਓ। ਜਦੋਂ ਬਾਬੇ ਨੇ ਦੋ ਗੱਲਾਂ ਕਹੀਆਂ, ਕਹਿੰਦਾ ਦੋ ਗੱਲਾਂ ਦਾ ਜਵਾਬ ਆ ਗਿਆ, ਰੱਬ ਐਵੇਂ ਹੀ ਸਾਰਿਆਂ ਵਿੱਚ ਹੈ ਜਿਵੇਂ ਦੁੱਧ ਵਿੱਚ ਘਿਓ ਹੈ, ਪਰ ਮਿਲਦਾ ਵੀ ਐਵੇਂ ਹੀ ਹੈ ਜਿਵੇਂ ਦੁੱਧ ਚੋਂ ਘਿਓ ਲੈਣਾ ਪੈਂਦਾ। ਗੁਰਬਾਣੀ ਵੀ ਇਹੀ ਕਹਿ ਰਹੀ, ਸਗਲ ਬਨਸਪਤ ਮੈਂ ਬੈ ਸੰਤ, ਸਗਲ ਬਨਸਪਤ ਮੈਂ ਬੈ ਸੰਤ, ਸਗਲ ਬਨਸਪਤ ਮੈਂ, ਸਗਲ ਦੂਧ ਮੈਂ ਘੀਆ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ, ਘਟ ਘਟ ਮਾਧੋ ਜੀਆ, ਸੰਤੋ ਘਟ ਘਟ ਰਹਿਆ ਸਮਾਹਿਓ, ਪੂਰਨ ਪੂਰ ਰਹਿੋ ਸਰਬ ਮੈਂ, ਜਲ ਥਲ ਰਮਈਆ ਆਇਓ। ਬਸ ਜਿਸ ਦਿਨ ਮਨ ਇਹ ਸਮਝ ਲਏਗਾ, ਇਹ ਮਨ ਚਿਕ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਆਪ ਕਹਿੰਦੇ ਨੇ, ਮੇਰਾ ਮਨ ਕਦੋਂ ਟਿਕਿਆ, ਮੈਨੂੰ ਕਦੋਂ ਇਹ ਗੱਲ ਸਮਝ ਆਈ, ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋਈ ਬੈਰੀ ਨਾਹੀਂ ਬੇਗਾਨਾ, ਨਾ ਕੋ ਬੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ, ਸਗਲ ਸੰਗ ਹਮ ਕੋ ਬਣ ਆਈ, ਲਓ ਹੁਣ ਇਹ ਪੌੜੀ ਆਪਾਂ ਨੇ ਵਿਚਾਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ। ਹੁਣ ਜੇ ਤੇ ਸੋਚੀਏ ਵੀ ਤੇ ਇੱਕ ਪੌੜੀ ਹੋਈ ਹੈ, ਚਾਰ ਹੋ ਜਾਣੀਆਂ ਚਾਹੀਦੀਆਂ ਨੇ, ਪੰਜ ਹੋਣੀਆਂ ਚਾਹੀਦੀਆਂ ਨਹੀਂ। ਜੇ ਤੇ ਸੱਚਮੁੱਚ ਗੁਰਬਾਣੀ ਵਿੱਚੋਂ ਗਿਆਨ ਲੈਣਾ, ਫਿਰ ਤਾਂ ਇਸ ਨੂੰ ਰਿੜਕਣਾ ਪਵੇਗਾ, ਕਿਉਂਕਿ ਯੋਗੀਆਂ ਦੇ ਸਵਾਲ ਬੜੇ ਉਹ ਨੇ। ਸਾਨੂੰ ਦੱਸੋ ਗੁਰੂ ਨੂੰ ਕਿਵੇਂ ਮਿਲੀਏ, ਕਿਵੇਂ ਪਤਾ ਲੱਗੇ ਵੀ ਅਸੀਂ ਗੁਰੂ ਨੂੰ ਮਿਲ ਗਏ? ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਸਵਾਲਾਂ ਦੇ ਐਸੇ ਜਵਾਬ ਦਿੱਤੇ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ, ਰੋਸ ਨ ਕੀਜੈ ਉੱਤਰ ਜੀਜੈ, ਕਿਉਂ ਪਾਈਐ ਗੁਰਦੁਆਰੋ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇਹ ਮਨ ਚਲ ਤੋ, ਇਹ ਮਨ ਚਲ ਤੋ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਨਾਨਕ ਜੀ ਫਰਮਾਉਂਦੇ ਨੇ, ਜਿਸ ਦਿਨ ਚੰਚਲ ਮਨ ਟਿਕ ਜਾਏ ਔਰ ਇਸ ਨੂੰ ਨਾਮ ਦਾ ਆਧਾਰ ਆਸਰਾ ਮਿਲ ਜਾਏ,
ਫਿਰ ਆਪ

गन्नी एक दृष्ट कर समसर जाने, एक दृष्ट कर समसर जाने।

ਜਦੋਂ ਮੈਂ ਭੱਟ ਸਾਹਿਬਾਨ ਦੇ ਸਵੱਈਏ ਪੜ੍ਹਦਾ ਤੇ ਭੱਟ ਸਾਹਿਬਾਨ ਕਹਿੰਦੇ ਨੇ ਮੈਂ ਤੇ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਂਦਾ, ਮੈਨੂੰ ਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਬਹੁਤ ਚੰਗੀ ਲੱਗੀ। ਕਬ ਕੱਲ ਸੁਜਸ ਗਾਵੇ ਗੁਰੂ ਨਾਨਕ, ਕਬ ਕੱਲ, ਬਹੁਤਿਆਂ ਨੂੰ ਨਹੀਂ ਪਤਾ ਕੱਲ ਕੀ ਹੈ। ਕੱਲ ਕਬ ਦਾ ਨਾਮ ਹੈ, ਭੱਟ ਦਾ ਨਾਮ। ਕੱਲ ਕਬ ਕਵੀ ਕੱਲ ਕਹਿੰਦਾ ਹੈ ਸੁਜਸ ਗਾਵੇ ਗੁਰੂ ਨਾਨਕ। ਮੈਂ ਗੁਰੂ ਨਾਨਕ ਸਾਹਿਬ ਦਾ ਇਸ ਲਈ ਜਸ ਕਰਦਾ ਕਿ ਰਾਜ ਯੋਗ ਜਿਨ ਮਾਣਿਓ, ਉਹਨਾਂ ਨੇ ਆਪਣੇ ਸਿੱਖਾਂ ਨੂੰ ਰਾਜੇ ਵੀ ਬਣਾਇਆ, ਯੋਗੀ ਵੀ ਬਣਾਇਆ। ਐਸਾ ਕਿਧਰੇ ਹੈ ਨਹੀਂ। ਯੋਗੀ ਕਹਿੰਦੇ ਨੇ ਸਭ ਕੁਝ ਛੱਡੋ, ਜੰਗਲ ਵਿੱਚ ਜਾਓ, ਇਹ ਉਹ ਆਪਣਾ ਮਤ ਦੱਸ ਰਹੇ ਨੇ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਰੁੱਖਾਂ ਦੀ ਛਾਂ ਥੱਲੇ, ਬਿਰਖਾਂ ਦੀ ਛਾਂ ਥੱਲੇ ਉਦਿਆਨ, ਜੰਗਲ ਵਿੱਚ ਜਾਓ। ਫਿਰ ਕੰਦ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨ। ਕੰਦ ਮੂਲ ਜਿਹੜੀਆਂ ਚੀਜ਼ਾਂ ਧਰਤੀ ਦੇ ਵਿੱਚ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਕੰਦ ਮੂਲ ਕਹਿੰਦੇ, ਜਿਵੇਂ ਗਾਜਰਾਂ ਨੇ, ਮੂਲੀਆਂ ਨੇ, ਉਹ ਧਰਤੀ ਦੇ ਵਿੱਚ ਹੁੰਦੀਆਂ, ਉਹਨਾਂ ਦਾ ਭੋਜਨ ਖਾਵੇ। ਔਦੂ ਬੋਲੇ ਗਿਆਨ, ਇਹ ਹੈ ਯੋਗ ਦਾ ਮਤ ਗਿਆਨ। ਫਿਰ ਤੀਰਥ ਨਹਾਈ ਹੈ, ਸੁੱਖ ਫਲ ਪਾਈ ਹੈ। ਸਾਡਾ ਇਹ ਇੱਛਾ ਹੈ ਕਿ ਤੀਰਥਾਂ 'ਤੇ ਨਹਾਉਣ ਜਾਈਏ ਅਤੇ ਇਹਦੇ ਬਦਲੇ ਵਿੱਚ ਸੁੱਖ ਫਲ ਮਿਲਦਾ। ਮੈਲ ਨਾਲ ਗਹਿਕਾ ਹੀ, ਫਿਰ ਮੈਲ ਨਹੀਂ ਲੱਗਦੀ। ਗੋਰਖ ਪੂਤ ਲੋਹਾਰੀ ਪਾ ਬੋਲੇ, ਗੋਰਖ ਦਾ ਪੂਤ ਦਾ ਮਤਲਬ ਚੇਲਾ, ਗੋਰਖ ਦਾ ਚੇਲਾ ਲੋਹਾਰੀ ਪਾਏ ਬੋਲ ਕੇ ਕਹਿੰਦਾ ਹੈ ਕਿ ਯੋਗ ਜੁਗਤ ਬਿਦ ਸਾਈ, ਇਹ ਹੈ ਯੋਗ ਦੀ ਜੁਗਤ ਸਾਡੇ ਮਤ ਅਨੁਸਾਰ। ਇਹਨੂੰ ਚੰਗੀ ਤਰ੍ਹਾਂ ਸਮਝ ਲਈਏ। ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਸਭ ਕੁਝ ਕਿਹਾ, ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹੋ, ਤੁਸੀਂ ਮੁੰਦਰਾ ਪਾ ਲਓ, ਤੁਸੀਂ ਖਿੰਤਾ ਲੈ ਲਓ, ਤੁਸੀਂ ਆਹ ਕਰ ਲਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ, ਮੈਂ ਤਾਂ ਸਭ ਕੁਝ ਧਾਰਨ ਕੀਤਾ ਹੋਇਆ, ਮੈਂ ਤਾਂ ਤੁਹਾਨੂੰ ਦੱਸਣ ਆਇਆ। ਜੇ ਤੁਸੀਂ ਅਸਲੀ ਯੋਗੀ ਬਣਨਾ, ਮੁੰਡਾ ਸੰਤੋਖ ਸਰਮ ਪਤ ਜੋਲੀ, ਮੁੰਡਾ ਸੰਤੋਖ ਸਰਮ ਪਤ ਜੋਲੀ। ਧਿਆਨ ਕੀ ਕਰੇ ਵਿਭੂਤ, ਧਿਆਨ ਕੀ ਕਰੇ ਵਿਭੂਤ, ਆਖਿਆ ਜੇ ਦੁਨੀਆ ਛੱਡਣੀ ਹੈ ਤੇ ਸੰਤੋਖ ਧਾਰਨ ਕਰੋ, ਫਿਰ ਇਹ ਘਰ ਘਰ ਮੰਗਣ ਕਿਉਂ ਜਾਂਦੇ? ਇਹ ਮੁੰਦਰਾ ਪਾਓ, ਮੁੰਦਾ ਸੰਤੋਖ ਸਰਮ ਪਦ ਜੋਲੀ। ਹੁਣ ਇੱਥੇ ਪਤ ਅੱਖਰ ਜਿਹੜਾ ਹੈ, ਇਹਦੇ ਸਪੈਲਿੰਗ ਨੇ ਪੱਪਾ ਤੱਤੇ ਨੂੰ ਔਂਕੜ ਪਤ। ਗੁਰਬਾਣੀ 'ਚ ਪਤ ਚਾਰ ਰੂਪਾਂ ਵਿੱਚ ਆਉਂਦਾ, ਇੱਕ ਆਉਂਦਾ ਪੱਪਾ ਤੱਤੇ ਨੂੰ ਸਿਹਾਰੀ ਪਤ, ਇੱਕ ਆਉਂਦਾ ਪੱਪਾ ਤੱਤੇ ਨੂੰ ਔਂਕੜ ਪਤ, ਇੱਕ ਆਉਂਦਾ ਪੱਪਾ ਤੱਤਾ ਮੁਕਤਾ ਪਤ। ਪੜ੍ਹਦੇ ਸਾਰਿਆਂ ਨੂੰ ਪਤ। ਇੱਕ ਪਤ ਦਾ ਮਤਲਬ ਹੈ ਪਤੀ, ਉਸੇ ਪਤ ਦਾ ਮਤਲਬ ਇੱਜ਼ਤ ਵੀ ਆਏਗਾ ਕਨਸੈਪਟ ਦੇ ਮੁਤਾਬਕ। ਅਤੇ ਜਿੱਥੇ ਪਤ ਅਤੇ ਨੂੰ ਔਂਕੜ ਹੋਏਗਾ, ਪਾਤਰ ਬਰਤਨ ਠੂਠਾ ਖੱਪਰ, ਅਤੇ ਇੱਕ ਪਤ ਪੱਪਾ ਤੱਤਾ ਮੁਕਤਾ ਆਏਗਾ, ਉਹ ਦਰਖਤ ਦੇ ਪੱਤਰਾਂ ਵਾਸਤੇ ਆਏਗਾ। ਪੜ੍ਹਨਾ ਸਾਰਿਆਂ ਨੂੰ ਪਤ ਹੈ ਉਚਾਰਨ, ਪਰ ਅਰਥ ਉਹਦੇ ਵੱਖ ਵੱਖ। ਬਾਬੇ ਨੇ ਕਿਹਾ ਵੀ ਮੇਰੀ ਤਾਂ ਸਲਾਹ ਇਹ ਹੈ, ਜੇ ਤੁਸੀਂ ਸੱਚਮੁੱਚ ਕੰਨਾਂ 'ਚ ਮੁੰਦਰਾਂ ਇਸ ਲਈ ਪਾਈਆਂ ਨੇ ਕਿ ਦੁਨੀਆ ਛੱਡੀ ਹੈ, ਸੰਤੋਖੀ ਬਣ। ਫਿਰ ਸ਼ਰਮ ਪਤ ਜੋਲੀ, ਸ਼ਰਮ ਕਹਿੰਦੇ ਨੇ ਮਿਹਨਤ ਕਰਨੀ, ਮਿਹਨਤ ਕਰੋ, ਮਿਹਨਤ ਦਾ ਠੂਠਾ ਬਣਾਓ, ਮਿਹਨਤ ਦੀ ਝੋਲੀ ਬਣਾਓ। ਅਤੇ ਆ ਜਿਹੜੀ ਤੁਸੀਂ ਪਿੰਡੇ 'ਤੇ ਸਵਾਹ ਮਲੀ, ਇਹਦਾ ਕੀ ਮਤਲਬ? ਅਗਰ ਜੀ ਬਸ ਦੁਨੀਆ ਛੱਡ ਦਿੱਤੀ, ਸਾਨੂੰ ਹਰ ਵੇਲੇ ਮੌਤ ਚੇਤੇ। ਕਹਿੰਦੇ ਫਿਰ ਧਿਆਨ ਕੀ ਕਰਾਂ ਬਾਬੂ? ਫਿਰ ਹਰ ਵੇਲੇ ਧਿਆਨ ਰੱਖੋ, ਉਹਦਾ ਉਹਨੂੰ ਹਾਜ਼ਰ ਨਾਜ਼ਰ ਸਮਝੋ। ਖਿੰਤਾ ਕਾਲ, ਇਹ ਗੋਦੜੀ ਕਿਉਂ ਪਾਈ ਹੈ? ਕਹਿੰਦੇ ਜੀ ਮਰੀ ਜਾਣਾ, ਮਰੀ ਜਾਣਾ, ਇਹ ਵਧੀਆ ਵਧੀਆ ਕੱਪੜੇ ਅਤੇ ਰਜਾਈਆਂ ਤਲਾਈਆਂ ਬਣਾਉਣ ਦੀ ਕੀ ਲੋੜ ਹੈ?
ਕਹਿੰਦੇ ਫਿਰ ਮੌਤ ਨੂੰ ਯਾਦ ਰੱਖੋ, ਖਿੰਥਾ ਕਾਲ ਮੌਤ ਨੂੰ ਯਾਦ ਰੱਖਣਾ ਕਿ ਗੋਦੜੀ ਬਣਾਓ। ਫਿਰ ਇਹ ਗੱਲਾਂ ਪੜ੍ਹੀ ਤੇ ਆਪਾਂ ਜਾ ਰਹੇ ਹਾਂ, ਪਰ ਇਹਨਾਂ ਦਾ ਜਦ ਤੱਕ ਮਤਲਬ ਨਹੀਂ ਸਮਝਾਂਗੇ, ਬਾਬੇ ਨਾਨਕ ਦੇ ਯੋਗ ਦੀ ਸਮਝ ਕਿਵੇਂ ਆਵੇ। ਆਖਿਆ ਕੁਆਰੀ ਕਾਇਆ ਜੁਗਤ, ਇਸ ਕਾਇਆ ਨੂੰ ਕੁਆਰੀ, ਕੁਆਰੀ ਕਿਸ ਨੂੰ ਕਹਿੰਦੇ? ਜਿਸ ਬੱਚੀ ਬੱਚੇ ਦਾ ਵਿਆਹ ਨਾ ਹੋਇਆ ਹੋਵੇ ਉਹਨੂੰ ਅਸੀਂ ਕੁਆਰੀ ਕਹਿੰਦੇ ਹਾਂ, ਕੁਆਰਾ ਮੁੰਡਾ ਕਹਿ ਦਿੰਦੇ। ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਇਸ ਕਾਇਆ ਨੂੰ ਪਵਿੱਤਰ ਰੱਖੋ, ਭੈੜੇ ਕੰਮਾਂ ਤੋਂ ਬਚਾਓ, ਇਹ ਜੁਗਤ ਬਣਾਓ। ਡੰਡਾ ਪ੍ਰਤੀਤ, ਫਿਰ ਜੋਗੀ ਲੋਕ ਹੱਥ ਵਿੱਚ ਡੰਡਾ ਵੀ ਰੱਖਦੇ ਨੇ, ਫਿਰ ਕੋਈ ਕੁੱਤਾ ਬਿੱਲਾ ਨਾ ਪੈ ਜਾਏ। ਕਹਿੰਦੇ ਆਪਣੇ ਮਾਲਕ ਤੇ ਪ੍ਰਤੀਤ ਕਰੋ, ਭਰੋਸਾ ਰੱਖੋ, ਇਹ ਘਰ ਘਰ ਮੰਗਣ ਕਿਉਂ ਜਾਂਦੇ? ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਅਸੀਂ ਸਾਰੇ ਪੜ੍ਹਦੇ ਹਾਂ ਜੁਗਤ ਡੰਡਾ ਪ੍ਰਤੀਤ, ਨਹੀਂ ਜੁਗਤ ਤੇ ਵਿਸਰਾਮ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੋਗੀ ਕਹਿੰਦੇ ਸਾਡਾ ਪੰਥ ਹੈ ਆਈ ਪੰਥ ਸਭ ਤੋਂ ਵੱਡਾ। ਮਹਾਰਾਜ ਕਹਿੰਦੇ ਤੁਸੀਂ ਇਹਨਾਂ ਸਾਰਿਆਂ ਲੋਕਾਂ ਨੂੰ ਆਪਣੇ ਜਮਾਤੀ ਸਮਝੋ, ਆਈ ਪੰਥੀ ਸਗਲ ਜਮਾਤੀ, ਇਹ ਵਿਤਕਰੇ ਨਾ ਕਰੋ, ਇਹ ਵੱਡੇ ਛੋਟੇ ਦਾ ਵਿਤਕਰਾ ਨਾ ਪਾਓ, ਸਾਰਿਆਂ ਨੂੰ ਆਪਣੇ ਜਮਾਤੀ ਕਲਾਸ ਫੈਲੋ ਸਮਝੋ। ਮਨ ਜੀਤੈ ਜਗ ਜੀ, ਆਪਣੇ ਮਨ ਤੇ ਵਸੀਕਰਨ ਕਰ ਲਓ, ਸਮਝ ਲਓ ਤੁਸੀਂ ਜਗ ਜਿੱਤ। ਤੇ ਆਦੇਸ਼ ਤਿਸੈ ਆਦੇਸ਼, ਆਦੇਸ਼ ਤਿਸੈ ਆਦੇਸ਼, ਆਦੇਸ਼ ਆਦ ਅਨੀਲ ਅਨਾਦ ਅਨਾਹਤ, ਆਦ ਅਨੀਲ ਅਨਾਦ ਅਨਾਹਤ, ਆਦ ਅਨੀਲ

ਹੁਣ ਇੱਕ ਪਾਸੇ ਸਵਾਲ ਹੈ, ਇੱਕ ਪਾਸੇ ਜਵਾਬ ਨੇ। ਯੋਗੀ ਕਹਿ ਰਹੇ ਨੇ ਕਿ ਸਾਡਾ ਯੋਗ ਮਤ ਤੇ ਇਹ ਕਹਿੰਦਾ, ਹਾਟੀ ਬਾਟੀ ਰਹੇ ਨਿਰਾਲੇ, ਹਾਟੀ ਬਾਟੀ ਰਹੇ ਨਿਰਾਲੇ। ਹੁਣ ਤੁਸੀਂ ਰਹੇ ਬੋਲਦੇ ਹੋ, ਇੱਥੇ ਲਿਖਿਆ ਰਹੇ, ਰਾਰਾ ਹਾ ਹਾ ਹਾਏ ਨੂੰ ਇਸ਼ਤਿਹਾਰੀ। ਰਹੇ ਤੇ ਰਹੇ ਵਿੱਚ ਬੜਾ ਫਰਕ ਹੈ। ਰਹੀਏ ਹਾਟੀ ਬਾਟੀ ਰਹੇ ਨਿਰਾਲੇ, ਇਹਨਾਂ ਦੁਨੀਆਂ ਦੀਆਂ ਦੁਕਾਨਾਂ ਤੋਂ, ਦੁਨੀਆਂ ਦੇ ਮੇਲਿਆਂ ਤੋਂ ਬਿਲਕੁਲ ਵੱਖਰੇ ਹੋ ਜਾਓ। ਜੇ ਰੂਖ ਬਿਰਖ ਉਦਿਆਂ ਨੇ, ਰੂਖ ਬਿਰਖ ਉਦਿਆਂ ਨੇ, ਉਦਿਆਨੇ ਦਾ ਮਤਲਬ ਹੈ ਜੰਗਲ, ਰੁੱਖਾਂ ਬਿਰਖਾਂ ਦੀ ਛਾਂ ਥੱਲੇ ਰਹੋ ਤੇ ਕੰਦ ਮੂਲ ਆਹਾਰੋ ਖਾਈਏ, ਕੰਦ ਮੂਲ ਆਹਾਰੋ ਖਾਈਏ, ਕੰਦ ਮੂਲ। ਔਦੂ ਬੋਲੇ ਗਿਆਨ, ਔਦੂ ਬੋਲੇ ਗਿਆਨ, ਔਧੂ ਕਹਿੰਦੇ ਨੇ ਅਵਧੂਤ ਨੂੰ, ਯੋਗੀ ਸਾਧੂ ਨੂੰ। ਇਹ ਹੈ ਸਾਡਾ ਗਿਆਨ, ਤੀਰਥ ਨਾਈ ਹੈ ਸੁਖ ਫਲ ਪਾਈਏ, ਤੀਰਥ ਨਾਈ ਹੈ ਸੁਖ ਫਲ ਪਾਈਏ।

ਇੱਕ ਹੋਰ ਸਮੱਸਿਆ ਜਿਹੜੀ ਦਿਨੋ ਦਿਨ ਸਿੱਖਾਂ ਵਿੱਚ ਵੱਧਦੀ ਜਾ ਰਹੀ, ਗੁਰਬਾਣੀ ਦੀਆਂ ਪੰਗਤੀਆਂ ਦੀ ਗਲਤ ਵਰਤੋਂ ਕਰਦਾ। ਮੈਂ ਇੱਕ ਜਗ੍ਹਾ ਲੰਘ ਰਿਹਾ ਸੀ ਅਤੇ ਉੱਥੇ ਇੱਕ ਬੱਸ ਖੜ੍ਹੀ ਸੀ, ਤਿਆਰ ਹੋਈ। ਉਹਦੇ ਅੱਗੇ ਇੱਕ ਬੈਨਰ ਲੱਗਾ ਸੀ ਕੱਪੜੇ ਦਾ, ਉਹਦੇ 'ਤੇ ਲਿਖਿਆ ਸੀ ਤੀਰਥ ਨਹਾਈਏ ਸੁੱਖ ਫਲ ਪਾਈ। ਮੈਂ ਕਿਹਾ ਜੀ ਇਹ ਕੀ ਮਤਲਬ ਹੈ? ਅਖੇ ਜੀ ਅਸੀਂ ਤੀਰਥ ਯਾਤਰਾ ਜਾ ਰਹੇ। ਮੈਂ ਕਿਹਾ ਗੁਰੂ ਘਰ ਵਿੱਚ ਤੀਰਥ ਯਾਤਰਾ ਦੀ ਕੋਈ ਗੱਲ ਨਹੀਂ ਹੈ। ਮੈਂ ਰਾਤ ਵੀ ਦੱਸਿਆ ਸੀ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਰ ਉਹਨਾਂ ਨੇ ਆਪਣੇ ਮਤਲਬ ਲਈ ਵੀ ਲੋਕਾਂ ਨੂੰ ਪ੍ਰੇਰਿਆ ਜਾ ਸਕੇ, ਫਸਾਇਆ ਜਾ ਸਕੇ, ਤੀਰਥ ਨਹਾਈਏ ਸੁੱਖ ਫਲ ਪਾਈ। ਨਾ ਅਗਲੀ ਪੰਗਤੀ ਨਾ ਪਿਛਲੀ ਪੰਗਤੀ, ਬਸ ਓਨੀ ਕੁ ਲਿਖ ਕੇ ਲਾਤਾ ਜੀ ਤੀਰਥ ਨਹਾਈਏ ਸੁੱਖ ਫਲ, ਆਓ ਤੀਰਥ ਯਾਤਰਾ ਕਰਦੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਗੱਲ ਕੀ ਹੈ? ਸਾਡੀ ਹਾਲਤ ਇਹ ਬਣ ਗਈ ਵੀ ਰਾਹ ਕਹੀਂ, ਰਾਹੀ ਕਹੀਂ, ਰਹਿਬਰ ਕਹੀਂ, ਯੂੰ ਵੀ ਬੜਾ ਰਾਹ ਤੈਅ ਹੋਇਆ ਹੈ ਕਹੀਂ। ਗੁਰੂ ਨਾਨਕ ਪਾਤਸ਼ਾਹ ਕੁਝ ਹੋਰ ਰਾਹ ਦੱਸ ਰਹੇ ਨੇ, ਅਸੀਂ ਕਿਸੇ ਹੋਰ ਪਾਸੇ ਵਾਲੀ ਤੁਰੇ ਜਾਂਦੇ, ਇਹੋ ਨਹੀਂ ਗੱਲ ਬਣ। ਇਹ ਜੋਗੀਆਂ ਦਾ ਸਵਾਲ ਹੈ, ਉਹ ਆਪਣਾ ਮਤ ਦੱਸ ਰਹੇ ਨੇ। ਸਾਡਾ ਮਤ ਇਹ ਕਹਿੰਦਾ ਕਿ ਤੀਰਥ ਨਹਾਈ ਹੈ ਸੁੱਖ ਫਲ ਪਾਈ ਹੈ, ਮੈਂ ਨੱਲਾ ਗਹਿਕਾਈ ਗੋਰਖ ਪੂਤ ਲੋਹਾਰੀ ਭਾ ਬੋਲੈ ਯੋਗ ਜੁਗਤ ਬਿਦਸਾਈ। ਇਹ ਹੈ ਯੋਗ ਦੀ ਜੁਗਤ ਵਿਧੀ ਮੈਥਡ ਤਰਕ। ਇਹ ਉਹਨਾਂ ਨੇ ਲੋਹਾਰੀ ਭਾ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆਪਣਾ ਪੱਖ ਰੱਖੇ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਓ, ਜੇ ਸੱਚਾ ਯੋਗ ਧਾਰਨ ਕਰਨਾ ਤੇ ਹਾਟੀ ਬਾਟੀ ਨੀਂਦ ਨਾ ਆਵੇ, ਹਾਟੀ ਬਾਟੀ ਨੀਂਦ ਨਾ ਆਵੇ। ਹਾਟੀ ਬਾਟੀ ਦੁਨੀਆਂ ਦੇ ਕੰਮ ਵੀ ਕਰਨੇ ਹਨ, ਜ਼ਿੰਮੇਵਾਰੀਆਂ ਵੀ ਕਰਨੀਆਂ ਨੇ, ਪਰ ਨੀਂਦ ਨਾ ਆਵੇ। ਨੀਂਦ ਆਉਣ ਦਾ ਕੀ ਮਤਲਬ ਹੁੰਦਾ? ਵੀ ਗਾਫਲ ਹੋ ਜਾਣਾ, ਸੌਂ ਜਾਣਾ, ਪਰਮਾਤਮਾ ਵਾਲੇ ਪਾਸਿਓਂ ਟੁੱਟ ਜਾਣਾ। ਅੱਜ ਸਾਡੀ ਅਸਲ ਮੁਸੀਬਤ ਇੱਥੋਂ ਸ਼ੁਰੂ ਹੁੰਦੀ ਕਿ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤੋ ਕੋਈ ਹਰਜ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਵਰਤਣ ਤੋਂ ਨਹੀਂ ਰੋਕਿਆ, ਪਰ ਨਾਲ ਇਹ ਵੀ ਆਖਿਆ ਕਿ ਦਾਤੇ ਨੂੰ ਯਾਦ ਰੱਖੋ। ਜੇ ਪ੍ਰਸਾਦ ਬਸੈ ਸੁੱਖ ਮੰਦਰ, ਇਸੇ ਤੇ ਆਏ ਪੜ੍ਹੀ ਚਲੋ ਸਾਰੀ ਅਸ਼ਪਰੀ। ਜੇ ਪ੍ਰਸਾਦ ਗ੍ਰਹਿ ਸੰਗ ਸੁੱਖ ਬਸਣਾ, ਆਠ ਪੈਰ ਸਿਮਰੋ ਤਿਸ ਰਸਮਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈ ਹੈ। ਜੇ ਇਉਂ ਚਲੋ ਤਾਂ ਫਿਰ ਤੁਸੀਂ ਘਰ 'ਚ ਯੋਗੀ ਬਣ ਗਏ। ਨੀਂਦ ਨਾ ਆਵੇ, ਇਹ ਨਾ ਹੋਵੇ ਬਿਲਕੁਲ ਇੱਕੋ ਪਾਸੇ ਗਰਕ ਹੋ ਜਾਓ। ਅੱਜ ਸਾਡੀ ਇਹ ਸਮੱਸਿਆ, ਬਸ ਜੀ ਟਾਈਮ ਹੀ ਨਹੀਂ ਲੱਗਦਾ ਜੀ, ਬਸ ਟਾਈਮ ਹੀ ਨਹੀਂ ਲੱਗਦਾ ਜੀ। ਨਹੀਂ ਨਹੀਂ, ਟਾਈਮ ਟੇਬਲ ਬਣਾਓਗੇ ਤਾਂ ਟਾਈਮ ਲੱਗ ਜਾਏਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਸਾਡਾ ਮਤ ਇਹ ਹੈ, ਹਾਟੀ ਬਾਟੀ ਨੀਂਦ ਨਾ ਆਵੇ, ਹਾਟੀ ਬਾਟੀ ਨੀਂਦ ਨਾ ਆਵੇ। ਦੁਨੀਆਂ ਦੇ ਕੰਮ ਵੀ ਕਰਨੇ ਹਨ, ਜੇ ਦੁਨੀਆਂ ਵਿੱਚ ਰਹਿਣਾ ਤਾਂ ਕੰਮ ਵੀ ਕਰਨੇ ਪੈਣੇ, ਪਰ ਨੀਂਦ ਨਾ ਆਵੇ, ਗਾਫਲ ਨਾ ਹੋ ਜਾਏ, ਰੱਬ ਵੱਲੋਂ ਭੁੱਲ ਨਾ ਜਾਏ। ਤੇ ਪਰ ਘਰ ਚਿੱਤ ਨਾ ਡੁਲਾਈ, ਪਰ ਘਰ ਚਿੱਤ ਨਾ ਡੁਲਾਈ। ਪਰਾਏ ਘਰ ਵੱਲ ਵੇਖ ਕੇ ਚਿੱਤ ਨਾ ਡੁਲਾਏ। ਜੇ ਗ੍ਰਸਤੀ ਹੈ ਤੇ ਆਪਣੇ ਗ੍ਰਸਤ ਧਰਮ ਵਿੱਚ ਪੱਕਾ ਰਹੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਕਰੜੀ ਗੱਲ ਕਰਦੇ। ਕਹਿੰਦੇ ਜਿਹੜਾ ਗ੍ਰਸਤੀ ਹੋ ਕੇ ਦੂਜੇ ਘਰਾਂ ਦੀ ਝਾਕ ਰੱਖਦਾ, ਉਹਦੇ ਵਰਗਾ ਫਿਰ ਗਲਤ ਬੰਦਾ ਕੋਈ ਨਹੀਂ ਹੈ। ਉਹਨੂੰ ਆਤਮ ਘਾਤੀ ਤੱਕ ਵੀ ਕਿਹਾ, ਉਹਨੂੰ ਕਿਹਾ ਜਿਹੜਾ ਇਸ ਤਰ੍ਹਾਂ ਪਰਾਏ ਘਰ ਵੱਲ ਦੇਖਦਾ ਹੈ, ਇਉਂ ਸਮਝੋ ਉਹ ਸੱਪ ਦੀ ਖੁੱਟ ਚੱਕ, ਉਹਨੂੰ ਤਾਂ ਕੁੱਟ ਪੈਣੀ ਕਿਉਂ ਨਹੀਂ, ਉਹਦਾ ਤਾਂ ਸਿਰ ਫੇਰ ਹੀ ਰਹਿ ਗਿਆ। ਗੁਰੂ ਕੇ ਸਿੱਖ ਨੇ ਪਰ ਘਰ ਚਿੱਤ ਨਾ ਡੁਲਾਈ,
ਦੂਜੇ ਘਰਾਂ ਵੱਲ ਵੇਖ ਕੇ ਇਸੇ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਨਾ ਸ਼ੁੱਧ ਜਬ ਤੇ ਹਮਧਰੀ, ਸ਼ੁੱਧ ਜਬ ਤੇ ਹਮਧਰੀ, ਬਚਨ ਗੁਰ ਦੇ ਹਮਾਰੇ ਪੂਤ ਇਹ ਹੈ ਪ੍ਰਣ ਤੋਹੇ, ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸੰਗ ਨਿਹ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈ। ਆਖਿਆ ਇਹ ਜਿਹੜਾ ਪਰਾਏ ਘਰ ਦੀ ਝਾਕ ਰੱਖਣੀ, ਜੈਸਾ ਸੰਗ ਬਿਸੀਅਲ ਸਿਉਂ ਹੈ ਰੇ ਤੈਸੋ ਹੀ ਏ ਪਰ ਘਰੇ। ਪਰਾਏ ਘਰ ਵਿੱਚ ਚਿੱਤ ਡੁਲਾਉਣਾ ਇੰਨਾ ਹੀ ਖਤਰਨਾਕ ਹੈ ਜਿੰਨਾ ਜ਼ਹਿਰੀਲੇ ਸੱਪ ਦੀ ਖੁੱਡ ਵਿੱਚ ਆ। ਕਿੰਨੀਆਂ ਕੁ ਮਿਸਾਲਾਂ ਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਸਾਡਾ ਮਤ ਤੇ ਇਹ ਹੈ, ਰਹਿਣਾ ਸੰਸਾਰ ਵਿੱਚ ਹੈ ਪਰ ਨੀਂਦਰ ਨਾ ਹੋਵੇ, ਗਾਫਲ ਨਾ ਹੋਵੇ, ਪਰਮਾਤਮਾ ਵੱਲੋਂ ਭੁੱਲ ਨਾ ਜਾਏ। ਫਿਰ ਇੱਕ ਵਾਰੀ ਪੜ੍ਹੋ, ਹਾਟੀ ਬਾਟੀ ਨੀਂਦ ਨਾ ਆਵੇ, ਹਾਟੀ ਬਾਟੀ ਨੀਂਦ ਨਾ ਆਵੇ। ਪਰ ਘਰ ਕਿਤਨਾ ਡੁਲਾਈ, ਪਰ ਘਰ ਕਿਤਨਾ ਡੁਲਾਈ, ਕਈ ਵਾਰੀ ਪਾਠ ਕਰਨ ਵਾਲੇ ਪ੍ਰੇਮੀਆਂ ਨੂੰ ਇੱਕ ਮੁਸ਼ਕਲ ਆਉਂਦੀ ਹੈ ਕਿ ਜੀ ਇੱਥੇ ਡੱਡੇ ਨੂੰ ਦੋ ਮਾਤਰਾ ਲੱਗੀਆਂ ਨੇ, ਹੋੜਾ ਵੀ ਲੱਗਾ, ਔਂਕੜ ਵੀ ਲੱਗਾ, ਇਹਦਾ ਕੀ ਇਲਾਜ ਹੈ? ਇਹਦਾ ਨਿਯਮ ਇਹ ਹੈ ਕਿ ਜਿਸ ਅੱਖਰ ਨੂੰ ਦੋ ਮਾਤਰਾ ਲੱਗੀਆਂ ਨੇ, ਮਹਾਰਾਜ ਨੇ ਅਸਲ ਦੇ ਉਲਟ ਬੋਲਣੀ ਕਿਹਾ, ਵਜ਼ਨ ਪੂਰਾ ਕਰਨ ਵਾਸਤੇ ਇਹਨੂੰ ਡੋਲਾਈ ਨਹੀਂ ਕਹਿਣਾ, ਡੁਲਾਈ ਕਹਿਣਾ। ਅਸਲ ਵੀ ਲਿਖ ਦਿੱਤਾ ਹੈ, ਸ਼ਬਦ ਹੈ ਡੋਲਾਈ ਪਰ ਬੋਲਣਾ ਇੱਥੇ ਹੈ ਡੁਲਾਈ। ਇਹ ਤੋਲ ਪੂਰਾ ਕਰਨਾ, ਪਰ ਘਰ ਚਿੱਤ ਨਾ ਡੁਲਾਈ, ਫੇਰ ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੁੱਖ ਨਾ ਜਾਈ। ਨਾਨਕ ਜੀ ਫਰਮਾਉਂਦੇ ਨੇ ਇਹ ਜਿਹੜੀ ਭੁੱਖ ਹੈ ਨਾ, ਇਹ ਕੰਦ ਮੂਲ ਖਾ ਲਓ, ਗਾਜਰਾਂ ਖਾ ਲਓ, ਮੂਲੀਆਂ ਖਾ ਲਓ, ਇਹ ਤਾਂ ਬਣੀ ਰਹੇਗੀ, ਜਦੋਂ ਤੀਕਰ ਪਰਮਾਤਮਾ ਦੇ ਸੱਚੇ ਨਾਮ ਨਾਲ ਨਹੀਂ ਜੁੜਦੇ ਇਹ ਮਨ ਨਹੀਂ ਟਿਕੇਗਾ, ਨਹੀਂ ਟਿਕੇਗਾ, ਨਹੀਂ ਟਿਕੇਗਾ। ਫੇਰ ਨਾਨਕ ਭੁੱਖ ਨਾ ਜਾਈ, ਉਦੋਂ ਤੀਕਰ ਇਹ ਭੁੱਖ ਵੀ ਨਹੀਂ ਮੁੱਕੇਗੀ। ਇਹ ਭੁੱਖ ਤੇ ਤਾਂ ਹੀ ਮੁੱਕੇਗੀ ਜਦੋਂ ਸੰਤੋਖ ਆਵੇਗਾ। ਇਸੇ ਲਈ ਮਹਾਰਾਜ ਨੇ ਕਿਹਾ ਬਿਨਾਂ ਸੰਤੋਖ ਨਹੀਂ ਕੋ ਰਾਜੇ, ਬਿਨਾਂ ਸੰਤੋਖ ਨਹੀਂ ਕੋ ਰਾਜੇ। ਸੰਤੋਖ ਤੋਂ ਬਿਨਾਂ ਕੋਈ ਨਹੀਂ ਰਾਜ, ਤੇ ਸੰਤੋਖ ਪਰਮਾਤਮਾ ਦੇ ਨਾਮ ਨਾਲ ਜੁੜਿਆ। ਜਿੰਨੀ ਇਹਨੂੰ ਵਧਾ ਲਓ, ਮਹਾਰਾਜ ਨੇ ਤੇ ਹਰ ਗੱਲ ਸਮਝਾਈ। ਆਖਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀਏ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀਏ, ਤ੍ਰਿਸ਼ਨਾ ਕੋਟ ਜੋਰੇ ਲੱਖ ਕਰੋਰੇ, ਕੋਟ ਜੋਰੇ ਲੱਖ ਕਰੋਰੇ। ਮਨ ਨਾ ਹੋਰੇ ਪਰੇ ਪਰੇ ਹੀ ਕੋ ਦੂਜੀਏ, ਮਨ ਨਾ ਹੋਰੇ ਪਰੇ ਪਰੇ ਹੀ ਕੋ ਦੂਜੀਏ। ਮਨ ਨਾ ਹੋਰੇ ਪਰੇ ਪਰੇ, ਕਿਉਂਕਿ ਤ੍ਰਿਸ਼ਨਾ ਅੱਗ ਹੈ, ਇਹ ਜਿਹੜੀ ਭੁੱਖ ਹੈ ਵੀ ਅੱਗ ਹੈ, ਤੇ ਅੱਗ ਉੱਤੇ ਲੱਕੜੀਆਂ ਪਾਈ ਜਾਓ, ਕਦੇ ਅੱਗ ਨੇ ਨਹੀਂ ਕਹਿਣਾ ਵੀ ਬਸ ਮੈਂ ਰੱਜ ਗਈ ਹਾਂ, ਤਾਂ ਫੁੱਕੀ ਜਾਏਗੀ। ਮਹਾਰਾਜ ਫਿਰ ਸਾਨੂੰ ਤਰੀਕਾ ਦੱਸੋ, ਕਹਿੰਦਾ ਤਰੀਕਾ ਇਹ ਹੈ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤ੍ਰਿਸ਼ਨਾ ਬੁੱਝੈ

0: संतोख होवे गुर बचनी, महा संतोख होवे गुर बचन। प्रभ स्यों लागे पूरन ध्यान, प्रभ स्यों लागे पूरन ध्यान। आख्या गुरु की करता है, गुरु समझा दे, गुरु ज्ञान करवाउंदा है कि ओ परमात्मा हाट पटन कर गुरु दिखाया, हाट पटन कर गुरु दिखाया। गुरु ने दिखा दिता, समझा दिता कि भावे तू शहर च रह ते भावे पिंड च रह, वाहगुरु तो सब जगह मौजूद। वो कोई ऐसी जगह नहीं जिथे नहीं है। हाट पटन कर गुरु दिखाया, सहजे सच व्यापार, अडोलता विच सच का व्यापार करो। ने इसलिए सिख नूं कहा ना, दसा नौवां की किरत करो, धर्म की किरत करो। थोड़े दिन होए दास ने मंजीत साहब तो पुरातन गुरसिखा की एक गल कही, वो किसी ने सुन ली। ਕਹਿੰਦਾ ਜੀ ਇੱਕ ਵਾਰੀ ਫਿਰ ਦੱਸੋ। ਮੈਂ ਕਿਹਾ ਜੀ ਪੁਰਾਤਨ ਗੁਰਸਿੱਖ ਜਿਹੜੇ ਸਨ, ਜਿਨ੍ਹਾਂ ਨੂੰ ਗੁਰੂ ਦੀ ਰਮਜ ਸਮਝ ਆ ਗਈ ਸੀ, ਉਹਨਾਂ ਨੂੰ ਗੁਰੂ ਜੀ ਕਦੇ ਟੁੱਟ ਕੇ ਕਹਿਣ ਨਾ ਭਾਈ ਮੰਗੋ ਕੀ ਮੰਗਣਾ, ਕੀ ਚਾਹੀਦਾ ਤੁਹਾਨੂੰ। ਅਤੇ ਜਿਹੜੇ ਗੁਰਸਿੱਖ ਜਾਣਦੇ ਸਨ ਉਹ ਕਹਿੰਦੇ ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰੋ, ਸਿੱਖ ਭੁੱਖਾ ਮੁੜੇ ਨਾ, ਕੰਮ ਕਦੇ ਥੁੜੇ ਨਾ, ਧਨ ਕਦੇ ਜੁੜੇ ਨਾ। ਹੈ ਮਨਜ਼ੂਰ ਵੀ ਇੰਨਾ ਕੋਈ ਜ਼ਰੂਰ ਦਿਓ ਮਹਾਰਾਜ, ਜੇ ਕੋਈ ਆ ਜਾਏ ਤਿਥੀ ਪ੍ਰਾਹੁਣਾ ਕੋਈ ਤੇ ਉਹਨੂੰ ਪ੍ਰਸ਼ਾਦਾ ਛਕਾ ਸਕੋ। ਅਤੇ ਗ੍ਰਸਤੀ ਬਣਾਇਆ ਤੁਸੀਂ ਤਾਂ ਫਿਰ ਕੰਮ ਨਾ ਥੋੜੇ, ਕੋਈ ਕਦੇ ਧੀ ਦਾ ਕਰਨਾ, ਕਦੇ ਪੁੱਤਰ ਦਾ ਕਰਨਾ, ਕੰਮ ਉਹ ਚੱਲ ਜਾ। ਅਤੇ ਬਹੁਤਾ ਵੀ ਨਾ ਜੁੜੇ, ਜਿੱਦਣ ਇਹ ਬਹੁਤਾ ਜੁੜਿਆ ਉੱਦਣ ਹੀ ਸਿਆਪੇ ਖੜ੍ਹੇ ਹੋ ਜਾਣ, ਉੱਦਣ ਹੀ ਝਗੜੇ ਮੁਕੱਦਮੇ ਸਭ ਸ਼ਾਰੂ ਸ਼ੁਰੂ ਹੋ ਜਾਣ। ਤੋ ਗੱਲ ਕੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਸਾਨੂੰ ਤੇ ਗੁਰੂ ਨੇ ਸਮਝਾਇਆ, ਹਾਟ ਪਟਣ ਘਰ ਗੁਰੂ ਦਿਖਾਇਆ, ਹਾਟ ਪਟਣ ਘਰ ਗੁਰੂ ਦਿਖਾਇਆ। ਸਹਿਜੇ ਸੱਚ ਵਾ ਪਾਰੋ, ਸਹਿਜੇ ਸੱਚ ਵਾ ਪਾਰੋ, ਵਪਾਰ ਕਰੋ, ਕਾਰੋਬਾਰ ਕਰੋ, ਕੋਈ ਨਹੀਂ ਰੋਕਦਾ, ਪਰ ਸਹਿਜ ਅਡੋਲਤਾ ਵਿੱਚ ਰਹਿ ਕੇ ਸੱਚ ਦਾ ਕਰੋ। ਜੇ ਖੰਡਤ ਨਿੰਦਰਾ ਅਲਪ ਆਹਾਰ, ਖੰਡਤ ਨਿੰਦਰਾ ਦਾ ਮਤਲਬ ਹੈ ਇੰਨਾ ਵੀ ਨਾ ਸਮੋ ਬਈ ਸੂਰਜ ਦੀ ਟਿੱਕੀ ਨਾਲ ਸ਼ਰਤ ਲਾ ਲਓ ਵੀ ਤੈਨੂੰ ਪਹਿਲਾਂ ਨਹੀਂ ਜਨਮ ਦੇਣਾ ਸੀ। ਨਹੀਂ, ਖੰਡਤ ਨਿੰਦਰਾ ਦਾ ਮਤਲਬ ਹੈ ਨਿੰਦਰਾ 'ਤੇ ਕੰਟਰੋਲ ਹੋਵੇ। ਭਾਈ ਗੁਰਦਾਸ ਜੀ ਨੂੰ ਪੁੱਛੋ, ਉਹਨਾਂ ਜੇ ਕਿਸੇ ਨੇ ਸਹਿਜ ਸੁੱਖ ਲੈਣਾ ਤੇ ਹਾਂ ਤਿਸ ਕੋਲ ਕੁਮਾਇਆ, ਹਾਂ ਤਿਸ ਕੋਲ ਕੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ, ਖਾਣਾ ਵੀ ਜ਼ਰੂਰ ਹੈ, ਵਰਤ ਨਹੀਂ ਰੱਖਣਾ ਵੀ ਸਾਰਾ ਦਿਨ ਆਂਦਰਾਂ ਕਲਪਦੀਆਂ ਰਹਿਣ, ਅੰਦਰ ਚੂਹੇ ਨੱਚਦੇ ਰਹਿਣ ਵੀ ਕਦੋਂ ਸ਼ਾਮ ਪਵੇਗੀ ਤੇ ਕਦੋਂ ਕਸਰ ਕੱਢਣੀ। ਨਹੀਂ ਨਹੀਂ, ਖਾਣਾ ਵੀ ਜ਼ਰੂਰ ਹੈ ਪਰ ਥੋੜ੍ਹਾ ਖਾਣਾ, ਸੌਣਾ ਵੀ ਜ਼ਰੂਰ ਹੈ ਪਰ ਥੋੜ੍ਹਾ ਸੌਣਾ। ਆਖਿਆ ਗੁਰਮੁਖ ਸੋਈ ਸਹਿਜ ਸਮਾਵੈ, ਗੁਰਮੁਖ ਸੋਈ ਸਹਿਜ ਸਮਾਵੈ, ਖੰਡਿਤ ਨਿੰਦਰਾ ਦਾ ਮਤਲਬ ਹੈ ਨਿੰਦਰਾ 'ਤੇ ਕੰਟਰੋਲ ਵੀ ਹੋਵੇ, ਨਿੰਦਰਾ 'ਤੇ ਉਸ ਦਾ ਕਾਬੂ ਵੀ ਹੋਵੇ, ਔਰ ਥੋੜ੍ਹਾ ਭੋਜਨ ਖਾਵੇ, ਅਲਪਹਾਰੋ ਕਰੇ। ਨਾਨਕ ਤਤ ਵਿਚਾਰੋ, ਨਾਨਕ ਤਤ ਵਿਚਾਰੋ, ਦੇਖੋ ਜੋਗੀਆਂ ਦੇ ਸਵਾਲ ਕੈਸੇ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਉੱਤਰ ਕੈਸੇ। ਭਾਈ ਜੇ ਤੇ ਗਿਣਤੀ ਮਿਣਤੀ ਪੂਰੀ ਕਰਨੀ ਹੈ ਮੈਂ ਤਾਂ ਫਿਰ ਸਪੀਡ ਛੱਡ ਦਿੰਦਾ, ਪਰ ਨਹੀਂ, ਮੇਰੀ ਆਦਤ ਵਿੱਚ ਗੱਲ ਨਹੀਂ ਹੈਗੀ। ਮੈਂ ਇਸੇ ਲਈ ਵੀਰਪ੍ਰੀਤ ਮਹਿੰਦਰ ਸਿੰਘ ਜੀ ਨੂੰ ਕਿਹਾ ਸੀ, ਮੈਂ ਕਿਹਾ ਵੀ ਸਿੱਧ ਗੋਸ਼ਟ ਬਾਣੀ ਬਹੁਤ ਸਮਾਂ ਚਾਹੁੰਦੀ ਹੈ, ਤੁਹਾਡੀ ਹਾਜ਼ਰੀ ਵਿੱਚ ਕੋਈ ਕਮੀ ਨਹੀਂ, ਤੁਹਾਡੇ ਆਉਣ ਵਿੱਚ ਕੋਈ ਕਮੀ ਨਹੀਂ, ਪਰ ਮੇਰੀ ਵੀ ਡਿਊਟੀ ਹੈ ਕਿ ਤੁਹਾਨੂੰ ਐਨ ਪੱਲੇ ਪਾ ਕੇ ਤੋਰੀਏ ਵੀ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ। ਹੁਣ ਇਹ ਦੋਵੇਂ ਤਿੰਨੇ ਪੌੜੀਆਂ ਯਾਦ ਰੱਖਿਓ, ਘਰ ਵੀ ਜਾ ਕੇ ਇੱਕ ਵਾਰੀ ਨਜ਼ਰ ਮਾਰਿਓ, ਜੇ ਨਾ ਸਮਝ ਆਵੇ ਫਿਰ ਪੁੱਛਿਓ, ਫਿਰ ਸਮਝਾਵਾਂਗੇ। ਤੋ ਜਿਹੜੇ ਤਿੰਨ ਦੀਵਾਨ ਬਾਕੀ ਨੇ ਉਹਨਾਂ ਵਿੱਚ ਭਰਪੂਰ ਹਾਜ਼ਰੀ ਭਰੋ, ਕਿਉਂਕਿ ਹੁਣ ਸਮਾਂ ਹੋ ਗਿਆ, ਤੁਸੀਂ ਸਾਰਾ ਦਿਨ ਵੀ ਕੰਮ ਕਾਰ ਕਰਕੇ ਥੱਕੇ ਹੋਏ ਹੋ। ਮੇਰੀ ਤਾਂ ਡਿਊਟੀ ਇਹ ਹੋਈ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਸਮੇਂ ਦਾ ਪਾਬੰਦ ਰਹਿ ਕੇ ਇੱਥੇ ਹੀ ਸਮਾਪਤੀ ਕਰਦਾ। ਅੱਜ ਅਸੀਂ ਤਿੰਨ ਪੌੜੀਆਂ ਪੜ੍ਹੀਆਂ ਨੇ, ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ, ਇਹ ਮਨ ਚਲਤੋ ਸੱਚ ਘਰ ਬੈਠੈ, ਨਾਨਕ ਨਾਮ ਅਧਾਰੋ, ਆਪੇ ਮੇਲ ਮਲਾਏ ਕਰਤਾ ਲਾਗੈ ਸਾਚ ਪਿਆ। ਹਾਟੀ ਬਾਟੀ ਰਹੇ ਨਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਅਹਾਰੋ ਖਾਈਐ, ਔਦੂ ਬੋਲੈ ਗਿਆਨੇ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ, ਗੋਰਖ ਪੂਤ ਲੁਹਾਰੀ ਪਾ ਬੋਲੈ, ਜੋਗ ਜੁਗਤ ਵਿਸਾਈ। ਅਤੇ ਮਹਾਰਾਜ ਨੇ ਕਿਹਾ, ਨਾ ਭਾਈ, ਹਾਟੀ ਬਾਟੀ ਨੀਂਦ ਨਾ ਆਵੇ, ਕਦੇ ਗਾਫਲ ਨਾ ਹੋਵੋ, ਪਰ ਘਰ ਚਿੱਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ, ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਾਪਾਰੋ, ਖੰਡਿਤ ਨਿੰਦਰਾ ਅਲਪ ਆਹਾਰੋ, ਨਾਨਕ ਤਤ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਨ, ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Shaheed Pita de Putra, Shaheed Putra de Pita, Shri Guru Gobind Singh da Bakshanara Kariya Vland, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦੁਨੀਆਂ ਦੇ ਵਿੱਚ ਸਦਾ ਸਬਰ ਤੇ ਜਬਰ ਦੀ ਟੱਕਰ ਰਹੀ ਹੈ। ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਵਿਚਾਰ ਕਰਨੀ ਹੈ। ਦਿੱਲੀ ਦਾ ਬਾਦਸ਼ਾਹ ਜਹਾਂਗੀਰ, ਉਹਦਾ ਵਜ਼ੀਰ ਚੰਦੂ ਸਵਾਈ ਜੀ ਦੀ ਘਰ ਦੇ ਵਿੱਚ ਲੜਕੀ ਜਵਾਨ ਹੋ ਗਈ ਹੈ। ਲਾਗੀਆਂ ਨੂੰ ਆਪਣੇ ਘਰੇ ਬੁਲਾ ਕੇ ਆਪਣੀ ਲੜਕੀ ਲਈ ਵੱਗ ਤੋਲਣ ਲਈ ਕਹਿੰਦਾ ਮੇਰੀ ਲੜਕੀ ਲਈ ਇਹੋ ਜਿਹਾ ਬਰ ਹੋਣਾ ਚਾਹੀਦਾ ਕਿ ਲੜਕਾ ਇੰਨਾ ਸੋਹਣਾ ਹੋਣਾ ਚਾਹੀਦਾ ਕਿ ਜਿਹਨੂੰ ਵੇਖ ਕੇ ਚੰਦ ਵੀ ਸ਼ਰਮਾ ਜਾਵੇ। ਕਿਸੇ ਉੱਚੇ ਘਰਾਣੇ ਦੇ ਵਿੱਚ ਮੇਰੀ ਲੜਕੀ ਦਾ ਰਿਸ਼ਤਾ ਕਰਾਓ ਤੇ ਸਾਰੇ ਹਿੰਦੁਸਤਾਨ ਦਾ ਚੱਕਰ ਲਾਉਣ ਲਈ ਇਹੋ ਕਹਿੰਦਾ ਬਈ।

ਇੰਨੀਆਂ ਹਦਾਇਤਾਂ ਕਰਕੇ ਚੰਦੂ ਨੇ ਲਾਗੀਆਂ ਨੂੰ ਵਿਦਾ ਕੀਤਾ। ਲਾਗੀਆਂ ਨੇ ਸਾਰੇ ਹਿੰਦੁਸਤਾਨ ਦਾ ਚੱਕਰ ਲਾਇਆ, ਰਾਜੇ ਵੇਖੇ, ਮਹਾਰਾਜੇ ਵੇਖੇ, ਕਈ ਰਾਜਕੁਮਾਰ ਵੇਖੇ, ਪਰ ਚੰਦੂ ਦੇ ਕਹਿਣ ਅਨੁਸਾਰ ਲਾਗੀਆਂ ਦੀ ਨਿਗਾਹ ਵਿਚ ਕੋਈ ਚੰਗਾ ਰਿਸ਼ਤਾ ਨਾ ਮਿਲਿਆ। ਕਸ਼ਮੀਰ ਵਿਚ ਹੁੰਦੇ ਹੋਏ ਲਾਗੀ ਪੰਜਾਬ ਵਿਚ ਆਏ, ਸ੍ਰੀ ਅੰਮ੍ਰਿਤਸਰ ਸਤਿਗੁਰਾਂ ਦੀ ਸਿਫਤ ਸੁਣ ਕੇ ਦਰਬਾਰ ਵਿਚ ਗਏ, ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ, ਗੁਰੂ ਕੇ ਲੰਗਰ ਵਿਚੋਂ ਪ੍ਰਸ਼ਾਦਾ ਛਕਿਆ। ਕੀ ਵਹਿੰਦੇ ਆ, ਗੁਰੂ ਘਰ ਦੇ ਰਾਗੀ ਸਤਿਗੁਰਾਂ ਦੀ ਸਿਫਤ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰ ਰਹੇ, ਸਤਿਗੁਰੂ ਸੰਗਤਾਂ ਵਿਚ ਬਿਰਾਜਮਾਨ ਹੈ, ਸਤਿਗੁਰਾਂ ਦਾ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿਚ ਬਿਰਾਜਮਾਨ ਹੈ। ਵੇਖ ਕੇ ਲਾਗੀਆਂ ਦੇ ਦਿਲ ਲਾਗੇ, ਗਲ ਵਿਚ ਪਾਇਆ ਪੱਲਾ, ਅਰਦਾਸ ਕੀਤੀ, ਸਤਿਗੁਰੂ ਜੀ ਚੰਦੂ ਵੱਲੋਂ ਅਸੀਂ ਬੇਨਤੀ ਲੈ ਕੇ ਤੁਹਾਡੇ ਦਰਬਾਰ ਹਾਜ਼ਰ ਹੋਏ। ਚੰਦੂ ਨੇ ਬੇਨਤੀ ਕੀਤੀ ਹੈ ਕਿ ਤੁਹਾਡੇ ਲੜਕੇ ਨੂੰ ਆਪਣੀ ਲੜਕੀ ਦਾ ਰਿਸ਼ਤਾ ਕਰਨਾ। ਸਤਿਗੁਰਾਂ ਨੇ ਉਹ ਰਿਸ਼ਤੇ ਨੂੰ ਹਾਂ ਕਰ ਦਿੱਤੀ। ਤਾਂ ਲਾਗੀ ਉਥੋਂ ਬੜੀ ਖੁਸ਼ੀ ਖੁਸ਼ੀ ਦਿੱਲੀ ਪਹੁੰਚੇ, ਜਾ ਕੇ ਚੰਦੂ ਦੇ ਕੋਲੇ ਗੁਰੂ ਘਰ ਦੀ ਸਿਫਤ ਇਉਂ ਕਰ ਰਿਹਾ ਬਈ।

ਇੰਨੀ ਸਿਫਤ ਕੀਤੀ ਲਾਗੀਆਂ ਨੇ ਗੁਰੂ ਘਰ ਦੀ ਕਿ ਮਹਾਰਾਜ ਤੁਸੀਂ ਕਿਹਾ ਸੀ ਕੋਈ ਮਹਾਰਾਜਾ ਹੋਵੇ ਜਿਹੜਾ ਘਰ ਤੁਹਾਡੀ ਲੜਕੀ ਵਾਸਤੇ ਅਸੀਂ ਵੇਖਿਆ ਉਸ ਤੋਂ ਉੱਚਾ ਕੋਈ ਮਹਾਰਾਜਾ ਨਹੀਂ ਹੋ ਸਕਦਾ। ਲੜਕੇ ਦੀ ਗੱਲ ਹੈ, ਲੜਕਾ ਤੁਸੀਂ ਜਿਹੜੇ ਵੇਲੇ ਵੇਖੋਗੇ ਦੋ ਘੜੀਆਂ ਸੂਰਜ ਵੀ ਛਿਪ ਜਾਂਦਾ, ਇੰਨਾ ਸੋਹਣਾ। ਚੰਦੂ ਨੇ ਕਿਹਾ ਬਾਜ਼ਾਰ ਤਾਂ ਪਾਈ ਜਾਵੋਗੇ, ਦੱਸੋਗੇ ਲੜਕੀ ਦਾ ਰਿਸ਼ਤਾ ਕੀਤਾ ਕਿੱਥੇ ਹੈ। ਤਾਂ ਲਾਗੀ ਕਹਿਣ ਲੱਗੇ ਅਸੀਂ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੂੰ ਕਰ ਦਿੱਤਾ ਹੈ। ਤਾਂ ਸੁਣ ਕੇ ਚੰਦੂ ਲੋਹਾ ਲਾਖਾ ਹੋ ਗਿਆ, ਉਹ ਮੈਂ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਤੇ ਮੇਰੀ ਲੜਕੀ ਦਾ ਸਾਕ ਤੁਸੀਂ ਮੰਗਖਾਣਿਆਂ ਦੇ ਸਾਧਾਂ ਦੇ ਕਰ ਆਏ ਹੋ, ਪਰ ਠੀਕ ਹੈ ਤੁਸੀਂ ਬੜੀ ਵੱਡੀ ਗਲਤੀ ਕੀਤੀ ਹੈ, ਮੇਰੀ ਚਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਇਓ, ਪਰ ਮੈਂ ਥੋਕੇ ਨਹੀਂ ਚੜਦਾ, ਜਾਓ ਕੱਲ ਨੂੰ ਸਗਨ ਪਾਓ। ਉਹ ਇਹ ਗੱਲਾਂ ਦਿੱਲੀ ਦੀ ਸੰਗਤ ਨੇ ਸੁਣੀਆਂ, ਦਿੱਲੀ ਦੀ ਸੰਗਤ ਨੇ ਸਤਿਗੁਰਾਂ ਵਾਲੇ ਇੱਕ ਚਿੱਠੀ ਲਿਖੀ ਤੇ ਇੱਕ ਸਿੱਖ ਨੂੰ ਚਿੱਠੀ ਦੇ ਕੇ ਸ੍ਰੀ ਅੰਮ੍ਰਿਤਸਰ ਵੱਲ ਤੋਰ ਦਿੱਤਾ। ਉਧਰ ਲਾਗੀ ਵੀ ਗੁਰੂ ਦਰਬਾਰ ਵਿੱਚ ਪਹੁੰਚੇ, ਉਧਰ ਉਹ ਸਿੱਖ ਚਿੱਠੀ ਲੈ ਕੇ ਪਹੁੰਚੇ, ਸਗਨ ਪਾਉਣ ਦੀ ਬਿਲਕੁਲ ਤਿਆਰੀ ਹੈ। ਉਸੇ ਟਾਈਮ ਦੇ ਉੱਤੇ ਸਿੱਖ ਨੇ ਕੱਢੀ ਆਪਣੀ ਜੇਲ ਦੇ ਵਿੱਚੋਂ ਚਿੱਠੀ ਸਤਿਗੁਰਾਂ ਨੂੰ ਪੇਸ਼ ਕਰ ਦਿੱਤੀ, ਜੋ ਦਿੱਲੀ ਦੀ ਸੰਗਤ ਨੇ ਚਿੱਠੀ ਵਿੱਚ ਲਿਖਿਆ ਅਲਬੇਲੇ ਦੇ ਢਾਡੀ ਜੱਥੇ ਤੋਂ ਇੰਜ ਸੁਣੋ।

0: ਪੜ੍ਹ ਕੇ ਸਤਿਗੁਰਾਂ ਨੇ ਚਿੱਠੀ ਸੰਗਤ ਨੂੰ 21 ਵਿਸਵੇ ਮੰਨਦੇ ਹੋਏ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਜਵਾਬ ਦੇ ਦਿੱਤਾ। ਲਾਗੀ ਚੰਦੂ ਕੋਲੇ ਪਹੁੰਚੇ, ਜਦੋਂ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਿਆ ਸੁਣ ਕੇ ਲੋਹਾ ਲਾਖਾ ਹੋ ਗਿਆ, ਵੈਰ ਲੈਣ ਦੀ ਸੋਚਣ ਲੱਗ ਪਿਆ। ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਕੁਦਰਤ ਨਾਲ ਜਹਾਂਗੀਰ ਦੇ ਲੜਕੇ ਅਮੀਰ ਖੁਸਰੋ ਨੇ ਬਗਾਵਤ ਕਰ ਦਿੱਤੀ, ਪਰ ਬੇਚਾਰਾ ਮਾੜੇ ਕਰਮੀ ਹਾਰ ਗਿਆ। ਦਿੱਲੀ ਤੋਂ ਭੱਜ ਕੇ ਪੰਜਾਬ ਵੱਲ ਆ ਗਿਆ, ਤਰਨ ਤਾਰਨ ਸਤਿਗੁਰਾਂ ਨੂੰ ਮਿਲਿਆ, ਲੰਗਰ ਦੇ ਵਿੱਚੋਂ ਪ੍ਰਸ਼ਾਦਾ ਚੱਕ ਕੇ ਅੱਗੇ ਚਲਾ ਗਿਆ। ਮਗਰ ਜਹਾਂਗੀਰ ਆਉਂਦਾ ਸੀ ਫੌਜਾਂ ਲਈ, ਲਾਹੌਰ ਵਿੱਚ ਖੁਸਰੋ ਫੜਿਆ ਗਿਆ। ਇਸ ਜਗ੍ਹਾ ਦੇ ਉੱਤੇ ਚੰਦੂ ਵਰਗੇ ਨੇ ਜਹਾਂਗੀਰ ਨੂੰ ਗੁਰੂ ਘਰ ਦੇ ਨੂੰ ਚੱਕਣਾ ਸ਼ੁਰੂ ਕਰ ਦਿੱਤਾ। ਭੇਜ ਕੇ ਸਿਪਾਹੀ ਸਤਿਗੁਰਾਂ ਨੂੰ ਲਾਹੌਰ ਮੰਗਾਇਆ ਗਿਆ। ਜਹਾਂਗੀਰ ਨੇ ਸਤਿਗੁਰਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਕਿਤਾਬ ਗੁਰੂ ਗ੍ਰੰਥ ਸਾਹਿਬ ਲਿਖਿਆ ਉਹਦੇ ਵਿੱਚ ਮੁਹੰਮਦ ਦੀ ਸਿਫਤ ਕਿਉਂ ਨਹੀਂ ਲਿਖੀ? ਸਤਿਗੁਰਾਂ ਨੇ ਕਿਹਾ, ਬਾਦਸ਼ਾਹ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਮੇਰੀ ਆਪਣੀ ਨਹੀਂ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਾ ਕਰੀ ਗਿਆਨ ਵੇ ਲਾਲੋ, ਉਹ ਮੇਰੇ ਖੁਦਾ ਦੀ ਬਾਣੀ ਹੈ, ਮੇਰੇ ਮਾਲਕ ਦੀ ਬਾਣੀ ਹੈ, ਉਹ ਚ ਮੈਂ ਵਾਧਾ ਘਾਟਾ ਕੁਝ ਨਹੀਂ ਕਰ ਸਕਦਾ। ਇੱਕ ਗੱਲ ਇਹ ਕਹੀ ਜਹਾਂਗੀਰ ਨੇ ਕਿ ਤੁਸੀਂ ਮੇਰੇ ਲੜਕੇ ਨੂੰ ਪਨਾਹ ਦਿੱਤੀ ਹੈ, ਤੁਹਾਨੂੰ 2 ਲੱਖ ਰੁਪਏ ਹਰਜਾਨਾ ਭਰਨਾ ਪਊਗਾ। ਇਸ ਗੱਲ ਤੋਂ ਸਤਿਗੁਰੂ ਨੇ ਜਵਾਬ ਦੇ ਦਿੱਤਾ, ਬਾਦਸ਼ਾਹ ਮਾਇਆ ਸੰਗਤ ਦੀ ਹੈ, ਗੁਰੂ ਘਰ ਦੀ ਮਾਇਆ ਜਿਹਦੇ ਵਿੱਚ ਇੱਕ ਮੈਂ ਪੈਸਾ ਨਹੀਂ ਦੇ ਸਕਦਾ। ਇੰਨੀਆਂ ਗੱਲਾਂ ਤੋਂ ਬਾਅਦ ਬਾਦਸ਼ਾਹ ਸਤਿਗੁਰਾਂ ਨੂੰ ਚੰਦੂ ਦੇ ਹਵਾਲੇ ਕਰਕੇ ਆਪ ਕਸ਼ਮੀਰ ਵੱਲ ਚਲਾ ਗਿਆ। ਚੰਦੂ ਸਤਿਗੁਰਾਂ ਨੂੰ ਭਾਰੀ ਪੁਲਿਸ ਦੇ ਪਹਿਰੇ ਥੱਲੇ ਕਿਲੇ ਵਿੱਚ ਲੈ ਗਿਆ, ਜਾ ਕੇ ਸਵਾਰ ਕੀਤਾ ਕਿ ਸਭ ਤੋਂ ਪਹਿਲਾਂ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕੀਤਾ ਜਾਵੇ। ਸਤਿਗੁਰਾਂ ਨੇ ਕਿਹਾ, ਚੰਦੂ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਾ ਮਨਜੂਰ ਨਹੀਂ ਕੀਤਾ, ਇਹ ਤਾਂ ਸੰਗਤ ਨੇ ਕੀਤਾ, ਸੰਗਤ ਹੀ ਮਨਜੂਰ ਕਰ ਸਕਦੀ ਹੈ, ਅਸੀਂ ਸੰਗਤ ਦੇ ਬਸ ਵਿੱਚ ਹੈ, ਸੰਗਤ ਸਾਡੇ ਬਸ ਵਿੱਚ ਨਹੀਂ। ਫਿਰ ਚੰਦੂ ਨੇ 2 ਲੱਖ ਜੁਰਮਾਨੇ ਬਾਰੇ ਕਿਹਾ, ਸਤਿਗੁਰਾਂ ਨੇ ਇਸ ਗੱਲ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਫਿਰ ਚੰਦੂ ਨੇ ਕਿਹਾ ਕਿ ਤੁਹਾਨੂੰ ਮੈਂ ਇੰਨੇ ਤਸੀਹੇ ਦੇ ਕੇ ਮਾਰੂੰਗਾ ਕਿ ਰਹਿੰਦੀ ਦੁਨੀਆ ਯਾਦ ਰੱਖੂਗੀ। ਸਤਿਗੁਰਾਂ ਨੇ ਕਿਹਾ, ਇਸ ਵਾਸਤੇ ਅਸੀਂ ਤਿਆਰ ਹੈ, ਸ਼ਹੀਦੀ ਪਾਉਣ ਵਾਸਤੇ ਅਸੀਂ ਬਿਲਕੁਲ ਤਿਆਰ ਹੈ। ਕੁਝ ਦਿਨ ਸਤਿਗੁਰਾਂ ਨੂੰ ਭੁੱਖੇ ਰੱਖਿਆ ਗਿਆ, ਆਖਰ ਨੂੰ ਇੱਕ ਦਿਨ ਸਤਿਗੁਰਾਂ ਨੂੰ ਦੇਗ ਵਿੱਚ ਵਾਲਿਆ ਗਿਆ। ਉਸ ਤੋਂ ਬਾਅਦ 37 ਤਵੀ ਮੰਗਾ ਕੇ ਥੱਲੇ ਲੱਕੜਾਂ ਦੀ ਅੱਗ ਬਾਲੀ ਗਈ, ਉੱਤੇ ਸਤਿਗੁਰਾਂ ਨੂੰ ਚੌਕੜੀ ਮਾਰ ਕੇ ਬਹਿਣ ਵਾਸਤੇ ਕਿਹਾ ਗਿਆ। ਸਤਿਗੁਰੂ ਮੰਨ ਕੇ ਸਤਿਗੁਰੂ ਦਾ ਪਾਣਾ ਮਾਰ ਕੇ ਚੌਕੜੀ 37 ਤਵੀ ਚ ਇਹੋ ਬਹਿੰਦੀ ਆ ਬਈ, ਜਸਵੀਰ ਸਿੰਘ ਸਿੱਧੂ, ਜਗਵੀਰ ਸਿੰਘ ਜੋਗੀ ਤੇ ਅਜੈਬ ਸਿੰਘ ਢਿੱਲੋਂ ਇਉਂ ਦੱਸ ਰਹੇ ਆ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਸਤਿਗੁਰਾਂ ਨੇ ਫਕੀਰ ਮੀਆਂ ਮੀਰ ਜੀ ਨੂੰ ਸਮਝਾਇਆ, ਫਕੀਰ ਜੀ ਸ਼ਕਤੀ ਵਿਖਾਉਣੀ ਪਰਮਾਤਮਾ ਦੇ ਵਿਰੁੱਧ ਬਗਾਵਤ ਕਰਨੀ ਹੈ, ਮੇਰੇ ਦੋ ਨਿਸ਼ਾਨੇ ਸੀ, ਦੋ ਮੈਂ ਨੀਹਾਂ ਰੱਖਣੀਆਂ ਸੀ, ਕਿਹੜੀਆਂ ਕਿਹੜੀਆਂ, ਇੱਕ ਸ਼ਹੀਦੀ ਦੀ, ਇੱਕ ਹਰਿਮੰਦਰ ਸਾਹਿਬ ਦੀ। ਕੋਈ ਸ਼ੈਰੀ ਕਹਿੰਦਾ ਫਿਰ ਹੱਸ ਕੇ ਸਤਿਗੁਰ ਕਹਿਣ ਲੱਗੇ, ਤਾਂ ਫਕਰਾ ਰਮਜ ਪਛਾਣੀ ਨੀ, ਮੈਂ ਤੇਰੇ ਦਿਲ ਦੀ ਜਾਣ ਲਈ, ਤੂੰ ਮੇਰੇ ਦਿਲ ਦੀ
1: ਜਾਣੀ ਨੀ,
0: ਮੈਂ ਰੱਖਣੀਆਂ ਹੈ ਸਨ ਦੋ ਨੀਹਾਂ, ਇੱਕ ਸ਼ਹੀਦੀ ਦੀ, ਇੱਕ ਹਰਿਮੰਦਰ ਦੀ। ਉਹ ਤੂੰ ਰੱਖਤੀ, ਇਹ ਮੈਂ ਰੱਖੂ, ਇਹ ਚਾਹ ਹੈ ਮੇਰੇ ਅੰਦਰ ਦੀ। ਫਕੀਰ ਮੀਆਂ ਮੀਰ ਦੀ ਤਸੱਲੀ ਹੋਈ, ਪਾਸੋਂ ਚਲਾ ਗਿਆ। ਦੂਰ ਇੱਕ ਚੁਬਾਰੇ ਦੇ ਉੱਤੇ ਖੜੀ ਲੜਕੀ ਵੇਖ ਰਹੀ ਹੈ, ਲੜਕੀ ਭੱਜੀ ਭੱਜੀ ਕਿੱਥੇ ਪਹੁੰਚੀ, ਚੰਦੂ ਦੀ ਨੂੰਹ ਦੇ ਕੋਲੇ। ਉਹ ਚੰਦੂ ਦੀ ਨੂੰਹ ਦੀ ਸਹੇਲੀ ਜਾ ਕੇ ਅੱਖਾਂ ਨਾਲ ਵੇਖਿਆ ਹਾਲ ਕਿ ਸਤਿਗੁਰੂ ਕਿਵੇਂ ਤਵੀ ਦੇ ਉੱਤੇ ਬਹਾਏ ਗਿਆ, ਰੋ ਕੇ ਚੰਦੂ ਦੀ ਨੂੰਹ ਕੋਲੇ ਇਉਂ ਦੱਸ ਰਹੀ ਹੈ ਬਈ

ਇੰਨਾ ਕੁਝ ਸੁਣ ਕੇ ਸਹੇਲੀ ਦੇ ਕੋਲੋਂ ਚੰਦੂ ਦੀ ਨੂੰ ਜੋ ਕਿ ਕਿਸੇ ਗੁਰਸਿੱਖ ਘਰਾਣੇ ਵਿੱਚੋਂ ਸੀ, ਘਰਦਿਆਂ ਤੋਂ ਚੋਰੀ, ਪਹਿਰੇਦਾਰ ਨੂੰ ਆਪਣੇ ਗਹਿਣੇ ਦੇ ਕੇ ਅੱਗੇ ਸਤਗੁਰਾਂ ਕੋਲੇ ਚਲੀ ਗਈ। ਵੇਖ ਕੇ ਸਤਗੁਰਾਂ ਦੀ ਹਾਲਤ ਰੋਣ ਲੱਗੀ। ਸਤਗੁਰਾਂ ਨੇ ਸਮਝਾਇਆ, ਬੇਟਾ ਰੋ ਨਾ, ਇਹ ਮੇਰੇ ਅਕਾਲ ਪੁਰਖ ਦਾ ਭਾਣਾ ਹੈ। ਤਾਂ ਬੀਬੀ ਨੇ ਬੇਨਤੀ ਕੀ, ਮਹਾਰਾਜ ਜੇ ਤੁਸੀਂ ਭਾਣਾ ਵਰਤਾਉਣ ਲੱਗੇ ਤਾਂ ਮੈਨੂੰ ਵੀ ਨਾਲ ਲੈ ਚੱਲਿਓ। ਸਤਗੁਰਾਂ ਨੇ ਕਿਹਾ, ਬੀਬੀ ਅਸੀਂ ਕੱਲ ਨੂੰ ਸੱਚਖੰਡ ਚਲੇ ਜਾਣਾ, ਤੂੰ ਗੁਰਬਾਣੀ ਪੜ੍ਹੀ ਤੇ ਅੰਤਰ ਧਿਆਨ ਹੋ ਵੀ, ਤੈਨੂੰ ਨਾਲ ਲੈ ਕੇ ਚੱਲਾਂਗੇ। ਇੰਨਾ ਕੁਛ ਹੋਣ ਤੋਂ ਬਾਅਦ ਅਗਲੇ ਦਿਨ ਸਤਗੁਰਾਂ ਨੂੰ ਰਾਵੀ ਕੰਢੇ ਲਿਆਂਦਾ ਗਿਆ। ਰਾਵੀ ਕੰਢੇ ਪੰਜਾਂ ਸਿੱਖਾਂ ਨੂੰ ਸਤਗੁਰਾਂ ਨੇ ਲੈ ਤੇ ਪੰਜ ਪੈਸੇ ਦੇ ਕੇ ਗੁਰਗੱਦੀ ਬਖਸ਼ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪ ਰਾਵੀ ਦੇ ਵਿੱਚ ਇਉਂ ਚੁੰਬੀ ਲਾਈ ਗਈ। ਅਜਾਇਬ ਸਿੰਘ ਢਿੱਲੋਂ, ਜਸਵੀਰ ਸਿੰਘ ਸਿੱਧੂ ਤੇ ਜਗਵੀਰ ਸਿੰਘ ਜੋਗੀ ਇਉਂ ਦੱਸ ਰਹੇ ਹੈ।

0: सतगुरु भाई जेठ नू जबर दे उत्ते जित करदे होए इस जहान दे विचों ज्योति जोत समा गए। इन्ना कुछ बोलदे खिवें जच के हुण अपने जत्थे समेत गुरबख्श सिंह अलबेला पिंड बुज राजगढ़ जिला बठिंडा वाले जसवीर सिंह तरवंडी सोभा वाला जगवीर सिंह जोगी जलालाबादी अजय सिंह तिलो सिंगोलहरी वाले अपने जत्थे समेत खिवें जच के बुलाओ फते वाहेगुरु जी का खालसा वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਟਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ

ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਉੱਤੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਲਈ ਹਾਜ਼ਰੀਆਂ ਭਰ ਰਹੇ ਹੋ। ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਚੱਲ ਰਹੀ ਅਰਦਾਸ ਦੀ ਲੜੀਵਾਰ ਕਥਾ ਸ਼ਰਵਣ ਕਰੋ ਜੀ।

ਇੱਥੇ ਸਾਨੂੰ ਜਿੱਥੇ ਪ੍ਰਭੂ ਦੇ ਚਰਨਾਂ ਦੇ ਧਿਆਨ ਧਰਨ ਲਈ ਗੁਰਾਂ ਨੇ ਪ੍ਰੇਰਿਆ ਹੈ ਉੱਥੇ ਅਸੀਂ ਉਸ ਪ੍ਰਭੂ ਦੀ ਖੁਸ਼ੀ ਲਈ ਉਸ ਪ੍ਰਭੂ ਦੇ ਚਰਨਾਂ 'ਚ ਅਭੇਦ ਹੋਏ ਸਿੰਘਾਂ ਸਿੰਘਣੀਆਂ ਸ਼ਹੀਦਾਂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਦਾ ਵੀ ਧਿਆਨ ਧਰਦੇ ਹਾਂ ਵੀ ਸਾਡੇ 'ਤੇ ਵੀ ਕਿਰਪਾ ਹੋਵੇ ਅਤੇ ਉਹਨਾਂ ਵਰਗਾ ਸਿੱਖੀ ਸਿਦਕ ਸਾਡੇ ਵਿੱਚ ਵੀ ਪੈਦਾ ਹੋ ਜਾਵੇ। ਜਿਨ੍ਹਾਂ ਨਾਮ ਜਪਿਆ, ਸੰਸਕ੍ਰਿਤ ਦਾ ਸ਼ਬਦ ਹੈ ਨਾਮਨ, ਉਹਦਾ ਪੰਜਾਬੀ ਉਲੱਥਾ ਹੈ ਨਾਮ। ਨਾਮਨ ਦਾ ਮਤਲਬ ਹੈ ਚੇਤੇ ਕਰਨਾ। ਚੇਤਾ ਉਨਾ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਅਭਿਆਸ ਨਾ ਕਰੀਏ, ਵਾਰ ਵਾਰ ਨਾ ਪੜ੍ਹੀਏ। ਜਿਨ੍ਹਾਂ ਨੇ ਵਾਰ ਵਾਰ ਪੜ੍ਹਿਆ, ਪੜ੍ਹਨਾ ਔਖਾ ਹੈ, ਮੁਸ਼ਕਤ ਘਾਲਣੀ ਪੈਂਦੀ ਹੈ, ਰੋਜ਼ ਜਪਜੀ ਵਿੱਚ ਪੜ੍ਹਦੇ ਜੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ, ਮੁਸ਼ਕਤ ਘਾਲ ਕੇ ਨਾਮ ਧਿਆਇਆ ਹੈ। ਸਾਡੇ ਤੋਂ ਤਾਂ ਨਿਤਨੇਮ ਨਹੀਂ ਹੁੰਦਾ ਪੰਜਾਂ ਬਾਣੀਆਂ ਦਾ, ਤੇ ਜੇ ਪੜ੍ਹ ਵੀ ਲਈਏ ਗੁਰਕਾ ਸਾਹਿਬ ਤੇ ਤੰਗੀ ਬੜੀ ਆਉਂਦੀ ਹੈ। ਕਈ ਵਾਰ ਤੇ ਅਸੀਂ ਚੌਂਕੜਾ ਖੋਲਦੇ ਹਾਂ, ਮਾਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਨੀਂਦ ਆਉਂਦੀ ਹੈ, ਚਲੋ ਰੱਖੋ ਗੁਰਕਾ ਸਾਹਿਬ, ਫਿਰ ਉੱਠ ਕੇ ਕਰ ਲਵਾਂਗੇ। ਕੈਸੇ ਗੁਰੂ ਕੇ ਪਿਆਰੇ ਹੋਏ ਨੇ ਦੁਨੀਆਂ ਤੇ, ਜਿਨ੍ਹਾਂ ਨੇ ਇੱਕ ਵਾਰ ਚੌਂਕੜਾ ਲਾਇਆ ਤੇ ਕਈ ਕਈ ਘੰਟੇ ਕਈ ਕਈ ਪਹਿਰ ਚੌਂਕੜਾ ਖੁੱਲਦਾ ਹੀ ਨਹੀਂ ਸੀ। ਮੁਸ਼ਕਤਾਂ ਘਾਲ ਕੇ ਜਿਨ੍ਹਾਂ ਨੇ ਜਪਿਆ ਨਾਮ, ਨਾਨਕ ਤੇ ਮੁਖ ਉਜਲੇ ਕੇਤੀ ਸੁਤੀ, ਉਹ ਆਪ ਤੇ ਉਜਲੇ ਮੁਖ ਹੀ ਗਏ ਨੇ ਦੁਨੀਆਂ ਤੋਂ। ਇੱਥੇ ਵੀ ਉਜਲੇ ਨੇ, ਵਡਿਆਈ ਹੈ ਉਹਨਾਂ ਸਾਧੂਆਂ ਸੰਤਾਂ ਦੀ, ਅੱਗੇ ਵੀ ਵਡਿਆਈ ਹੈ ਤੇ ਕਈਆਂ ਦੀ ਨਾਲ ਛੁੱਟੀ ਹੋ ਗਈ, ਜਿਹੜੇ ਸੰਗਤ ਕਰਦੇ ਸੀ ਉਹਨਾਂ ਦੀ, ਉਹ ਵੀ ਮੁਕਤ ਹੋ ਗਏ। ਕੇਤੀ ਛੁੱਟੀ ਨਾਲ ਸੰਗਤ ਕਰਨ ਵਾਲੇ ਵੀ ਨਾਲ ਹੀ ਉਜਲੇ ਮੁਖ ਗਏ ਨੇ, ਸੰਗਤ ਕਰਨ ਵਾਲਿਆਂ ਦੀ ਵੀ ਜੈ ਜੈਕਾਰ ਹੋਈ ਹੈ। ਇੱਥੇ ਗੁਰੂ ਦੀ ਸੰਗਤ ਕਰਨ ਵਾਲੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦਾ ਵੀ ਧਿਆਨ ਧਰਨ ਲਈ ਆਖਿਆ ਗਿਆ। ਕਰਮਾਂ ਵਾਲੇ ਜੀਵ ਨੇ ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ ਉਹਨਾਂ ਦਾ ਕਹਿੰਦੇ ਧਿਆਨ ਧਰੋ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਸਿੱਖ ਨੂੰ ਇਹ ਹਦਾਇਤ ਹੈ ਧਰਮ ਦੀ ਕਿਰਤ ਕਰਕੇ ਵੰਡ ਕੇ ਛਕੇ। ਵੰਡ ਕੇ ਛਕਣ ਦਾ ਇੱਕ ਉਦਾਹਰਣ ਤੁਹਾਡੇ ਸਾਹਮਣੇ ਰੱਖਾਂ। ਥੋੜ੍ਹਾ ਹੈ ਜਾਂ ਬਹੁਤਾ ਹੈ, ਸਿੱਖ ਵੰਡ ਕੇ ਛਕਦਾ ਹੈ। ਕਈ ਐਸੇ ਐਸੇ ਸਤਪੁਰਸ਼ ਇਤਿਹਾਸ ਵਿੱਚ ਹੋਏ ਨੇ ਵੀ ਭਾਵੇਂ ਅੱਠੀ ਪਹਿਰੀ ਰੋਟੀ ਨਸੀਬ ਹੁੰਦੀ ਸੀ ਨਾ, ਪਰਿਵਾਰ ਵਿੱਚ ਦੋ ਚਾਰ ਮੈਂਬਰ ਨੇ, ਇੱਕ ਇੱਕ ਪ੍ਰਸ਼ਾਦਾ ਇੱਕ ਜੀਵ ਲਈ ਹੈ, ਇੱਕ ਦੋ ਪ੍ਰਸ਼ਾਦੇ ਜਿੰਨਾ ਘਾਟਾ ਹੁੰਦਾ ਸੀ ਵੱਧ ਪਕਾਉਣੇ, ਵੀ ਗੁਰੂ ਨਾਨਕ ਨਿਰੰਕਾਰੀ ਦੇ ਸਿੱਖਾਂ ਦਾ ਘਰ ਹੈ, ਕਿਤੇ ਕੋਈ ਭੁੱਖਾ ਆ ਕੇ ਕੁੰਡਾ ਨਾ ਖੜਕਾ ਦੇਵੇ ਤੇ ਆਪਣੀ ਥਾਲੀ ਦਾ ਪ੍ਰਸ਼ਾਦਾ ਵੀ ਉਹਦੀ ਝੋਲੀ ਪਾ ਦੇਣਾ। ਇੰਨਾ ਕੁ ਸਿੱਖ ਵੰਡ ਕੇ ਛਕਣ ਦੇ ਉੱਤੇ ਪਹਿਰਾ ਦਿੰਦੇ ਰਹੇ ਨੇ। ਵੇਖੋ, ਕਿਸੇ ਦੇ ਪੇਟ ਦੀ ਭੁੱਖ ਬੁਝਾਉਣੀ ਇਹਦੇ ਨਾਲੋਂ ਵੱਡਾ ਦਾਨ ਨਹੀਂ ਦੁਨੀਆਂ ਤੇ। ਤਾਂ ਹੀ ਗੁਰੂ ਨਾਨਕ ਨੇ ਲੰਗਰ ਚਲਾਇਆ, ਰੁਪਈਏ ਵੀ ਮਿਲੇ ਨੇ। ਚਲਾਉਣਾ ਕਾਰੋਬਾਰ ਹੈ, ਸਾਡੇ 'ਚ ਹੈ ਕੋਈ ਜਿਹੜਾ ਆਪਣੀ ਸੰਪੱਤੀ ਨੂੰ ਜਾਇਦਾਦ ਨੂੰ ਅੱਡਦੇ ਤੇ 20 ਲੱਖ ਵਰਗੇ ਹੋਣੇ ਨੇ, ਕਿਸੇ ਭੁੱਖੇ ਭਾਣੇ ਦੀ ਝੋਲੀ ਪਾ ਕੇ ਤੇ ਆਪ ਭੁੱਖਾ ਧਿਆਇਆ ਤੁਰਿਆ ਫਿਰਦਾ ਰਹੇ? ਇਹ ਤੇ ਹੈ ਵੀ ਕਾਰੋਬਾਰ ਚਲਾ ਰਹੀਏ, ਫਿਰ ਕਿਸੇ ਭੁੱਖੇ ਦੀ ਮਦਦ ਕਰਾਂਗੇ, ਪਰ ਆਪਣਾ ਸਭ ਕੁਝ ਹੀ ਭੁੱਖਿਆਂ ਦੀ ਝੋਲੀ ਪਾ ਦੇਣਾ? ਕੀ ਪਤਾ ਇਸ
ਕਰਮ ਦਾ ਕਿੱਡਾ ਕੁ ਵੱਡਾ ਫਲ ਹੈ। ਗੁਰੂ ਨਾਨਕ ਤੋਂ 20 ਰੁਪਈਏ ਨੇ ਵੰਡਿਆ ਆ, ਝੋਲੀ ਪਾ ਦਿੱਤੇ ਨੇ, ਔਰ ਅੱਜ ਤੱਕ ਸਾਥੋਂ ਨਹੀਂ ਮੁੱਕੇ, ਲੱਖਾਂ ਲੰਗਰ ਚੱਲ ਰਹੇ ਨੇ ਉਹਨਾਂ 20 ਰੁਪਈਆਂ ਦੇ। ਦੁਨੀਆਂ 'ਤੇ ਸਭ ਤੋਂ ਵੱਡਾ ਦਾਨ ਹੈ ਵੰਡ ਕੇ ਛਕਣਾ, ਕਿਸੇ ਗਰੀਬ ਗੁਰਬੇ ਦੀ ਭੁੱਖ ਮਿਟਾਉਣੀ, ਉਹਦੀਆਂ ਆਂਦਰਾਂ ਵਰ ਦਿੰਦੀਆਂ ਨੇ, ਦੁਆ ਦਿੰਦੀਆਂ ਨੇ। ਫਰਕਸ਼ੀਅਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਦਿੱਲੀ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ 24 ਤਰੀਕ ਨੂੰ ਮਨਾਈ ਜਾ ਰਹੀ ਹੈ, ਔਰ ਬੜਾ ਵੱਡਾ ਉਪਰਾਲਾ। ਸਿੱਖਾਂ ਦਾ ਪਹਿਲਾ ਬੇਤਾਜ ਬਾਦਸ਼ਾਹ ਹੋਇਆ ਜਿਹਦਾ ਇਤਿਹਾਸ ਅਲੋਪ ਹੈ, ਔਰ ਸ਼ਤਾਬਦੀ ਦੇ ਨਾਲ ਇਕੱਲੇ ਇਕੱਲੇ ਜ਼ਿਹਨ ਵਿੱਚ ਉਹਦਾ ਇਤਿਹਾਸ ਸਮਾ ਜਾਵੇਗਾ ਵੀ ਕਿਵੇਂ ਇੱਕ ਵੈਰਾਗੀ ਹਿੰਦੂ ਵੀਰ ਜਨੇਊ ਲਹਿੰਦੇ ਵੇਂਦਾ ਤੇ ਡੇਰੇ ਵਿੱਚ ਬੈਠਾ ਹੈ ਕਿਉਂਕਿ ਤਾਕਤ ਨਹੀਂ ਔਰੰਗੇ ਨਾਲ ਮੱਥਾ ਲਾਵੇ, ਤੇ ਤੇਰੇ ਕਲਗੀ ਧਰ ਵਿੱਚ ਬਰਕਤ ਹੈ ਵੀ ਇੱਕ ਬੈਰਾਗੀ ਸਾਧ ਨੂੰ ਐਸਾ ਥਾਪੜਾ ਦਿੱਤਾ, ਰੱਖ ਕੇ ਮਾਲਾ ਫੜ ਕੇ ਤਲਵਾਰ ਹਿੰਦੁਸਤਾਨ ਦੀ ਹਕੂਮਤ ਦੀ ਇੱਕ ਨਾ ਇੱਕ ਖੜਕਾ ਦਿੱਤੀ ਹੈ। ਕਲਗੀ ਧਰ ਦੇ ਥਾਪੜੇ ਸਦਕਾ ਵੈਰਾਗੀ ਸੀ ਨੂੰ ਕੱਖ ਨਹੀਂ ਹੋਇਆ ਇਹਦੇ ਕੋਲੋਂ। ਉਹ ਸ਼ਤਾਬਦੀ ਮਨਾਈ ਜਾ ਰਹੀ ਹੈ ਉਸ ਸਮੇਂ ਦਾ ਜਿਹੜਾ ਫਰਕਸ਼ੀਅਰ ਬਾਦਸ਼ਾਹ, ਉਹਨੇ 4 ਸਿੰਘ ਕੈਦ ਵਿੱਚ ਰੱਖੇ ਨੇ, ਇੱਕ ਬਿਰਧ ਹੈ, ਇੱਕ ਜਵਾਨ ਹੈ, ਇੱਕ ਅਧਖੜ ਹੈ ਤੇ ਇੱਕ ਬਾਲਕ ਹੈ। ਵੇਖੋ ਵੰਡ ਕੇ ਛਕਣਾ ਕੀ ਹੈ। ਚੌਹਾਂ ਨੂੰ 4 ਦਿਨ ਰੱਖਿਆ ਗਿਆ ਭੁੱਖੇ, ਤੇ 5ਵੇਂ ਦਿਨ 2 ਰੋਟੀਆਂ ਸਾਹਮਣੇ ਰੱਖ ਦਿੱਤੀਆਂ। ਜਦੋਂ 2 ਰੋਟੀਆਂ ਸਾਹਮਣੇ ਰੱਖ ਦਿੱਤੀਆਂ, ਪਹਿਲਾਂ ਤੇ ਰੋਟੀ ਕਿਸੇ ਨੇ ਚੁੱਕੀ ਨਾ ਕਿਉਂਕਿ ਵੰਡ ਵਿੱਚ ਨਹੀਂ ਆਉਣੀਆਂ, 2 ਨੇ ਬੰਦੇ 4 ਹੈ। ਫਿਰ ਬਜ਼ੁਰਗ ਨੇ ਰੋਟੀਆਂ ਚੁੱਕ ਕੇ ਦੋਵੇਂ, ਜਿਹੜਾ ਬਾਲਕ ਸੀ ਛੋਟੀ ਅਵਸਥਾ 9-10 ਵਰਿਆਂ ਦਾ ਬੱਚਾ ਸੀ ਨਾ, ਉਹਦੀ ਝੋਲੀ ਰੱਖ ਕੇ ਦਿੱਤੀਆਂ। ਬੇਟਾ ਛਕ ਲੈ, ਮਾਪਿਆਂ ਦਾ ਫਰਜ਼ ਹੁੰਦਾ ਬੱਚਿਆਂ ਦੀ ਪਰਵਰਿਸ਼ ਕਰਨੀ, ਭਾਵੇਂ ਆਪ ਭੁੱਖੇ ਪੇਟ ਰਹਿਣ। ਦੇਖੋ ਇਹ ਕੇਵਲ ਵੰਡ ਕੇ ਛਕਣ ਦੀ ਉਦਾਹਰਣ ਨਹੀਂ, ਸਾਡੇ 'ਚ ਪ੍ਰੇਮ ਕੈਸਾ ਸੀ, ਇੱਕ ਦੂਜੇ ਲਈ ਕਿਵੇਂ ਅਸੀਂ ਜਾਨ ਵਾਰਦੇ ਸੀ। ਆਪਦਾ ਨਿਵਾਲਾ ਭਾਵੇਂ ਖੁੱਸ ਜਾਵੇ, ਨਾਲ ਦੇ ਦਾ ਨਿਵਾਲਾ ਨਹੀਂ ਸੀ ਖੁੱਸਣ ਦੇਈਦਾ। ਅੱਗ ਤੇ ਅਸੀਂ ਸਾਡਾ ਸੁਭਾਅ ਬਣ ਗਿਆ ਵੀ ਇੱਕ ਸਿੱਖ ਵੱਧ ਕਿੱਦਾਂ ਜਾਵੇ, ਲੱਤੋਂ ਫੜ ਫੜ ਧੂ ਧੂ ਸੁੱਟ ਪਿਆਂ ਦੀ ਤਰੱਕੀ ਮੇਰੀ ਹੋਣੀ ਚਾਹੀਦੀ ਹੈ। ਸੂਈ ਨਹੀਂ ਸੀ ਲੰਘਦੀ ਸਾਡੇ ਚੋਂ, ਹੁਣ ਤੇ ਸਾਡੇ ਧੜੇ ਹੀ ਇੰਨੇ ਨੇ, ਗਿਣਤੀ ਕੋਈ ਨਹੀਂ ਰਹਿ ਗਈ। ਔਰ ਆਪਸੀ ਧੜੇ ਤੇ ਬਣਾ ਹੀ ਲਏ ਨੇ, ਅਸੀਂ ਗੁਰੂ ਵੀ ਵੰਡੇ ਨੇ, ਗੁਰਦੁਆਰੇ ਵੀ ਵੰਡੇ ਨੇ, ਕੋਈ ਰਵਿਦਾਸੀਆਂ ਬਣਾ ਲਿਆ, ਕੋਈ ਜੱਟਾਂ ਬਣਾ ਲਿਆ, ਕੋਈ ਮਿਸਤਰੀ ਸਿੰਘਾਂ ਬਣਾਏ, ਗੁਰੂ ਵੀ ਵੰਡ ਕੇ, ਰੱਬ ਵੀ ਵੰਡ ਦਿੱਤਾ ਜਿਹੜਾ ਕਿਸੇ ਤੋਂ ਵੰਡਿਆ ਨਹੀਂ ਗਿਆ। ਕੈਸਾ ਇਤਫਾਕ, ਕੈਸਾ ਪ੍ਰੇਮ, ਕੈਸੀ ਭਾਵਨਾ ਸੀ ਇੱਕ ਦੂਜੇ ਦੇ ਪ੍ਰਤੀ। ਬਾਪੂ ਨੇ ਰੋਟੀਆਂ ਚੁੱਕ ਕੇ ਬੱਚੇ ਦੀ ਗੋਦ ਪਾਈਆਂ ਤੇ ਬੱਚੇ ਨੇ ਜਵਾਨ ਅੱਗੇ ਰੱਖ ਦਿੱਤੀਆਂ ਤੇ ਕਹਿੰਦਾ ਮੈਂ ਲੜ ਨਹੀਂ ਸਕਦਾ, ਤੇ ਤੁਸੀਂ ਵੀਰ ਦੀ ਭਰ ਜਵਾਨੀ ਵਿੱਚ ਜੇ ਮੁਗਲਾਂ ਦਾ ਮੁਕਾਬਲਾ ਕਰ ਸਕਦੇ ਜੇ, ਤੁਹਾਡੇ ਤਨ ਨੂੰ ਬਰਕਤ ਚਾਹੀਦੀ ਹੈ, ਤਾਕਤ ਚਾਹੀਦੀ ਹੈ, ਇਹ ਅੰਨ ਛਕ ਲਿਓ ਤੇ ਜਦੋਂ ਸਮਾਂ ਆਵੇ ਫਿਰ ਸ਼ਹੀਦੀਆਂ ਪਾ ਕੇ ਬਾਪੂ ਦੀ ਗੋਦ, ਕਲਗੀ ਧਰ ਦੀ ਗੋਦ ਬਿਰਾਜਿਓ। ਉਸ ਜਵਾਨ ਨੇ ਰੋਟੀਆਂ ਚੁੱਕੀਆਂ, ਅਧਖੜ ਅੱਗੇ ਰੱਖ ਦਿੱਤੀਆਂ, ਕਹਿੰਦਾ ਵੀ ਮੈਂ 2-4 ਦਿਨ ਜਿਉਂਦਾ ਰਹਿ ਸਕਦਾ, ਤੁਹਾਨੂੰ ਲੋੜ ਹੈ ਇਹ ਪ੍ਰਸ਼ਾਦਾ ਛਕ ਲਓ। ਅੱਧ ਖੜਨੇ ਚੁੱਕੀਆਂ ਤੇ ਫਿਰ ਬਜ਼ੁਰਗ ਦੀ ਝੋਲੀ ਪਾ ਦਿੱਤੀਆਂ ਤੇ ਆਖਣ ਲੱਗਾ ਬਿਰਧ ਜੀ, ਬਜ਼ੁਰਗੋ ਸਮੇਂ ਦੇ ਜਾਲ ਨੇ ਤੁਹਾਡੇ ਤਨ ਨੂੰ ਜ਼ਰਾ ਰੋਗ ਵਿੱਚ ਜਕੜ ਲਿਆ, ਬੁਢਾਪਾ ਆ ਗਿਆ,
ਤੁਹਾਡਾ ਤਨ ਨਿਰਬਲ ਹੋ ਗਿਆ, ਅਸੀਂ ਤੇ ਸਾਰੇ ਕੁਝ ਨਾ ਕੁਝ ਸਮਾਂ ਕੁਝ ਨਾ ਕੁਝ ਦਿਨ ਕੱਢ ਲਵਾਂਗੇ, ਤੁਹਾਨੂੰ ਬੜੀ ਲੋੜ ਹੈ। ਤੁਸੀਂ ਛਕ ਲਓ, ਵੇਖੋ ਸਿੱਖੀ ਦਾ ਪ੍ਰੇਮ। ਬਾਪੂ ਨੇ ਚੁੱਕ ਕੇ ਫਿਰ ਬੱਚੇ ਅੱਗੇ ਰੱਖੀਆਂ, ਆਖਿਆ ਤੂੰ ਹੈ ਸਾਡੀ ਕੌਮ ਦਾ ਭਵਿੱਖ, ਤੇ ਭਵਿੱਖ ਉਜਲਾ ਰਵੇ, ਬੱਚਿਆ ਜਿਉਂਦਾ ਜਾਗਦਾ ਰਵੇ, ਤੈਨੂੰ ਲੋੜ ਹੈ ਪ੍ਰਸ਼ਾਦਾ, ਤੂੰ ਛਕ ਲਾ। ਜਦੋਂ ਗੱਲ ਕਿਸੇ ਬੰਨੇ ਨਾ ਲੱਗੀ, ਚੌਵਾਂ ਰੋਟੀਆਂ ਦੀ ਵਾਹਿਗੁਰੂ ਦੋਵਾਂ ਪ੍ਰਸ਼ਾਦਿਆਂ ਦੀਆਂ ਚਾਰ ਟੁਕੜੀਆਂ ਕੀਤੀਆਂ, ਚਾਰ ਵੰਡੀਆਂ ਪਾ ਕੇ ਅੱਧਾ ਅੱਧਾ ਪ੍ਰਸ਼ਾਦਾ ਛਕਿਆ। ਉਹਨਾਂ ਦਾ ਧਿਆਨ ਕਰੋ, ਉਹਨਾਂ ਨੂੰ ਯਾਦ ਕਰੋ। ਇੱਕ ਦੂਜੇ ਦੀ ਰੋਟੀ ਖੋਣ ਵਾਲੀ ਕੌਮ ਨਹੀਂ ਸਾਡੀ, ਇੱਕ ਦੂਜੇ ਦੀਆਂ ਝੋਲੀਆਂ ਭਰਨ ਵਾਲੀ ਕੌਮ ਹੈ। ਅਸੀਂ ਤੇ ਗੈਰਾਂ ਲਈ ਸਿਰ ਵਾਰਦੇ ਰਹੇ ਹਾਂ, ਅੱਜ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਹਾਂ, ਅੱਜ ਇੱਕ ਦੂਜੇ ਦੀ ਚੜ੍ਹਦੀ ਕਲਾ ਨਹੀਂ ਜਰੀ ਜਾਂਦੀ। ਅੱਗੇ ਜਿਹੜਾ ਢੰਡੀ ਕਲਾ ਚ ਜਾਂਦਾ ਸੀ ਉਹਨੂੰ ਮੋਢਾ ਲਾ ਕੇ ਸਿੱਖ ਚੁੱਕਦੇ ਸੀ, ਅੱਜ ਆਪ ਡੋਬਣ ਤੇ ਤਤਪਰ ਹੋਏ ਫਿਰਦੇ ਹਾਂ। ਉਹਨਾਂ ਦਾ ਧਿਆਨ ਧਰਨਾ ਜਿੰਨਾ ਵੰਡ ਕੇ ਛਕਿਆ। ਵੈਸੇ ਵੀ ਆਖਿਆ ਜੇ ਚਾਹੁੰਦਾ ਨਾ ਸੱਚੇ ਦੀ ਪ੍ਰਾਪਤੀ ਹੋਵੇ, ਸੱਚ ਤਾਂ ਪਰ ਜਾਣੀ ਆਇਆ, ਤੂੰ ਇਹ ਨਾ ਸਮਝੀ ਵੀ ਤੂੰ ਰੱਬ ਦੇ ਨੇੜੇ ਹੈ, ਰੱਬ ਨੂੰ ਤੂੰ ਜਾਣਦਾ ਜਾਂ ਸਿੱਖ ਸੱਚੀ ਲੇ। ਕਹਿੰਦੇ ਇੱਕ ਤਰੀਕਾ ਹੈ ਰੱਬ ਦੇ ਨੇੜੇ ਹੋਣ ਦਾ, ਆਪਣੇ ਆਪ ਚ ਤੂੰ ਆਖੇ ਮੈਂ ਸੰਤ ਹੈ, ਮੈਂ ਪਹੁੰਚਿਆ। ਕਹਿੰਦੇ ਜੇ ਤੇ ਤੇਰੇ ਵਿੱਚ ਇਹ ਸੱਚੀ ਸਿੱਖਿਆ ਹੈ ਗੁਰੂ ਦੀ, ਦਇਆ ਜਾਣੈ ਜੀਵ ਕੀ, ਕਿਛ ਪੁੰਨ ਦਾਨ ਕਰੇ। ਜੇ ਤੇ ਗਰੀਬ ਤੇ ਦਇਆ ਕਰਦਾ, ਕੋਈ ਦਾਨ ਪੁੰਨ ਕਰਦਾ ਤੇ ਰੱਬ ਦੇ ਨੇੜੇ ਹੈ। ਬਾਕੀ ਲੱਖ ਧਾਰਮਿਕ ਬਣਿਆ ਫਿਰ ਜੇ ਦਇਆ ਹਿਆ ਹੈ ਨਹੀਂ ਲੋਕਾਂ ਦੇ ਭਾਦਾ ਹੋਵੇਗਾ, ਤੂੰ ਸਾਧ ਫਕੀਰ ਲੋਕਾਂ ਦਾ ਤੂੰ ਮੁਰਸ਼ਦ ਹੋ ਸਕਦਾ, ਰੱਬ ਦੇ ਦਰ ਤੇ ਤੂੰ ਪ੍ਰਵਾਨ ਨਹੀਂ। ਇੱਥੇ ਪ੍ਰਵਾਨ ਉਹ ਹੈ ਜਿਹਦੇ ਧਾਰਮਿਕ ਲਿਬਾਸ ਦੇ ਥੱਲੇ ਦਇਆ ਛਿਪੀ ਹੈ। ਸਭ ਤੋਂ ਵੱਡਾ ਗੁਣ ਦਇਆ ਹੈ, ਧਰਮ ਨੂੰ ਵੱਡੀ ਜੇ ਦਇਆ ਧਿਆਨ ਦਿਓ, ਧੌਲ ਧਰਮ ਦਇਆ ਦਾ ਪੂਤ, ਧਰਮ ਵੀ ਦਇਆ ਦੀ ਗੋਦ ਚੋਂ ਪੈਦਾ ਹੋਇਆ। ਸਾਡਾ ਧਰਮ ਕਿਸ ਦਿਨ ਉੱਚਾ ਹੋਇਆ, ਜਿਸ ਦਿਨ ਬਾਪੂ ਨੇ ਗੁਆਢੀਆਂ ਬਦਲੇ, ਤਿਲਕ ਜੰਜੂ ਰਾਖਾ ਪ੍ਰਭਤਾ, ਉਦੋਂ ਦੀ ਜੈ ਜੈਕਾਰ ਹੋਈ ਹੈ ਸਾਡੀ ਬਹੁਤੀ। ਪਹਿਲਾਂ ਦਇਆ, ਦਇਆ ਤੋਂ ਧਰਮ ਪੈਦਾ ਹੁੰਦਾ। ਜੇ ਦਇਆ ਨਹੀਂ, ਲੱਖ ਤੋਂ ਬਾਤ ਕਰੀ ਜਾ, ਲੱਖ ਤੋਂ ਜਪਜੀ ਕਰੀ ਜਾ, ਕੋਈ ਹਿੰਦੂ ਗਾਇਤਰੀ ਪੜ੍ਹੀ ਜਾਵੇ, ਕੋਈ ਮੁਸਲਮਾਨ ਕਲਮਾ ਪੜ੍ਹੀ ਜਾਵੇ, ਉਹਦੇ ਦਰ ਉੱਤੇ ਰੰਚਕ ਮਾਤਰ ਜਗ੍ਹਾ ਨਹੀਂ ਮਿਲਣੀ। ਕਿਉਂਕਿ ਜਿੰਨੀਆਂ ਵੀ ਕਲਾਮਾਂ ਨੇ, ਬਾਣੀਆਂ ਨੇ, ਦਇਆ ਕਰਨੀ ਸਿਖਾਉਂਦੀਆਂ ਨੇ। ਜੇ ਦਇਆ ਨਹੀਂ ਤੇ ਤੇਰੇ ਕੋਲ ਧਰਮ ਨਹੀਂ। ਦਇਆ ਜਿਹਦੇ ਵਿੱਚ ਆ ਗਈ, ਵੰਡ ਛਕਿਆ, ਉਹ ਵੰਡ ਕੇ ਛਕਦੇ ਨੇ ਜਿਹਨਾਂ ਨੂੰ ਤਰਸ ਆਉਂਦਾ। ਦੇਗ ਚਲਾਈ ਤੇਗ ਵਾਹੀ, ਦੇਗ ਦਾ ਜਿਹੜਾ ਕੰਸੈਪਟ ਹੈ, ਵੇਖੋ ਸਰੀਰ ਨੂੰ ਚੱਲਦਿਆਂ ਰੱਖਣ ਲਈ ਦੇਗ ਜ਼ਰੂਰੀ ਹੈ, ਪ੍ਰਸ਼ਾਦਾ ਜ਼ਰੂਰੀ ਹੈ, ਭੋਜਨ ਜ਼ਰੂਰੀ ਹੈ। ਇਸੇ ਕਰਕੇ ਜਿੱਥੇ ਮਨ ਦੀ ਖੁਰਾਕ ਲਈ ਕਥਾ ਕੀਰਤਨ ਦਾ ਪ੍ਰਬੰਧ ਹੈ ਗੁਰੂ ਘਰ ਵਿੱਚ, ਤਨ ਦੀ ਖੁਰਾਕ ਲਈ ਲੰਗਰ ਦਾ ਪ੍ਰਬੰਧ ਹੈ। ਵੱਡਾ ਜਿਹਾ ਭਾਂਡਾ ਜਿਹਦਾ ਖੁੱਲ੍ਹਾ ਮੂੰਹ ਹੈ, ਅੱਖਰੀ ਅਰਥ ਇਹ ਨੇ ਵੱਡਾ ਭਾਂਡਾ ਹੈ, ਵੱਡਾ ਮੁੱਖ ਹੈ ਉਹਦਾ, ਉਹਨੂੰ ਦੇਗ ਕਹਿੰਦੇ ਨੇ। ਤੇ ਸਿੱਖ ਜਦੋਂ ਵੀ ਪ੍ਰਸ਼ਾਦਾ ਪਾਣੀ ਬਣਾਉਂਦੇ ਸੀ ਨਾ, ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਿਓ, ਵੱਡੀ ਦੇਗ ਵਿੱਚ ਦਾਲ ਬਣਨੀ, ਭੋਜਨ ਬਣਨਾ, ਵੀ ਪਤਾ ਨਹੀਂ ਗੁਰੂ ਨਾਨਕ ਦੇ ਸਿੱਖਾਂ ਦਾ ਦਰ ਹੈ, ਪਤਾ ਕੋਈ ਨਹੀਂ, ਕਿਉਂਕਿ 20 ਰੁਪਈਆਂ ਵਾਲੇ ਲੰਗਰ ਦੀ ਮਸ਼ਹੂਰੀ ਬੜੀ ਹੈ ਦੁਨੀਆਂ 'ਚ, ਪਤਾ ਨਹੀਂ ਕਿਹੜਾ ਇਹਦੇ ਦਰ 'ਤੇ ਮੰਗਣ ਆ ਜਾਵੇ। ਜਿਨ੍ਹਾਂ ਨੇ ਸਦਾ ਗੁਰੂ ਕੀ ਮਰਿਆਦਾ ਉੱਤੇ ਚੱਲ ਕਰਕੇ ਦੇਗ ਚਲਾਉਣ ਦੀ ਪ੍ਰਥਾ ਨੂੰ ਚਲਾਇਆ ਹੈ, ਦੇਗ ਚਲਾਉਣ ਦੀ ਪ੍ਰਥਾ ਉੱਤੇ ਚੱਲੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਧਿਆਨ ਧਰੋ। ਵੇਖੋ ਦੇਗ ਤੋਂ ਬਿਨਾਂ, ਛਕਣ ਤੋਂ ਬਿਨਾਂ ਭਗਤੀ ਵੀ ਨਹੀਂ ਹੁੰਦੀ, ਤਾਂ ਲੰਗਰ ਇੱਥੇ ਪ੍ਰਬੰਧ ਹੈ।
ਭਗਤਾਂ ਨੂੰ ਪੁੱਛਿਓ ਉਹ ਵੀ ਹੁੰਦੀ ਭਗਤੀ ਕਿ ਨਹੀਂ, ਕਹਿੰਦੇ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ। ਉਹ ਢਿੱਡ ਚ ਕੁਝ ਜਾਵੇਗਾ ਤੇ ਮਾਲਾ ਫੜ ਕੇ ਬੈਠਾਂਗੇ, ਤੇ ਜੇ ਆਂਦਰਾਂ ਹੀ ਨਹੀਂ ਰੱਜੀਆਂ ਤੇ ਬੰਦਗੀ ਕਿਵੇਂ ਹੋਵੇਗੀ। ਦੇਗ ਤੋਂ ਬਿਨਾਂ ਬੰਦਗੀ ਨਹੀਂ ਜੇ ਹੁੰਦੀ, ਦੇਗ ਤੋਂ ਬਿਨਾਂ ਤਨ ਨੂੰ ਸ਼ਕਤੀ ਨਹੀਂ ਮਿਲਦੀ, ਤੇ ਸ਼ਕਤੀ ਤੋਂ ਬਿਨਾਂ ਦੱਸੋ ਭਗਤੀ ਕਿੱਦਾਂ ਹੋਏਗੀ। ਸ਼ਕਤੀ ਤੋਂ ਬਿਨਾਂ ਤਲਵਾਰ ਕਿਵੇਂ ਖਾਲਸਾ ਚਲਾਵੇਗਾ। ਨਿਲਾਜ ਹੋ ਕੇ ਭਗਤ ਜਿਹੜੇ ਨੇ ਨਾ, ਨਿਲਾਜ ਹੋ ਕੇ ਸ਼ਰਮ ਲਾ ਕੇ ਦੇਗ ਮੰਗਦੇ ਨੇ ਰੱਬ ਕੋਲੋਂ। ਉਹ ਕਹਿੰਦੇ ਸਾਨੂੰ ਤਾਂ ਚਾਹੀਦੀ ਹੈ, ਇਹਦੇ ਬਿਨਾਂ ਬੰਦਗੀ ਨਹੀਂ ਹੁੰਦੀ। ਮੰਗਿਆ ਕਿ ਨਹੀਂ, ਦੋਸਤ ਮੰਗੋ ਤੂੰ ਨਾ। ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੋ ਡਾਲੇ। ਮੈਨੂੰ ਸਭ ਭੋਜਨ ਪਦਾਰਥ ਚਾਹੀਦੇ ਨੇ, ਦੇਗ ਚਾਹੀਦੀ ਹੈ ਰੱਬ ਨੇ ਤੇ ਖੁਦ ਉਹਨਾਂ ਸੱਤ ਪੁਰਸ਼ਾਂ ਤੇ ਚਾਨਣਾ ਪਾਇਆ ਤੇ ਸਮਝਾਇਆ ਵੀ ਤਨ ਦੀ ਖੁਰਾਕ ਤੋਂ ਬਿਨਾਂ ਨਾ ਭਗਤੀ ਹੈ ਨਾ ਸ਼ਕਤੀ ਹੈ, ਨਹੀਂ ਮਿਲੇਗੀ, ਚੌਂਕੜਾ ਨਹੀਂ ਵੱਜੇਗਾ, ਨਾ ਜੰਗ ਦੇ ਮੈਦਾਨ ਵਿੱਚ ਲੜਿਆ ਜਾਵੇਗਾ। ਗੁਰੂ ਨਾਨਕ ਸਾਹਿਬ ਨੇ ਵੀਹਾਂ ਤੋਂ ਦੇਗ ਦੀ ਪ੍ਰਥਾ ਆਰੰਭ ਕੀਤੀ ਤੇ ਅੱਗੇ ਵੀ ਚੱਲੀ ਹੈ। ਬਲਵੰਡ ਖੀਵੀ ਨੇਕ ਜਨ, ਫਤਿਹ ਬਲਵੰਡੇ ਦੀ ਵਾਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਜਿਹੜਾ ਗੁਰੂ ਅੰਗਦ ਸਾਹਿਬ ਹੈ ਨਾ, ਏਡਾ ਕਨੇਕ ਦੁਨੀਆ ਤੇ ਸਰਗਣ ਹੋ ਕੇ ਆਇਆ ਪ੍ਰਭੂ ਹੈ, ਜਿਹਦੇ ਦਰ ਤੇ ਕੋਈ ਵੀ ਆ ਜਾਵੇ, ਕਿਰਪਾ ਕਟਾ ਖਵ ਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੇ। ਉਹ ਨਦਰ ਪੈਂਦਿਆਂ ਹੀ ਬੜੇ ਬੜੇ ਕੋੜੀਆਂ ਦੇ ਰੋਗ ਦੂਰ ਹੁੰਦੇ ਨੇ। ਤੇ ਕਹਿੰਦੇ ਉੱਥੇ ਜਿਹੜੇ ਗੁਰੂ ਕੇ ਮਹਿਲ ਹੈ ਨਾ, ਸਾਡੀ ਮਾਤਾ ਖੀਵੀ ਹੈ, ਉਹ ਵੀ ਕੁਝ ਘੱਟ ਨਹੀਂ। ਜਿਹੜੀ ਮਾਤਾ ਖੀਵੀ ਹੈ, ਜਿਸ ਬਹੁਤੀ ਛਾਓ ਪਤਰਾਲੀ, ਮਾਂ ਖੀਵੀ ਦੀ ਛਾਂ ਸੰਘਣੇ ਰੁੱਖ ਵਰਗੀ ਹੈ। ਮਾਂ ਖੀਵੀ ਦੇ ਕੋਲ ਬਹਿੰਦਿਆਂ ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਦੀ ਖਸਮ ਦੇ ਚਰਨਾਂ ਵਿੱਚ ਇਕਾਗਰਤਾ ਹੁੰਦੀ ਹੈ। ਤੇ ਕਿਸੇ ਨੇ ਪੁੱਛਿਆ ਵੀ ਗੁਰੂ ਅੰਗਦ ਸਾਹਿਬ ਜਿੱਥੇ ਦੀਨ ਦੁਖੀਆਂ ਦੇ ਦਰਦ ਨਿਵਾਰਦੇ ਨੇ, ਬ੍ਰਹਮ ਦੀ ਅਵਸਥਾ ਬਖਸ਼ਦੇ ਨੇ, ਮਾਤਾ ਖੀਵੀ ਕੀ ਕਰਦੀ ਹੈ? ਕਹਿੰਦੇ ਜਿੱਥੇ ਉਹਦੀ ਸੰਗਤ ਵਿੱਚ ਸ਼ਾਂਤੀ ਸਹਿਜ ਪ੍ਰਾਪਤ ਹੁੰਦਾ ਹੈ, ਉੱਥੇ ਉਸ ਮਾਂ ਦੇ ਦਰ ਉੱਤੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਪਿਆਲੀ। ਉਹਦੇ ਦਰ ਤੇ ਸਦਾ ਹੀ ਘਿਓ ਵਾਲੀ ਖੀਰ ਵਰਤਦੀ ਹੁੰਦੀ ਸੀ, ਮੈਂ ਅੱਜ ਵੀ ਵਰਤਦੀ ਜੇ ਖਡੂਰ ਸਾਹਿਬ ਜਾਓ। ਉੱਥੇ ਖੀਰ ਦੀ ਪ੍ਰਥਾ ਚੱਲਦੀ ਹੈ, ਘਿਓ ਵਾਲੀ ਖੀਰ। ਇਹ ਲੰਗਰ ਵੰਡ ਕੇ ਛਕਣ ਦਾ ਸਾਡੇ ਵਿੱਚ ਪਹਿਲੇ ਦਿਨ ਤੋਂ ਹੀ ਜਜ਼ਬਾ ਰਿਹਾ ਹੈ, ਕਿਉਂਕਿ ਗੁਰੂ ਨਾਨਕ ਦੇ 20 ਦਮੜਿਆਂ ਨੇ ਇੰਨੀ ਕੁ ਬਰਕਤ ਸਾਡੀ ਦੇਗ ਵਿੱਚ ਪਾ ਦਿੱਤੀ ਹੈ। ਮੂੰਹ ਖੁੱਲ੍ਹਾ ਹੈ, ਲੱਖਾਂ ਛਕਣ ਵਾਲੇ ਨੇ, ਉਹ ਬਰਕਤ ਮੁੱਕੀ ਨਹੀਂ ਅੱਜ ਤੱਕ। ਦੇਂਦਾ ਦੇ ਲੈਂਦੇ ਥੱਕ ਪਾਹੀ, ਇੰਨਾ ਕੁਝ ਦੇ ਗਿਆ, ਥੱਕ ਜਾਵਾਂਗੇ ਲੰਗਰ ਛਕਦੇ, ਪਰ ਇਹ ਮੁੱਕਣਾ ਨਹੀਂ। ਕਮਾਲ ਦੀ ਬਿਰਤੀ ਹੈ, ਜਿਸ ਸੂਬੇ ਵਿੱਚ ਦੰਗੇ ਹੋਣ ਉੱਥੇ ਜਾ ਕੇ ਲੰਗਰ ਲਾ ਦਿੰਦੇ ਨੇ, ਜਿੱਥੇ ਕੋਈ ਰੱਬੀ ਆਦਤ ਟੁੱਟੇ ਉੱਥੇ ਲੰਗਰ ਲਾ ਦਿੰਦੇ ਨੇ, ਤੇ ਜਿਹੜਾ ਇਹਨਾਂ ਪਿੱਛੇ ਡਾਂਗ ਕੱਢੀ ਫਿਰੇ ਉਹਦੇ ਅੱਗੇ ਵੀ ਥਾਲੀ ਕਰ ਦਿੰਦੇ ਨੇ, ਉੱਥੇ ਵੀ ਲੰਗਰ ਲਾ ਦਿੰਦੇ ਨੇ। ਇਹ ਗੁਰੂ ਨਾਨਕ ਨੇ ਸੁਭਾਅ ਬਣਾਇਆ, ਸਿੱਖ ਭਾਵੇਂ ਗੈਰ ਹੈ, ਭਾਵੇਂ ਸਾਹਮਣੇ ਦੁਸ਼ਮਣ ਹੈ, ਸੱਜਣ ਹੈ, ਛੱਡੇਗਾ ਵੰਡ ਕੇ। ਦੇਗ ਚਲਾਈ ਤੇ ਜਦੋਂ ਤਾਕਤ ਆ ਗਈ, ਬਰਕਤ ਆ ਗਈ, ਤੇਗ ਵਾਹੀ। ਕਿਹਨਾਂ ਦਾ ਧਿਆਨ ਧਰਨਾ ਹੈ? ਜਿਨ੍ਹਾਂ ਨੇ ਵੰਡ ਕੇ ਛਕਿਆ ਹੈ, ਜਿਨ੍ਹਾਂ ਨੇ ਦੇਗ ਚਲਾਈ ਹੈ ਤੇ ਤੇਗ ਵਾਹੀ। ਤੇਗ ਕਦੋਂ ਵਾਹੁਣੀ ਹੈ? ਧਿਆਨ ਦਿਓ, ਤਖ਼ਤ ਤੇ ਬੈਠਾ ਬਹਾਦਰ ਸ਼ਾਹ ਤੇ ਬਾਪੂ ਕਲਗੀਧਰ ਘੋੜੇ ਤੇ ਚੜ੍ਹ ਕੇ ਆ ਗਏ, ਤੇ ਉਹ ਤਖ਼ਤ ਤੇ ਬੈਠਾ ਸਾਹਮਣੇ ਘੋੜੇ ਤੇ ਸੱਜੇ ਨੇ, ਤੇ ਸੈਯਦ ਨੇ ਉਂਗਲ ਲਾ ਤੀ ਥੋੜੀ ਜੀ ਬਹਾਦਰ ਸ਼ਾਹ ਨੂੰ ਵੀ ਇਹਨੂੰ ਕਹਿ ਕਰਾਮਾਤ ਵਿਖਾਵੇ, ਤੇ ਪਾਤਸ਼ਾਹ ਨੇ ਚੰਡੀ ਕੱਢੀ
تلوار کڈی بگوتی کڈی کہ سب تو وڈی کرامات یہ ہے کہ وہ کہ تیرے ورگے پکھاری نو ہندوستان دے تخت تے میں اسے پگوتی دے بلبوتے بٹھایا سی ادو وڈی کیڑی کرامات ہے بھی کوئی بندہ در تے بھیک منگن آیا جی تخت دوا تے ہندوستان دا تخت مل جاوے ادو وڈی کوئی کرامات ہے تے چاہاں اسے تلوار نال تیرا سر قلم کر کے میں تخت تے بہ سکدا ادو وڈی کرامات کیڑی ہے بہادر شاہ پر میری تلوار تخت کھون لئی نہیں چلدی پاپ کرن لئی نہیں چلدی عزتاں لٹن لئی نہیں چلدی میری جڑی تلوار ہے نا یہ دے تے تیری تلوار وچ انتر ہے تیری تلوار ہے میری کرپان ہے پد شید کریو کرپان کرپا پلس آن میری کرپان جڑی ہے جدوں بھی چلے گی کرپا کرے گی کسے نہ کسے تے کسے دی رکھیا کرے گی آن آن تے شان لئی چلے گی دھرم تے آن تے شان لئی انسانیت دی رکھیا لئی آن تے شان لئی چلے گی اے جڑی میری تلوار آکھن لگے شخصیر واہگرو بہادر شاہ یہ تلوار کسے تے ظلم نہیں کر دی تیری تلوار وچوں کرودھ ورتدا تے میری وچوں کرونا ورتدی ہے کرپا ورتدی ہے تیری جڑی تلوار ہے وہ موت دندی ہے تے میری تلوار پچھو پنجا پیاریاں نوں سر لا کے ایسا جیون دان دندی ہے تن تے پاویں گرک جان اج تک وہ امر ہوئے بیٹھے نے یہ تلوار جدوں اٹھے گی جیون دان لئی اٹھے گی تے جڑی تیری تلوار ہے نا وہ عزتاں لٹدی ہے تے میری تلوار عزتاں دی راکھی ہے بائی بائی ہزار بچی ہندو ویران دیاں بچیاں بابا تارو سنگھ دے کہن تے سنگھ اسے تلوار نال چھڑا کے لیاؤندے رہے نے جاؤ اتہاس پڑھ لو وہ جڑا مخول جہا کردے نا بھی سرداراں دے بارہ بج کے یہ بارہ بجے دا وہ سماں ہوندا سی جدوں ڈانگ دے سر تے بچیاں چڑھا کے لیاؤندے سی تے بارہ بجن دے ناں تو لوک ڈردے سی یہ تو وڈی اکرت گھنتا کوئی نہیں بھی ساڈے جنیو دی رکھیا کرن والے ہن اج ٹچراں کروں تسی ایسے تو ٹھیک ہے کوئی سزا ملے جا نہ ملے خسم دی درگاہوں ڈانگ کھڑکدی جے اور ایسی کھڑکدی ہے بندہ اٹھن جوگا نہیں رہندا دیکھدی نہیں وہ ڈانگ احسان نوں منیا کرو الٹا چٹکلے بنتے نے جی بارہ وج گئے سرداراں دے ساڈے بارہ نہ وجدے تہاڈیاں بیبیاں گھر ہی نہ مڑدیاں بارہ وجے نے تے مڑیاں نے یہ تہاڈی انش تہاڈی کل چلی ہے کئی بار چیتے کروانا پہنگا بندے دا چیتا جیڑا یاد تھوڑی ہے بھول جاندی ہے تخت دے نشے وچ یاد بھول جاندی ہے کہ اسی شاید سدا تختاں دے رہے ہیں 1300 ورے غلام رہے نے جے بگھیل سنگھ ہونی دلی تو یہ تخت نہ پٹ دے مغلاں دا تے اج ہندوستان دی حکومت ہندوؤں دے ہاتھ نہیں اسلام دے ہاتھوں نہیں سی یاد رکھنا چاہیے کسے دے کرم نوں اسی نہیں بھلے جو ٹوڈر مل نے ساڈے لئی کیتا اسی گنگو نوں بھی نہیں بھلے اسی ٹوڈر مل بھی نہیں بھلے اس کر کے تیگ واہی جنہ نے دھرم دی انسانیت دی رکھیا لئی تیگ واہی ہے انہاں دا دھیان کرو اور واہنی کدوں ہے جدوں ہیلے مک جان شانتی نوں بزدلی سمجھے آ جاوے چونکار از ہما ہیل تے در گجشت حلال است مردن با شمشیر دست چکنی ادوں ہے جدوں شانتی دے سب ہیلے جواب دے جان ادوں کلگی تر کہندے تلوار چکنی ہے چکنی کرپا کرن لئی ہے انسانیت دی رکھیا لئی ہے کسے دا گھر اجاڑن لئی نہیں تے جنہ نے اس کرم لئی کرونا لئی کرپا لئی پت دی راکھی لئی تلوار چکی ہے انہاں دا دھیان دھریا کرو انہاں دا اسی دھیان کرنا ہے
देख के अणदेठ कीता बहुत वड्डा गुण है। तो जेदे विच आ गया वो रब दा ही रूप हो गए। रब दा जेड़ा सुभा है साडियां करतूतां ते पर्दा पा के रखदा है। जिन्हें पाप इत्थे अंदर चलते ने ना, जे कित आ शरीर का पर्दा ना आवे, कोई कैमरा आवे जिहदे च कैद हो जाण दे अपने वर्गे दे, कोई मत्थे ना लगे, कोई गैर सुंदर स्त्री पति दे इत्थे पाप पैदा हो गया, किसी स्त्री ने गैर कोई गांडी जवान तकिया दे इत्थे पाप पैदा हो गया। वाशना हर मन विच है, कोई काम विच डुबिया, कोई क्रोध विच डुबिया, उत्तों जपियां पै रही ने, थल्यों दातरी फेर रहे हैं, पर शरीर दे पर्दे ने करतूत ढकी हुई है। जिन्हां नाल बहुता प्रेम करदा है दातरी लई बैठे ने तेरिया जड़ां वड़न नूं, पर पर्दा ऐसा तन दा भी पता नहीं लगदा ये की सोचदे ने मेरे बारे। असीं ते जबान दे ही कायल हो जाने भी महाराज आ गए ने, भी बड़ा प्यार करदा मेरे नाल। साडे पर्दिया नूं कज्जिया उन्हें औगण को ना चितारदा, वो जिहड़ा प्रभु है ना, औगण को ना चितारदा गल छेती लायक। साडे विच गुनाह बड़े ने, वो बख्शण आ रहा है, साडे गुनाहां नूं बख्शदा, साडे पापां नूं बख्शदा, मोहे मंगा सोई देवदा, और जो मुंह तो मंग लईदा हर पिता सुखदायक। जेड़े तो लायक बच्चे ने उन्होंने तो प्यो दिंदा ही है, नलायकों नूं इत्थे कोई प्यो नहीं दिंदा, पर ऐसा पिता है नलायकों की बुरकी भी नहीं खोंदा। औगण को ना चितारदा, साडी करतूत नूं अणदेखा कर दिंदा, बख्श दिंदा। दुनिया के उत्ते जेदे विच ए सुभा है देख के अणदेख कीता, कहिंदे ओ रब वर्गे हो गए, किसे दे औगण नूं दरकिनार कर देना, अपना ध्यान दूजे बन्ने लै जाना, यह ब्रह्म की अवस्था। अध्यात्मक मार्ग से जिन्हें चलना ना, सतपुरश बनना है, संत की उपाधि माननी है, वो एक गल मन में धार लवे भी होर के गुण वेखे तो अपने औगण वेखे। फरीदा जे तू अकल लतीफ काले लिखना लेख, अपना गिरीवान वह सिर नीवा कर, संत बनना ही तो अपनी करतूत वाल वेखी, लोगों के उगण ना वेगा फिर ना फरोलदा, फिर निंदा भली किसा की नाही, मनमुख मुगध करन, तू सच झूठ का निस्तारा ना कर। बाबा नानक ना बने दरगाह फैसला होना है, तू सचा के दिन झूठा कह रहा वो सचा है। फरीद कहते अपनी पीढ़ी थले छोटी मारिया कर, लोकां दे गुण वेख, औगणां नूं दरकिनार कर। जिन्हां ने अध्यात्मक मार्ग ते चलना है अपने औगण वेखण, लोकां तो गुण सीखण, और हर एक गुण नूं ग्रहण करन दे नाल एक एक करके अपने औगण छड्डण, यह सिखी का मार्ग है। साडी सांझ सिख की सांझ गुणा की है, सांझ करीजा गुण है केरी। कहिंदे जे यारी पै गई किसे नाल उहदे गुण वेख, उहदे वाले गुण ग्रहण कर, और छड़ना की है, सांझ करीजा गुण है केरी, छोड़ अवगण चली है। उहदे विच की अवगण ने उन्हां वल ध्यान ना दे, जे कोई गुण है ते ग्रहण कर ला, खिमा करनी सिख ला, देख के अणदेख कर देना। तुसीं ध्यान दिओ जे इह गुण होवे ते कदे तलाक ना होवे। गृहस्थ एक सुखाला जीवन है, सुखदायक जीवन है, पर अणदेख करन दी ताकत नहीं, भांडे तां ही खड़कदे ने। वो अज बीबी गुस्से विच सिंह पासा वट लवे,
ਜਿੱਦਣ ਸਿੰਘ ਗੁੱਸੇ ਵਿੱਚ ਬੀਬੀ ਇਹਨੂੰ ਹੋ ਜਾਵੇ ਤਾਲਾ ਹੋ ਜਾਵੇ ਭਾਂਬੜ ਉਦੋਂ ਮੱਚਦਾ ਜਦੋਂ ਈਗੋ ਆਪਸ ਵਿੱਚ ਟਕਰਾਉਂਦੀ ਹੈ। ਦੇਖ ਕੇ ਅਣਡਿੱਠ ਨਹੀਂ ਕਰਨਾ ਆਉਂਦਾ, ਬਖਸ਼ਿੰਦ ਬਿਰਦ ਨਹੀਂ ਰਹਿ ਜਾਂਦਾ, ਫਿਰ ਡਾਂਗ ਖੜਕਦੀ ਹੈ। ਬੀਬੀ ਹੋਣੀ ਟੈਚੀ ਚੁੱਕੇ ਪੇਕੇ ਦੇ ਭਾਊ ਹੋਣੀ ਇੱਧਰ ਵਾਰਾ ਤੁਰੇ ਫਿਰਦੇ ਨੇ, ਫਿਰ ਇਹੋ ਗੋਰੀ ਹੈ ਨਾ, ਇਹੋ ਗੋਰੀ ਹੈ ਫਿਰ, ਕਿਉਂਕਿ ਖਿਮਾ ਨਹੀਂ ਰਹਿ ਗਈ ਸੁਭਾਅ ਵਿੱਚ, ਬਖਸ਼ਿੰਦ ਨਹੀਂ ਰਹਿ ਗਿਆ ਬਿਰਦ, ਛੋਟੀ ਮੋਟੀ ਗਲਤੀ ਨੂੰ ਅਣਦੇਖੇ ਕਰਨ ਦੀ ਬਰਕਤ ਨਹੀਂ ਰਹਿ ਗਈ। ਖਿਮਾ ਦੁਨੀਆ ਤੇ ਸਭ ਤੋਂ ਵੱਡਾ ਗੁਣ ਹੈ। ਕਿਸੇ ਨੇ ਪੁੱਛਿਆ ਵੀ ਸਭ ਨੂੰ ਛੇਤੀ ਗਿਆਨ ਵਾਲਿਆਂ ਨੂੰ ਰੱਬ ਮਿਲਦਾ, ਕਬੀਰ ਕਹਿੰਦਾ ਨਹੀਂ, ਜਹਾਂ ਗਿਆਨ ਤੈਂ ਧਰਮ ਹੈ, ਕਬੀਰ ਕਹਿੰਦਾ ਕਬੀਰਾ ਜਹਾਂ ਗਿਆਨ ਤੈਂ ਧਰਮ ਹੈ, ਜਿੱਥੇ ਗਿਆਨ ਹੈ ਉੱਥੇ ਬੰਦਾ ਧਾਰਮਿਕ ਹੋ ਜਾਂਦਾ ਹੈ। ਸਮਾਂ ਲੱਗਦਾ ਰੱਬ ਦੂਰ ਹੈ, ਜਹਾਂ ਝੂਠ ਤੈਂ ਪਾਪ, ਤੇ ਜਿਹੜਾ ਦਿਨ ਰਾਤ ਝੂਠ ਬੋਲਦਾ, ਸਵੇਰੇ ਉੱਠਦਿਆਂ ਹੀ ਝੂਠ, ਸੌਣ ਲੱਗਿਆਂ ਵੀ ਝੂਠ, ਫੋਨ ਤੇ ਵੀ ਝੂਠ, ਸਭਾ ਵਿੱਚ ਵੀ ਝੂਠ, ਪੰਚਾਇਤਾਂ ਵਿੱਚ ਵੀ ਝੂਠ, ਘਰ ਵਿੱਚ ਵੀ ਝੂਠ, ਕਹਿੰਦੇ ਉਦੋਂ ਵੱਡਾ ਪਾਪੀ ਕੋਈ ਨਹੀਂ। ਕਬੀਰ ਕਹਿੰਦੇ ਨੇ ਜਹਾਂ ਝੂਠ ਤਹਿ ਪਾਪ। ਉਹ ਕਿਸੇ ਨੇ ਆਖਿਆ ਟਿਕਾਣੇ ਪਹੁੰਚ ਕਬੀਰਾ, ਜਿਹੜੀ ਗੱਲ ਮੈਂ ਪੁੱਛੀ ਹੈ ਜਵਾਬ ਦੇ, ਰੱਬ ਛੇਤੀ ਕਿਹਨੂੰ ਮਿਲਦਾ? ਕਹਿੰਦਾ ਜਹਾਂ ਲੋਭ ਤਹਿ ਕਾਲ ਹੈ, ਜਿੱਥੇ ਲਾਲਚ ਹੈ ਉੱਥੇ ਮੌਤ ਛੇਤੀ ਆ ਜਾਂਦੀ ਹੈ। ਜਿੱਥੇ ਲਾਭ ਹੈ ਨਾ ਕਿਸੇ ਚੀਜ਼ ਦਾ ਵੀ ਲੋਭ ਹੈ, ਸਗਨੋ ਹੀ ਨਹੀਂ ਹਟਦਾ, ਸੁੱਤਾ ਹੀ ਨਹੀਂ ਉੱਠਿਆ, ਕੋਈ ਨਾ ਕੋਈ ਨਾੜੀ ਬਲੌਕ ਹੋ ਗਈ, ਜ਼ਬਾਨ ਦਾ ਲਾਲਚ ਹੈ, ਮਾਇਆ ਦਾ ਲਾਲਚ ਹੈ, ਅਹੁਦਿਆਂ ਦਾ ਲਾਲਚ ਹੈ, ਲਾਲਚ ਪਿੱਛੇ ਪਾਪ ਕਮਾਉਂਦਾ, ਕਾਲ ਛੇਤੀ ਆ ਜਾਂਦਾ। ਜਹਾਂ ਲੋਭ ਤਹਿ ਪਾਪ ਹੈ, ਜਹਾਂ ਖਿਮਾ ਤਹਿ ਆਪ। ਰੱਬ ਉੱਥੇ ਰਹਿੰਦਾ ਹੈ, ਉੱਥੇ ਵੱਸਦਾ ਹੈ, ਉਹਨਾਂ ਨੂੰ ਛੇਤੀ ਮਿਲਦਾ ਹੈ ਜਿਹੜੇ ਡਰ ਆਇਆਂ ਨੂੰ ਬਖਸ਼ ਦੇਣ, ਜਿਹੜੇ ਖਿਮਾ ਕਰ ਦੇਣ। ਇਹ ਸਿੱਖ ਲਾ, ਦੁਨੀਆਂ ਦੇ ਵਿੱਚ ਛੇ ਪ੍ਰਕਾਰ ਦੀ ਅਵਸਥਾ ਹੈ, ਧਿਆਨ ਦਿਓ। ਕਈ ਆਖਣਗੇ ਜੀ ਐਵੇਂ ਮਾਫ਼ ਕਰ ਦਿੱਤਾ, ਇੱਦਾਂ ਦੇ ਗੁਨਾਹ ਹੋਰ ਕਰਨਗੇ, ਲੋਕ ਸਜ਼ਾ ਦੇਣੀ ਸੀ, ਨਿਆਂ ਕਰਨਾ ਸੀ। ਕਹਿੰਦੇ ਨਹੀਂ, ਸਭ ਨੂੰ ਥਲੜੀ ਅਵਸਥਾ, ਛੇਵੀਂ ਅਵਸਥਾ ਹੈ ਅਪਰਾਧ ਕਰਨਾ, ਪਾਪ ਕਰਨਾ। ਉਹਦੇ ਤੋਂ ਉੱਤੇ ਹੈ ਕੋਈ ਰਾਜਾ ਹੈ, ਅਪਰਾਧ ਕਰਨ ਵਾਲੇ ਇਹਨਾਂ ਦੇ ਯਾਰੀ ਹੈ, ਸਜ਼ਾ ਨਹੀਂ ਦਿੰਦਾ, ਤੇ ਜਿਹੜਾ ਸੱਚਾ ਕੋਈ ਸਾਧ ਸੰਤ ਹੈ ਉਹਨੂੰ ਸੂਲੀ ਤੰਗ ਦਿੱਤਾ। ਤੇ ਪੰਜਵੀਂ ਅਵਸਥਾ, ਨਿਆਂ ਨਹੀਂ ਹੋਇਆ, ਨਿਆਂ ਕਰਨਾ ਨਹੀਂ ਆਉਂਦਾ। ਇਹਦੇ ਤੋਂ ਉੱਪਰ ਅਵਸਥਾ ਹੈ ਨਿਆਂ ਕਰਨਾ, ਇਹਨੇ ਗੁਨਾਹ ਕੀਤਾ, ਇਹਨੂੰ ਸਜ਼ਾ ਦੇ ਦਿੱਤੀ ਹੈ, ਠੀਕ ਹੈ ਤੂੰ ਸੱਚਾ ਹੋ ਗਿਆ ਵੀ ਫਲਾਨਾ ਰਾਜਾ ਬੜਾ ਨਿਆਂਕਾਰੀ ਹੈ। ਕਹਿੰਦੇ ਇਹ ਵੀ ਚੌਥੇ ਨੰਬਰ ਤੇ ਹੈ, ਕੋਈ ਬਹੁਤੀ ਵੱਡੀ ਅਵਸਥਾ ਨਹੀਂ। ਕਰੁਣ ਨਿਆਂ, ਇਹਦੇ ਤੋਂ ਉੱਪਰ ਅਵਸਥਾ ਹੈ, ਤੀਜੇ ਨੰਬਰ ਤੇ ਧਿਆਨ ਦਿਓ। ਕਰੁਣ ਨਿਆਂ, ਗੁਨਾਹ ਕੀਤਾ ਹੈ, ਸਜ਼ਾ ਦਿੱਤੀ ਹੈ ਤੇ ਮਨ ਵਿੱਚ ਦਇਆ ਆ ਗਈ, ਤਰਸ ਆ ਗਿਆ ਮਨ ਦੇ ਵਿੱਚ, ਆ ਜਾਂਦਾ ਨਾ ਕਈ ਵਾਰ। ਦੂਸਰੇ ਨੰਬਰ ਦੀ ਅਵਸਥਾ ਹੈ ਖਿਮਾ, ਗੁਨਾਹ ਕੀਤਾ ਮਾਫ ਕਰ ਦਿੱਤਾ, ਇਹ ਕਿਹਦੇ ਤੋਂ ਉੱਤੇ ਅਵਸਥਾ ਹੈ? ਉਹ ਹੈ ਖਿਮਾ ਕਰਕੇ ਵਿਸਾਰ ਦੇਣਾ, ਭੁਲਾ ਦੇਣਾ, ਜਤਾਉਣਾ ਨਹੀਂ। ਇਹ ਨਹੀਂ ਵੀ ਜਿੱਥੇ ਮਿਲ ਪਿਆ ਤੇਰੇ ਤੇ ਮੇਰਾ ਅਹਿਸਾਨ ਹੈ, ਤੈਨੂੰ ਮੈਂ ਬਖਸ਼ਿਆ ਸੀ। ਕਿਸੇ ਨੇ ਪੁੱਛਿਆ ਬਾਬਾ ਇਹ ਜੇ ਰੱਬ ਦਾ ਗੁਣ ਹੈ, ਖਿਮਾ ਵੀ ਕਰੀ ਜਾਂਦਾ ਭੁਲਾ ਵੀ ਦਿੰਦਾ, ਦੁਨੀਆਂ ਤੇ ਕਿਸੇ ਹੋਰ ਵਿੱਚ ਇਹ ਗੁਣ ਹੈ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ, ਬੱਚਾ ਕਰਦਾ ਗੁਨਾ ਜਨਨੀ ਚੀਤ ਨਾ ਰਾਖਸ ਤੇ, ਮਾਂ ਖਿਮਾ ਵੀ ਕਰਦੀ ਹੈ ਤੇ ਜਣਾਉਂਦੀ ਵੀ ਨਹੀਂ ਵੀ ਤੇਰੀ ਭੁੱਲ ਮੈਂ ਬਖਸ਼ੀ ਸੀ। ਐਵੇਂ ਨਹੀਂ ਮਾਂ ਨੂੰ ਰੱਬ ਦਾ ਰੂਪ ਆਖਿਆ, ਇਹ ਮਾਂ ਦੇ ਕੋਲ ਗੁਣ ਹੈ। ਅਸੀਂ ਤੇ ਜੇ ਖਿਮਾ ਕਰ ਵੀ ਦਈਏ ਤੇ ਸਾਰੀ ਉਮਰ ਅਹਿਸਾਨ ਥੱਲੇ ਡਬੋ ਛੱਡਦੇ ਅਗਲੇ ਨੂੰ। ਉਹ ਚੇਤਾ ਨਾ, ਹਰ ਗੱਲ ਤੇ ਚੇਤਾ ਨਾ, ਤੈਨੂੰ ਤੇਰੇ ਤੇ ਅਹਿਸਾਨ ਕੀਤਾ ਸੀ, ਤੈਨੂੰ ਖਿਮਾ ਕੀਤੀ ਸੀ।
ਰਹਿਮਾ ਕਰ ਤੇ ਚਿਤਾਰ ਨਾ ਕਿਸੇ ਨੂੰ। ਇਹ ਬਖਸ਼ਿੰਦ ਬਿਰਧ ਰੱਬ ਦਾ ਹੈ ਤੇ ਜਿਨ੍ਹਾਂ ਕੋਲ ਆ ਗਿਆ ਵੇਖ ਕੇ ਅੰਡਿਤ, ਗੁਰੂ ਨੇ ਅੰਡਿਤ ਕਰਕੇ ਦੱਸਿਆ, ਤਨ ਤੇ ਹੰਢਾ ਕੇ ਦੱਸਿਆ। ਔਗਣ ਬਖਸ਼ੇ ਨੇ, ਬਾਬਾ ਦਾਤੂ ਜੀ ਆ ਗਏ ਦਰਬਾਰ ਵਿੱਚ, ਗੁਰੂ ਅੰਗਦ ਜੀ ਦੇ ਸਾਹਿਬਜ਼ਾਦੇ ਆ ਗਏ ਦਰਬਾਰ ਵਿੱਚ, ਤੇ ਐਸ ਤਖ਼ਤ ਤੇ ਬੈਠਾ ਬਾਬਾ ਅਮਰਦਾਸ, ਗੁਰੂ ਅਮਰਦਾਸ, ਤੇ ਆਉਂਦਿਆਂ ਹੀ ਲੱਤ ਮਾਰੀ। ਆਉਂਦਿਆਂ ਹੀ ਲੱਤ ਮਾਰੀ ਗੁਰਾਂ ਦੇ ਭੱਲਿਆਂ ਕੇ ਅਮਰਦਾਸ ਦੇ ਲੱਤ ਮਾਰੀ। ਭੱਲੇ ਅਮਰਦਾਸ ਗੁਣ ਤੇਰੇ, ਜਿਹਦੀ ਉਪਮਾ ਹੀ ਦੁਨੀਆਂ ਤੇ ਕੋਈ ਨਹੀਂ ਕਰ ਸਕਿਆ, ਉਹਦੇ ਲੱਤ ਮਾਰੀ ਤੇ ਘੁੱਟ ਕੇ ਚਰਨਾਂ ਨੂੰ ਪਾ ਲਈ ਜੱਫੀ। ਬਾਬਾ ਦਾਤੂ ਦੇ ਚਰਨਾਂ ਨੂੰ ਪਾ ਲਈ ਜੱਫੀ ਤੇ ਕਹਿੰਦੇ ਮੇਰਾ ਸਰੀਰ ਬਿਰਧ ਹੈ, 80 ਵਰਿਆਂ ਤੋਂ ਤੇ ਉਮਰ ਹੈ, ਮੇਰਾ ਸਰੀਰ ਬਿਰਧ ਹੈ ਤੇ ਮੇਰੇ ਹੱਡ ਬੜੇ ਕਜੜੇ ਨੇ, ਤੇ ਤੁਸੀਂ ਗੁਰੂ ਪੁੱਤ ਦੇ, ਗੁਰੂ ਕੇ ਸਾਹਿਬਜ਼ਾਦੇ ਦੇ, ਤੇ ਤੁਹਾਡੇ ਕੋਮਲ ਜੇ ਚਰਨਾਂ ਨੂੰ ਕਿਤੇ ਸੱਟ ਨਾ ਲੱਗੀ ਹੋਵੇ, ਮੈਨੂੰ ਮਾਫ ਕਰ ਦਿਓ। ਇਹਨੂੰ ਕਹਿੰਦੇ ਨੇ ਦੇਖ ਕੇ ਅਣਦੇਖ ਕੀਤਾ, ਵੇਖੋ ਨਰਮਾਈ। ਬਾਬਾ ਦਾਤੂ ਧਾਹਾਂ ਮਾਰ ਕੇ ਰੋ ਪਿਆ ਨਿਮਰਤਾ ਵੇਖ ਕੇ। ਐਵੇਂ ਨੀ ਬਾਣੀ ਵਿੱਚ ਆਖਿਆ, ਆਪਸ ਕਹੋ ਜੋ ਜਾਣਾ ਨੀਚਾ ਸੌ ਗਲੀਆਂ। ਇਹ ਜਿਹੜਾ ਤਗਤ ਹੈ ਬਾਬਾ, ਇਸੇ ਨਿਮਰਤਾ ਕਰਕੇ ਸਾਤੋਂ ਘੁੱਟ ਗਿਆ। ਤੂੰ ਖੋਲਿਆ, ਤੂੰ ਹੀ ਲਾਇਕ ਹੈ ਇਸ ਤਖ਼ਤ ਦੇ। ਇਹਨੂੰ ਕਹਿੰਦੇ ਨੇ ਦੇਖ ਕੇ ਅਣਦਿੱਤ ਕੀਤਾ, ਇਹ ਗੁਣ ਆ ਗਿਆ ਤੇ ਰੱਬ ਵਰਗਾ ਹੋ ਜਾਵੇਗਾ। ਆਉਂਦਾ ਨਹੀਂ ਸਾਡੇ ਵਿੱਚ, ਇਹਦੇ ਲਈ ਬੰਦਗੀ ਬੜੀ ਚਾਹੀਦੀ ਹੈ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਭਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਐਸੀਆਂ ਉੱਤਮ ਆਤਮਾ, ਪਿਆਰ ਵਾਲੀਆਂ ਭਿੱਜੀਆਂ ਰੂਹਾਂ, ਉਹ ਪੰਜ ਪਿਆਰੇ, ਉਹ ਚਾਰ ਸਾਹਿਬਜ਼ਾਦੇ, ਉਹ 40 ਮੁਗਤੇ ਹੱਠੀ ਜਪੀ ਤਪੀ ਵੰਡ ਕੇ ਛਕਣ ਵਾਲੇ

ਤੁਹਾਨੂੰ ਵੀ ਕੋਈ ਯਾਦ ਕਰੇ ਔਰ ਹਰ ਇੱਕ ਨੂੰ ਯਾਦ ਕਰਕੇ ਵਾਹਿਗੁਰੂ ਕਹਿਣਾ ਹੈ, ਕਿਉਂਕਿ ਵਾਹਿਗੁਰੂ ਦੀ ਕਿਰਪਾ ਹੋਈ ਤੇ ਕੋਈ ਹਟੀ ਜਪੀ ਤਪੀ ਬਣਿਆ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਵੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ 80-80 ਰੁਪਈਏ ਸਿੰਘਾਂ ਦੇ ਸਿਰਾਂ ਦਾ ਮੁੱਲ ਪੈਂਦਾ ਰਿਹਾ, ਏਡਾ ਘਾਤਕ ਸਮਾਂ ਸੀ ਸਾਡੇ ਤੇ, ਸਾਡੀ ਗਿਣਤੀ ਉਂਗਲਾਂ ਤੇ ਹੋਣ ਲੱਗ ਪਈ ਸੀ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਵਿਰਲੇ ਸਿੰਘ ਰਹਿ ਗਏ। ਢੈਂਦੀ ਕਲਾ ਦੀ ਗੱਲ ਨਾ ਕਰਿਆ ਕਰ। ਅਖੇ ਜੀ ਅੱਜ ਵੇਖੋ ਹਨੇਰ ਚੱਲ ਪਿਆ ਹੈ, ਏਜੰਸੀਆਂ ਖਤਮ ਕਰ ਦੇਣਗੀਆਂ ਸਿੱਖੀ ਨੂੰ, RSS ਖਤਮ ਕਰ ਦੇਵੇਗੀ। ਉਹ ਸਿੱਖਾ ਤੂੰ ਚੜ੍ਹਦੀ ਕਲਾ 'ਚ ਰਹਿ, ਤੇਰਾ 80 ਰੁਪਈਏ ਸਿਰ ਦਾ ਮੁੱਲ ਪਿਆ, ਤੂੰ ਤਾਂ ਨਹੀਂ ਖਤਮ ਹੋਇਆ ਤੇ ਦੁੱਖੀ ਚੱਕੀ ਗੁਰੂ ਦੇ ਖਾਲਸੇ ਨੂੰ ਕੀ ਖਤਮ ਕਰੇਗਾ ਅੱਜ? ਸਾਡੇ ਅਸੀਂ ਕਰੋੜਾਂ 'ਚ ਹੈ, ਚੜ੍ਹਦੀ ਕਲਾ ਦੀ ਗੱਲ ਕਰਿਆ ਕਰੋ, ਢੈਂਦੀ ਕਲਾ ਦੀ ਸਿੱਖ ਗੱਲ ਨਹੀਂ ਕਰਦੇ। ਢੈਂਦੀ ਕਲਾ ਦੀ ਕਰਾਂਗੇ ਤੇ ਢਹਿ ਜਾਵਾਂਗੇ। ਜਿੱਥੇ ਸਿੰਘਾਂ ਦੇ ਮੁੱਲ 80-80 ਰੁਪਈਏ ਸਿਰਾਂ ਦੇ ਪਏ ਨੇ, ਜਿੱਥੇ ਸਿੰਘਾਂ ਨੇ ਸਿਰ ਮਾਰੇ ਨੇ, ਉੱਥੇ ਸਿੰਘਣੀਆਂ ਵੱਲ ਆਇਓ। ਅੱਜ ਕੱਲ੍ਹ ਸਿੱਖੀ ਬੀਬੀਆਂ ਦੇ ਹੱਥ ਹੈ, ਬੱਚੇ ਦੀ ਸਿੱਖੀ ਬੀਬੀਆਂ ਦੇ ਹੱਥ ਹੈ। ਕੈਸੀ ਸਿੱਖਿਆ ਦਿੰਦੀ ਹੈ ਕਿ ਬੱਚੇ ਦੇ ਜੀਵਨ ਵਿੱਚ ਪਤਾ ਚੱਲ ਜਾਵੇਗਾ। ਜਿਨ੍ਹਾਂ ਨੇ ਧਰਮ ਦੀ ਖਾਤਰ ਸੀਸ ਦਿੱਤਾ, ਕਿਉਂ ਦਿੱਤਾ? ਕਿਉਂਕਿ ਰੱਬ ਨੂੰ ਜਿਹੜਾ ਧਰਮ ਤੇਰੇ ਲਈ ਪਿਆਰਾ, ਤੈਨੂੰ ਉਸ ਘਰ ਪੈਦਾ ਕਰ ਦਿੰਦਾ। ਜੇ ਤੇਰੇ ਲਈ ਸਿੱਖ ਧਰਮ ਹੀ ਸ਼ੋਭਨੀਕ ਹੈ, ਤੂੰ ਸਿੱਖ ਹੈ, ਹਿੰਦੂ ਹੈ, ਤੂੰ ਹਿੰਦੂ ਹੈ, ਇਸਲਾਮ ਵਿੱਚ ਹੈ, ਮੁਸਲਮਾਨਾਂ ਦੇ ਘਰ ਪੈਦਾ ਹੋਵੇਗਾ, ਡਾਂਗ ਦੇ ਨਾਲ ਇੱਕ ਦੂਜੇ ਨਾਲ ਧੱਕਾ ਨਾ ਕਰ ਵੀ ਇੱਧਰ ਆ ਜਾ ਉੱਧਰ ਆ ਜਾ। ਜੇ ਕਰੇਗਾ ਰੱਬ ਦੇ ਭਾਣੇ ਦੇ ਦਖਲ ਹੈ ਤੇ ਸਿੰਘ ਨਹੀਂ ਬਰਦਾਸ਼ਤ ਕਰਦੇ। ਕਹਿੰਦੇ ਭਾਈ ਜਿੱਥੇ ਆਏ ਆ ਸਿੱਖ ਜੰਮੇ ਆ, ਜੀਵਨ ਸਿੱਖੀ ਤੇ ਢਾਲਿਆ ਤੇ ਮਰਾਂਗੇ ਵੀ ਸਿੱਖ, ਈ ਨਹੀਂ ਮੰਨਣੀ। ਸਿਰ ਦਿੱਤਾ ਸਿੰਘਾਂ ਹੀ ਨਹੀਂ ਬੀਬੀਆਂ ਵੀ, ਕਿਤੇ ਮੀਰ ਮੰਨੂ ਵੱਲ ਧਿਆਨ ਮਾਰਿਓ, ਕਿਤੇ ਉਸ ਸਦੀ ਦੇ ਇਤਿਹਾਸ ਵੱਲ ਧਿਆਨ ਮਾਰਿਓ। ਸਿੱਖਾਂ ਨੇ ਜੰਗ ਵਿੱਚ ਮਦਦ ਕੀਤੀ, ਮੀਰ ਮੰਨੂ ਲਾਹੌਰ ਦਾ ਵਾਲੀ ਹੈ, ਜਿੱਤ ਗਿਆ, ਪਰ ਪਤਾ ਨਹੀਂ ਮਨ ਵਿੱਚ ਕੀ ਆਈ, ਸਿੱਖਾਂ ਦਾ ਵੈਰੀ ਹੋ ਗਿਆ। ਇਹਨੇ ਵੀ ਮੁਗਲੀਆ ਸੋਚ ਤੇ ਪਹਿਰਾ ਦਿੱਤਾ, ਸਿੱਖੋ ਵਾਹਿਗੁਰੂ ਨਹੀਂ ਜਪਣਾ, ਮੁਹੰਮਦ ਦੀਆਂ ਕਲਮਾਂ ਪੜ੍ਹੋ, ਕੇਸ ਨਹੀਂ ਰੱਖਣੇ, ਕੇਸ ਕਟਵਾ ਲਓ, ਕਤਲ ਕਰਵਾ ਦਿਓ, ਕੇਸ ਨਹੀਂ ਮੰਨੇ ਤੇ 80 ਰੁਪਈਏ ਮੁੱਲ ਇਹਨੇ ਰੱਖਿਆ ਸਿਰਾਂ ਦਾ। ਕੁਝ ਸ਼ਹੀਦ ਹੋ ਗਏ, ਕੁਝ ਜੰਗਲੀ ਚਲੇ ਗਏ ਤੇ ਘਰ ਵਿੱਚ ਰਹਿ ਗਈਆਂ ਜਵਾਨ ਬੱਚੀਆਂ, ਬੀਬੀਆਂ ਤੇ ਬੱਚੇ। ਔਰ ਇਹ ਮਰਦ ਦਾ ਕੰਮ ਨਹੀਂ ਵੀ ਘਰੇਲੂ ਲੜਾਈ ਦੇ ਵਿੱਚ ਇਸਤਰੀ ਦੀ ਸ਼ਮੂਲੀਅਤ ਕਰੇ। ਮਾਵਾਂ ਭੈਣਾਂ ਧੀਆਂ ਸਾਂਝੀਆਂ ਹੁੰਦੀਆਂ ਨੇ, ਜਿਹੜੀ ਕੌਮ ਗਾਂਢੀਵ ਹੈ, ਯੋਧਿਆਂ ਦੀ ਕੌਮ ਹੈ, ਬੀਬੀਆਂ ਤੇ ਵਾਰ ਨਹੀਂ ਕਰਦੀ। ਇਸੇ ਕਰਕੇ ਬੱਜਰ ਕਰਾਹਟ ਹੈ ਮਸੂਲੀ ਦਾ ਸੰਗ ਕਰਨਾ, ਕਿਉਂਕਿ ਮੁਗਲ ਲੋਕ ਜਦੋਂ ਇਸਤਰੀਆਂ ਚੁੱਕਦੇ ਸੀ, ਜਦੋਂ ਹਿੰਦੂਆਂ ਸਿੱਖਾਂ ਦੀਆਂ ਇਸਤਰੀਆਂ ਲਿਜਾਂਦੇ ਸੀ, ਇਹ ਬੇਪਤ ਲੋਕ ਜਿਹੜੇ ਸਨ ਉਹਨਾਂ ਦੀ ਪੱਤ ਲੁੱਟਦੇ ਸੀ। ਕਿਤੇ ਸਿੱਖ ਮੇਰਾ ਬਦਲੇ ਦੀ ਭਾਵਨਾ ਵਿੱਚ ਚਰਿੱਤਰ ਢਿੱਲਾ ਨਾ ਕਰ ਪਵੇ, ਕਲਗੀ ਧਰ ਕਹਿੰਦਾ ਸੀ ਬੱਜਰ ਖੁਰਾਇਤ ਹੈ ਮੁਸੱਲੀ ਦਾ ਸੰਗ ਨਾ ਕਰਿਓ, ਐਸਾ ਚਰਿੱਤਰ ਉੱਚਾ ਰੱਖਿਆ ਸਿੱਖ ਦਾ ਉਹਨੇ। ਸਭ ਮਾਵਾਂ ਭੈਣਾਂ ਧੀਆਂ ਸਾਂਝੀਆਂ ਆਖੀਆਂ ਗਈਆਂ, ਪਰ ਮੀਰ ਮੰਨੂ ਨੇ ਵੇਖਿਆ ਸਿੱਖ ਨਹੀਂ ਮੁੱਕਦੇ, ਸਿੱਖਾਂ ਦੇ ਘਰਾਂ ਚੋਂ ਬੀਬੀਆਂ ਲੈ ਗਏ ਚੁੱਕ ਕੇ।
ਪਰ ਜਵਾਨੀ ਵਿੱਚ 18-18 20-20 ਵਰੇ ਦੀਆਂ ਬੱਚੀਆਂ ਨੇ, ਜਿਨ੍ਹਾਂ ਦੀ ਗੋਦ ਵਿੱਚ ਸਾਲ ਸਾਲ ਦੋ ਦੋ ਸਾਲ ਦੇ ਬੱਚੇ ਨੇ। ਬੀਬੀਆਂ ਧਿਆਨ ਦਿਓ,

0: ਵੇਖਿਓ ਤੁਸੀਂ ਸਿੱਖੀ ਕਿੱਦਾਂ ਨਿਭਾਈ ਹੈ ਤੇ ਅੱਜ ਕਿੱਧਰ ਨੂੰ ਚੱਲੇ ਹਾਂ ਆਪਾਂ। ਬੀਬੀਆਂ ਨੂੰ ਸਮਝਿਆ ਵੀ ਇਹ ਸਿੱਖੀ ਦਾ ਕਮਜ਼ੋਰ ਅੰਗ ਹੈ, ਛੇਤੀ ਡੋਲ ਜਾਣਗੀਆਂ, ਮੁਗਲਾਂ ਦੇ ਡੋਲਿਆਂ ਵਿੱਚ ਬਹਿ ਜਾਣਗੀਆਂ। ਭੁਲੇਖਾ ਸੀ ਇਹਨਾਂ ਨੂੰ ਲਾਹੌਰ ਦੇ ਵਿੱਚ ਬਿਠਾਇਆ ਹੈ, ਜਿੱਥੇ ਅੱਜ ਬੀਬੀਆਂ ਦਾ ਸ਼ਹੀਦ ਗੰਜ ਹੈ। ਜੇ ਸਿੰਘਾਂ ਦਾ ਸ਼ਹੀਦ ਗੰਜ ਹੈ ਤੇ ਬੀਬੀਆਂ ਦਾ ਵੀ ਸ਼ਹੀਦ ਗੰਜ ਹੈ। ਮੀਰ ਮੰਨੂ ਨੇ ਪੈਂਦਿਆਂ ਹੀ ਇਹ ਗੱਲ ਆਖੀ ਵੀ ਵੇਖੋ ਘਰ ਵਾਲੇ ਪਰ ਜਵਾਨੀ ਵਿੱਚ ਛੱਡ ਕੇ ਜੰਗਲੀ ਚਲੇ ਗਏ ਨੇ, ਸਾਰੀ ਉਮਰ ਧੱਕੇ ਧੋੜੇ ਖਾਂਦਿਆਂ ਦੀ ਲੰਘਣੀ ਹੈ। ਜੇ ਕੇਸ ਕਟਵਾ ਲਵੋ, ਕਲਮਾ ਪੜ੍ਹ ਲਵੋ, ਈਨ ਮੰਨ ਲਵੋ ਤੇ ਚੰਗੇ ਸ਼ਹਿਜਾਦਿਆਂ ਦੇ ਘਰੀ ਡੋਲਿਆਂ ਚ ਬਾ ਦੇਵਾਂਗੇ। ਬੱਚੇ ਚੰਗੇ ਘਰੀ ਪੜ੍ਹਨਗੇ, ਚੰਗੀ ਵਿਦਿਆ ਲੈਣਗੇ। ਲਾਲਚ ਦਿੱਤੇ ਗਏ ਤੇ ਬੀਬੀਆਂ ਨੇ ਇੱਕ ਗੱਲ ਆਖੀ ਸੀ, ਈਤ ਊਤ ਨਹੀਂ ਵਿਛੋੜਾ ਹੈ ਸੋ ਸੰਗੀ ਗਣੀਆਂ ਹੈ। ਸੁੱਖ ਉਹ ਹੈ ਜਿਹੜਾ ਲੋਕ ਪ੍ਰਲੋਕ ਵਿੱਚ ਨਿਭ ਜਾਵੇ। ਬਿਨਸ ਜਾਏ ਜੋ ਨਿਮਕ ਮਹ ਹੈ ਸੋ ਅਲਪ ਸੁੱਖ ਭਣੀਆ। ਉਹ ਗੱਲ ਸੁਣ ਅਮੀਰ ਮੰਨੂ, ਤੂੰ ਤਖ਼ਤ ਦੇਵੇਂ, ਤੂੰ ਚੰਗੇ ਘਰਾਂ ਦੇ ਰਿਸ਼ਤੇ ਕਰਵਾਵੇ, ਚੰਗੇ ਘਰੀ ਸਾਡੇ ਡੋਲੇ ਤੋਰੇ, ਇਹ ਦੱਸ ਇਹ ਸੁੱਖ ਸਦਾ ਰਹਿਣ ਵਾਲਾ ਹੈ? ਕਹਿੰਦਾ ਰਹਿੰਦਾ ਤੇ ਕੱਖ ਵੀ ਨਹੀਂ। ਕਹਿੰਦੀਆਂ ਪਰ ਜਿਹੜੇ ਧਰਮ ਤੋਂ ਸਿਰ ਵਾਰਦੇ ਨੇ, ਜੈਕਾਰ ਕੀ ਉਹ ਧਰਮੀਓ ਕਾ, ਉਹਨਾਂ ਦਾ ਨਾਮ ਰਹਿੰਦਾ ਦੁਨੀਆਂ ਤੇ। ਜਿਹੜੇ ਈਨ ਮੰਨ ਗਏ ਉਹਨਾਂ ਨੂੰ ਤੇ ਲਾਹਨਤਾਂ ਨੇ। ਜੇ ਤੇ ਸੁੱਖ ਸਦੀਵੀ ਹੈ, ਜੇ ਤੇ ਦੁਨੀਆਂ ਤੇ ਮੌਤ ਨਹੀਂ ਆਉਣੀ ਤੇ ਗੱਲ ਕੋਈ ਨਹੀਂ। ਮੀਰ ਮੰਨੂ, ਜੇ ਮਿੱਟੀ ਤੇ ਸੁੱਖ ਮਿਲ ਜਾਣੇ ਨੇ ਫਿਰ ਲਾਹਨਤਾਂ ਕੱਟਣ ਨਾਲੋਂ ਧਰਮ ਲਈ ਸਿਰ ਵਾਰ ਕੇ ਬੱਲੇ ਬੱਲੇ ਖੱਟ ਲਈਏ। ਜੇ ਡੋਲਿਆਂ ਚ ਬਹਿ ਜਾਂਦੀਆਂ ਤੇ ਆ ਕਿਸੇ ਨੇ ਨਹੀਂ ਸੀ ਕਹਿਣਾ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਮੀਰ ਮੰਨੂ ਨੇ ਪੈਂਤੜਾ ਬਦਲਿਆ, ਕਹਿੰਦਾ ਨਹੀਂ ਮੰਨਦੀਆਂ ਤੇ ਸਵਾ ਸਵਾ ਮਣ ਕਣਕ ਲਿਆ ਕੇ ਆਟਾ ਪੀਸਣ, ਚੱਕੀ ਹੁੰਦੀ ਸੀ ਹੱਥ ਨਾਲ ਗੇੜਨ ਵਾਲੀ। ਜਿਹੜੀ ਆਟਾ ਨਹੀਂ ਪੀ ਸਕਦੀ ਉਹਦੇ ਉੱਤੇ ਸਵਾ ਮਣ ਦਾ ਪੱਥਰ ਰੱਖ ਦਿਓ, ਉਨਾ ਚਿਰ ਨਹੀਂ ਚੁੱਕਣਾ ਜਿੰਨਾ ਚਿਰ ਉਹ ਆਟਾ ਨਹੀਂ ਪੀਂਦੀ। ਸਵਾ ਮਣ ਦਾ ਭਾਰ ਵੇਖੋ, ਹੱਥਾਂ 'ਚ ਛਾਲੇ ਪੈ ਗਏ। ਸ਼ਰਤ ਵੇਖੋ ਕਿੱਡੀ ਕੁ ਹੈ, ਅੱਜ ਕੱਲ੍ਹ ਵੀ ਕੇਸ ਕਟਵਾ ਹੀ ਲੈਂਦੇ ਹਾਂ। ਉਹ ਜਾਨ ਬਚਾਉਣ ਲਈ ਕਿੱਡੀ ਕੁ ਗੱਲ ਕਹਿ ਦਾਂਗੇ ਜੀ ਮੁਸਲਮਾਨ ਹੈ। ਦੋ ਹੀ ਸ਼ਰਤਾਂ ਨੇ, ਕਲਮਾ ਪੜ੍ਹਨੀਆਂ ਤੇ ਕੇਸ ਕਟਵਾਉਣੇ ਨੇ, ਜਾਨ ਮਿਲੇਗੀ ਜਹਾਨ ਮਿਲੇਗਾ। ਪਰ ਕਲਗੀ ਧਰ ਦੀਆਂ ਬੱਚੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀ ਰਹੀਆਂ ਨੇ। ਮੀਰ ਮੰਨੂ ਨੇ ਸੋਚਿਆ ਵੀ ਟੁੱਟ ਗਈਆਂ ਹੋਣੀਆਂ, ਆਉਂਦਿਆਂ ਕਹਿੰਦਾ ਵੀ ਹਜੇ ਵੀ ਈਨ ਮੰਨ ਲਓ। ਕਹਿੰਦੀਆਂ ਨਹੀਂ, ਹੁਕਮ ਕੀਤਾ ਖੰਨੀ ਖੰਨੀ ਅੱਧੀ ਅੱਧੀ ਰੋਟੀ ਦਿਓ ਇਹਨਾਂ ਨੂੰ, ਕਈ ਕਈ ਦਿਨੀ ਅੱਧੀ ਰੋਟੀ। ਕਾਰਨ ਕੀ ਸੀ? ਰੋਟੀ ਅੰਦਰ ਨਾ ਗਈ ਤੇ ਦੁੱਧ ਨਹੀਂ ਬਣੇਗਾ, ਤੇ ਜਦੋਂ ਦੁੱਧ ਨਾ ਬਣਿਆ ਬੱਚੇ ਕੀ ਚੁੰਘਣਗੇ? ਬੱਚਿਆਂ ਦੀ ਤਪਸ਼, ਬੱਚਿਆਂ ਦੀ ਭੁੱਖ ਵੇਖ ਕੇ ਟੁੱਟ ਜਾਣਗੀਆਂ। ਐਵੇਂ ਨਹੀਂ ਕਹਿੰਦੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਅੱਧੀ ਅੱਧੀ ਰੋਟੀ ਹੈ। ਉਹ ਛਕਦੀਆਂ ਨੇ ਬੱਚੇ ਦਿਨ ਰਾਤ, ਬੱਚੇ ਦਾ ਸੁਭਾਅ ਦੋ ਹੀ ਘੰਟੇ ਦੇ ਨੂੰ ਭੁੱਖ ਲੱਗ ਜਾਂਦੀ, ਰੋਣੋ ਨਹੀਂ ਹਟਦਾ। ਜਦੋਂ ਵੀ ਦੁੱਧ ਮੰਗਦੇ ਨੇ, ਦੁੱਧ ਤੇ ਹੁਣ ਬਣਦਾ ਨਹੀਂ, ਅੱਧੀ ਰੋਟੀ ਨਾਲ ਰੰਚਕ ਮਾਤਰ ਕਿਣਕਾ ਕਿਤੇ ਦੁੱਧ ਦਾ ਬੱਚੇ ਨੂੰ ਨਸੀਬ ਹੁੰਦਾ ਹੈ। ਤੇ ਜਦੋਂ ਵੀ ਰੋਂਦੇ ਨੇ ਸਾਹਿਬਜ਼ਾਦਿਆਂ ਦੀਆਂ ਲੋਰੀਆਂ ਸੁਣਾਉਂਦੀਆਂ ਨੇ, ਧੀਰਜ ਦਿੰਦੀਆਂ ਨੇ। ਬੱਚੇ ਦੀ ਭੁੱਖ ਵੱਡੇ ਵੱਡਿਆਂ ਨੂੰ ਤੋੜ ਦਿੰਦੀ ਹੈ। ਵੇਖਿਆ ਅੱਜ ਟੁੱਟ ਗਈਆਂ ਨੇ। ਮੀਰ ਮੰਨੂ ਨੇ ਜਾ ਕੇ ਫਿਰ ਇਹ ਗੱਲ ਆਖੀ ਹੈ, ਈਨ ਮੰਨ ਲਓ, ਕਲਮਾ ਪੜ੍ਹ ਲਓ, ਕੇਸ ਕਤਲ ਕਰਵਾ ਦਿਓ। ਤੇ ਬੀਬੀਆਂ ਨੇ ਸਿਰ ਹਿਲਾ ਦਿੱਤਾ, ਸਮਰੱਥਾ ਤੇ ਬੋਲਣ ਦੀ ਰਹਿ ਨਹੀਂ ਗਈ, ਸਿਰ ਹਿਲਾ ਦਿੱਤਾ। ਜਦੋਂ ਬੁਰਕੀ ਅੰਦਰ ਨਾ ਜਾਵੇ, ਤਨ ਮਿੱਟੀ ਦਾ ਸਿਰ ਹਿਲਾ ਦਿੱਤਾ। ਮੀਰ ਮੰਨੂ ਨੇ ਅਜੀਬ ਜਿਹੀ ਖੇਡ ਖੇਡੀ ਹੈ, ਜਲਾਦ ਲੈ ਆਇਆ, ਬਰਸ਼ੀਆਂ ਲੈ ਆਉਂਦੀਆਂ, ਗੋਦ ਚੋਂ ਬੱਚੇ ਖੋਲੋ, ਘਰ ਦੇ ਚਿਰਾਗ ਖੋਲੋ। ਇੱਕ ਜਲਾਦ ਬੱਚੇ ਨੂੰ ਫੜ ਕੇ ਤਾਂ ਉਛਾਲਦਾ ਤੇ ਦੂਜਾ ਜਲਾਦ ਨੇਜਾ ਫੜ ਕੇ ਥੱਲੇ ਕਰ ਦਿੰਦਾ। ਬੱਚਾ ਇਉਂ ਪਰੋਇਆ ਜਾਂਦਾ ਨੇਜੇ ਵਿੱਚ ਜਿਵੇਂ ਧਾਗੇ 'ਚ ਮਣਕੇ ਪਰੋਏ ਜਾਂਦੇ ਨੇ, ਛਾਤੀ 'ਚੋਂ ਨੇਜਾ ਲੰਘਦਾ। ਸਾਲ ਦੋ ਸਾਲ ਦੇ ਬੱਚੇ ਕੈਸੇ ਲੋਕ ਨੇ, ਬੱਚੇ ਦੇ ਭਗਵਾਨ ਹੁੰਦੇ ਨੇ। ਇੱਕ ਜਲਾਦ ਨੇ ਦਾਤਰ ਫੜਿਆ, ਉਹ ਬੱਚੇ ਗੋਦ ਚੋਂ ਫੜ ਕੇ ਇੱਕ ਇੱਕ ਅੰਗ ਕੱਟ ਕੇ ਧਾਗੇ ਵਿੱਚ ਪਰੋ ਕੇ ਬੀਬੀਆਂ ਦੇ ਗਲਾ ਵਿੱਚ ਹਾਰ ਪਾਉਂਦਾ ਏ। ਤੇ ਮੀਰ ਮੰਨੂ ਨੇ ਖਿੜਖਿੜਾਉਂਦੇ ਨੇ, ਮੁਸਕਰਾਉਂਦੇ ਨੇ, ਪੁੱਛਿਆ ਹਜੇ ਤੇ ਈਨ ਮੰਨ ਲਓ, ਚਿਰਾਗ ਬੁੱਝ ਗਏ ਨੇ। ਤੇ ਹੱਸ ਪਈਆਂ ਬੀਬੀਆਂ, ਜਵਾਬ ਸੁਣਿਓ, ਆਖਣ ਲੱਗੀਆਂ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰਾ ਨਾਲੈ। ਇਹ ਅੱਜ ਮੋਏ ਨੇ, ਆਉਣ ਵਾਲੇ ਸਮੇਂ ਵੀ ਇਹਨਾਂ ਸਾਥ ਨਹੀਂ ਸੀ ਨਿਭਣਾ, ਇਹ ਪਰਿਵਾਰ ਨਾਲ ਨਹੀਂ ਰਹਿੰਦਾ। ਸਾਨੂੰ ਤੇ ਖੁਸ਼ੀ ਬੜੀ ਹੈ, ਕਹਿੰਦਾ ਅੱਧੋ ਵੀ ਚਿਰਾਗ ਬੁੱਝ ਗਿਆ, ਦੀਵੇ ਬੁੱਝ ਗਏ, ਕਲੌਤੇ ਬੱਚੇ ਮਰ ਜਾਣ ਤੇ ਤੁਹਾਨੂੰ ਖੁਸ਼ੀ ਕਾਹਦੀ ਹੈ। ਕਹਿੰਦੀਆਂ ਮੀਰ ਮੰਨੂ ਗੱਲ ਸੁਣ, ਸਾਨੂੰ ਖੁਸ਼ੀ ਇਸ ਗੱਲ ਦੀ ਹੈ ਜਿਹੜਾ ਸ਼ਹੀਦ ਹੁੰਦਾ ਉਹ ਮਾਤਾ ਸਾਹਿਬ ਕੌਰ ਤੇ ਕਲਗੀ ਧਰ ਦੀ ਗੋਦ ਮੰਨ ਲੈਂਦਾ। ਸਾਨੂੰ ਖੁਸ਼ੀ ਇਸ ਗੱਲ ਦੀ ਹੈ ਅੱਜ ਇਹ ਬੱਚੇ ਮਾਸੂਮ ਨੇ, ਸੁਰਤੀ ਕੰਮ ਨਹੀਂ ਕਰਦੀ, ਸ਼ਹੀਦੀਆਂ ਮਾਣ ਗਏ, ਵਡਿਆਈ ਖੱਟ ਗਏ, ਕੱਲ ਨੂੰ ਵੱਡੇ ਹੁੰਦੇ ਸੁਰਤੀ ਕੰਮ ਕਰਦੀ। ਮੀਰ ਮੰਨੂ ਕਿਤੇ ਤੁਹਾਡੇ ਤਖਤਾਂ ਦੇ ਲਾਲਚ ਵਿੱਚ ਆ ਕੇ ਡੋਲ ਜਾਂਦੇ, ਕੇਸ ਕਟਵਾਉਂਦੇ, ਕਲਮਾ ਪੜ੍ਹਦੇ, ਗੁਰੂ ਨੂੰ ਵਿਦਾਵਾ ਦੇ ਜਾਂਦੇ ਤੇ ਅਸੀਂ ਖਸਮ ਨੂੰ, ਅਸੀਂ ਕਲਗੀ ਧਰ ਨੂੰ, ਮਾਂ ਸਾਹਿਬ ਕੌਰ ਨੂੰ, ਬਾਪੂ ਕਲਗੀ ਧਰ ਨੂੰ ਗੋਦ ਵਿੱਚ ਬਹਿ ਕੇ ਕੀ ਜਵਾਬ ਦਿੰਦੇ ਵੀ ਸਾਡੇ ਬੱਚਿਆਂ ਤੈਨੂੰ ਵਿਦਾਵਾ ਦਿੱਤਾ, ਛੇਤੀ ਕਰ। ਸਾਨੂੰ ਵੀ ਉਹਦੀ ਗੋਦ ਉਡੀਕਦੀ ਹੈ, ਸਿਰ ਲੈ ਗਏ, ਸਿਦਕ ਨਹੀਂ ਛੱਡਿਆ। ਇੱਕ ਲੌਤੇ ਦੀਵੇ ਬੁੱਝ ਗਏ, ਉਹਨੇ ਨਹੀਂ ਆਖਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਉਹਨਾਂ ਦਾ ਧਿਆਨ ਧਰੇ ਮਾਂ ਤੇ ਤੇਰਾ ਬੱਚਾ ਕਦੇ ਵਾਲ ਨਾ ਕਟਾਵੇ, ਸਿੱਖੀ ਪ੍ਰਫੁੱਲਤ ਹੋਵੇ। ਸਮੇਂ ਦੀ ਸਮਾਪਤੀ ਹੈ, ਫਤਿਹ ਬੁਲਾਈਏ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Basant Mahalla Pehla Dubda Durmat Andali Kaar Manmukh Par Main Vanj Gubar Mane Andala Andali Mat Lagay Gur Karni Bin Parm Na Paagay Rahao ਮਨਮੁਖ ਅੰਦਲੇ ਗੁਰਮਤ ਨਾ ਪਾਈ ਪਸ਼ੂ ਭਏ ਅਭਮਾਨ ਨਾ ਜਾਈ ਲੱਖ 84 ਜੰਤੇ ਪਾਏ ਮੇਰੇ ਠਾਕੁਰ ਪਾਣੇ ਸਿਰ ਜਸਮਾਏ ਸਗਲੀ ਭੂਲੈ ਨਹੀਂ ਸ਼ਬਦ ਅਚਾਰ ਸੋ ਸਮਝੈ।

ਖੁਆਰੀ ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦ ਪੁਰਖ ਕੋ ਅੱਲਾਹ ਕਹੀਐ ਸਿੱਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਤ ਸਲਾਮ ਕਰਹਿੰਗੇ ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਹਿਨ ਪਲ ਫਿਰ ਨਾ ਰਹਾਈ ਅਨਕ ਉਪਾਵ ਜਤਨ ਕਰ ਥਾਕੀ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਭਜ ਰਾਮ ਨਾਮ ਨੀਸ਼ਾਨ ਰਹਾਉ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋ ਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਕਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜੋ ਕ੍ਰਿਸ਼ਨ ਬਿਦਰ ਘਰ ਆਇਆ ਮਿਲੇ ਉਸ ਦਾਮਾ ਭਾਵਨੀ ਧਾਰ ਸਭ ਕਿਸੇ ਆਗੈ ਦਾਲਦ ਪੰਜ ਸਮਾਇਆ

ਸਿਉ ਕਤੇਬ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਪੰਡਤ ਜਨ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਪ ਕੈ ਭੇਵ ਸਭ ਮਦ ਮਾਤੇ ਕੋ ਨ ਜਾਗ ਸੰਗ ਹੀ ਚੋਰ ਕਰ ਮੁਸਨ ਲਾਗ ਰਹਾਉ ਜਾਗੈ ਸੁਖ ਦੇਉ ਅਰ ਅਕੂਰ ਹਨਵੰਤ ਜਾਗੈ ਤਰ ਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਗਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਤੇ ਅਦਿਕ ਕਾਮ ਕਹਿ ਕਬੀਰ ਭਜ ਰਾਮ ਨਾਮ ਜੋਏ ਖਤਮ ਹੈ ਜਾਇਆ ਪੂਤ ਬਾਪ ਖੇਲਾਇਆ ਬਿਨ ਸਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਭਾਉ ਸੁਤਮ ਕਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਲੈ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਲੋਵੈ ਬਿਨ ਅੱਥਣ ਗਊ ਲਵੇਰੀ ਪੈਂਡੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ ਮੋਹ ਕੋ ਕਹਾਂ ਪੜਾਵ ਸਿਆਲ ਜਾਲ ਮੇਰੀ ਪਟਿਆ ਲਿਖਦੇ ਹੋ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਉ ਨਹੀਂ ਕਾਮ ਰਹਾਉ ਸੰਡੈ ਮਰ ਕੈ ਕਹਿਓ ਜਾਏ ਪ੍ਰਹਿਲਾਦ ਬੁਲਾਏ ਬੇਗ ਧਾਏ ਤੂੰ ਰਾਮ ਕਹਿਣ ਕੀ ਛੋੜ ਬਾਨ ਤੁਝ ਤੁਰਤ ਛਡਾਉ ਮੇਰੋ ਕਹਿਓ ਮਾਨ ਮੋਹ ਕੋ ਕਹਾਂ ਸਤਾਵਹੁ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ ਇਕ ਰਾਮ ਨਾ ਛੋਡਹੁ ਗੁਰਹਿਗਾਰ ਮੋਹ ਕੋ ਘਾਲ ਜਾਰ ਭਾਵੇਂ ਮਾਰ ਡਾਰ ਕਾਡ ਖੜਗ ਕੋ ਪਿਓ ਰਿਸਾਏ ਤੁਝ ਰਾਖ ਨਹਾਰੂ ਮੋਹੇ ਬਤਾਏ ਪ੍ਰਭ ਥੰਬ ਤੇ ਨਿਕਸੇ ਕੈ ਬਿਸਥਾਰ ਹਰਨਾਕਸ਼ ਛੇ ਦੇਹੋ ਨਖ ਬੇਦਾਰ ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰ ਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ ਇਸ ਤਨ ਮਨ

ਹੋ ਤਰ ਭੀ ਨਾ ਜਾਨੋ ਮੋਕੋ ਬਾਹਾਂ ਦੇ ਬੀਠਲਾ ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ ਪੀਛੈ ਤਿਨਕਾ ਲੈ ਕਰ ਹਾਂਕਤੀ ਜੈਸੇ ਪਨਕਤ ਥਰੂ ਟਿਟ ਹਾਂਕਤੀ ਸਰ ਧੋਵਨ ਚਾਲੀ ਲਾ ਡੁਲੀ ਰਹਾਉ ਧੋਬੀ ਧੋਵੈ ਬਿਰਹ ਬਰਾਤਾ ਹਰ ਚਰਨ ਮੇਰਾ ਮਨ ਰਾਤਾ ਪਣਤ ਨਾਮ ਦੇਉ ਰਮ ਰਹਿਆ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਿਦਾਸ ਜੀ ਕੀ।

0: हर हर पानी पंच जना गुर वसगत आनी तौ उन मन नाम लगानी जन नानक हर कृपा तहारी हर नाम नाम समानी।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਇਸ ਅੰਗ ਦਾ ਟੋਟਾ ਉਸ ਪਾਰਕ ਦੇਵੀ ਦਾ ਜਿਸ ਜਗ੍ਹਾ ਤੇ ਗਿਰਿਆ ਉਸੇ ਅੰਗ ਦੇ ਨਾਂ ਤੇ ਮੰਦਰ ਬਣੇ। ਇਹ ਗੱਲਾਂ ਤੁਹਾਨੂੰ ਟੇਪਾਂ ਚੋਂ ਨਹੀਂ ਮਿਲਣੀਆਂ, ਗਿਆਨਾਂ ਸੋਹਾਂ ਤੋਂ ਵੀ ਨਹੀਂ ਮਿਲਣੀਆਂ। ਇਹ ਜਿੰਨੇ ਅੰਗਾਂ ਦੇ ਨਾਂ ਤੇ ਨੇ ਨਾ ਜੇ ਮੰਦਰ ਬਣੇ ਹੋਏ, ਉਹ ਸ਼ਿਵ ਵਿਸ਼ਨੂੰ ਭਗਵਾਨ ਦੇ ਚੱਕਰ ਨੇ ਕੱਟਿਆ ਉਹਦਾ ਸਰੀਰ ਕਿ ਗਏ ਹੋਏ ਨੂੰ ਚੱਕੀ ਫਿਰਦਾ। ਜਿੱਥੇ ਜਿੱਥੇ ਵੀ ਗਿਰਿਆ ਕੋਈ ਅੰਗ, ਉਸ ਅੰਗ ਦੇ ਨਾਂ ਤੇ ਹੀ ਮੰਦਰ ਬਣੇ ਨੇ ਗੁਰਸਿੱਖ ਪਿਆਰੇ। ਵੈਸ਼ਨੋ ਦੇਵੀ, ਚੰਡੀ ਦੇਵੀ ਜਿੱਥੇ ਤੁਸੀਂ ਜਾਣੇ, ਉਹਦੇ ਕੋਲੇ ਵੈਸ਼ਨੋ ਦੇਵੀ ਹੈ ਬਹੁਤ। ਉੱਥੇ ਵਾਸ਼ਨਾ ਮਨ ਰੂਪੀ, ਜਿੱਥੇ ਵਾਸ਼ਨਾ ਪੈਦਾ ਹੁੰਦੀ ਹੈ ਉਹ ਹਿੱਸਾ ਗਿਰਿਆ। ਨੈਣਾ ਦੇਵੀ ਜਿੱਥੇ ਉਹਦੀਆਂ ਅੱਖਾਂ ਗਿਰੀਆਂ। ਇਹ ਕਮੱਖਿਆ ਦੇਵੀ ਹੈ, ਕਾਮ ਦੇ ਅੰਗ ਜਿੱਥੇ ਉਹਦੇ ਗਿਰੇ ਉਹਦਾ ਨਾਮ ਕਮੱਖਿਆ ਦੇਵੀ ਹੈ। ਮੰਦਰ ਬਣਿਆ ਵਾ ਆਸਾਮ ਦੇ ਵਿੱਚ ਗੁਰਸਿੱਖ ਪਿਆਰੇ। ਇਹ ਸਾਰੇ ਹੀ ਉਹਦੇ ਅੰਗ, ਇਹ ਹੈ ਮੋਹ। ਆਪਾਂ ਤਾਂ ਇਹਨੂੰ ਕਿੱਥੇ ਕੱਟ ਲਵਾਂਗੇ ਗੁਰਸਿੱਖ ਪਿਆਰਿਓ? ਐਡੇ ਵੱਡੇ ਵੱਡੇ ਉਹ ਮਾਇਆ ਨੇ ਐਸਾ ਮੋਹ ਪਾਇਆ ਵੀ ਚਲੋ ਹੁਣ ਚੜ੍ਹਾਈ ਕਰ ਗਈ, ਕਿਹੜਾ ਛੱਡ ਅੱਜ ਖੇਆ ਕੋਈ ਸਤਨਾਮ ਨਹੀਂ ਨਹੀਂ ਵੇਖ ਲਓ। ਉਹ ਮਾਇਆ ਮੋਹ ਐਸਾ ਭਰਮ ਪੈ ਭੂਲੇ, ਇਹ ਮਾਇਆ ਦਾ ਮੋਹ ਐਸਾ ਭਰਮ ਵਿੱਚ ਭੁਲਾ ਦਿੰਦਾ ਹੈ ਕਿ ਮੇਰੇ ਬਿਨਾਂ ਤੇਰਾ ਖਈ ਕੋਈ ਨਹੀਂ। ਜੇ ਮੈਂ ਤੇਰੇ ਕੋਲ ਹੈਗੀ ਸਭ ਕੁਛ ਤੇਰੇ ਨੇ, ਤੇ ਸਾਡਾ ਵੀ ਇਹੀ ਭਰਮ ਹੈ। ਕੌਣ ਵੱਡਾ? ਮਾਇਆ ਵਡਿਆਈ। ਹੋਰ ਤਾਂ ਕਿਸੇ ਨੂੰ ਅਸੀਂ ਵੱਡਾ ਮੰਨਦੇ ਹੀ ਨਹੀਂ। ਕਿੰਨੇ ਹੀ ਗੁਣ ਹੋਣ ਕਿਸੇ ਵਿੱਚ, ਕਿੰਨਾ ਕੋਈ ਲਾਇਕ ਹੋਵੇ, ਕਿੰਨਾ ਸ਼ੁਭ ਕਰਮ ਵਾਲਾ ਹੋਵੇ, ਮੈਂ ਜਿਹਦੇ ਕੋਲ ਚਾਰ ਪੈਸੇ ਕਹਿੰਦੇ ਉਹੀ ਵੱਡਾ ਹੈ। ਉਸੇ ਨੂੰ ਆਪਾਂ ਨੇ ਵੱਡਾ ਕਹਿਣ ਲੱਗ ਜਾਣਾ, ਹਾਰ ਪਾਉਣ ਲੱਗ ਜਾਣਾ, ਚਟੇਜਾਂ ਤੇ ਉਹਦੀ ਸਿਫਤ ਹੋਣ ਲੱਗ ਜਾਣੀ। ਕੌਣ ਵੱਡਾ? ਮਾਇਆ ਵਡਿਆਈ। ਇਹ ਜਗ ਭਰਮ ਭੁੱਲਿਆ ਹੋਇਆ ਜਿਹੜਾ ਮਾਇਆ ਦੀ ਵਡਿਆਈ ਕਰਦਾ। ਕੌਣ ਵੱਡਾ? ਫਿਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੋਈ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਤਾਂ ਉਹ ਹੈ ਇਸ ਮਾਇਆ ਦੇ ਭੁਲੇਖੇ ਨੂੰ ਨਿਕਲ ਕੇ ਜਿਹਨੇ ਵਾਹਿਗੁਰੂ ਦੇ ਵਿੱਚ ਲਿਵ ਲਾਈ ਹੈ। ਹੁਣ ਇਸ ਮਾਇਆ ਦੇ ਭਰਮ ਤੇ ਵਿਕਾਰਾਂ ਦੇ ਔਗਣਾਂ ਵਿੱਚੋਂ ਨਿਕਲਣ ਖਾਤਰ ਦੇਖੋ ਰਿਜ਼ਲਟ ਕੱਢ ਰਹੇ ਨੇ ਭੱਟ ਜੀ। ਅਸੀਂ ਬਚੀਏ ਕਿਵੇਂ ਔਗਣਾਂ ਤੋਂ, ਵਿਕਾਰਾਂ ਤੋਂ ਬਚੀਏ ਕਿਵੇਂ? ਜਿਹੜੇ ਔਗਣ ਤੇਰੇ ਦੂਰ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਛੱਡੀਏ? ਜਿਹੜੇ ਗੁਣ ਤੇਰੇ ਨੇੜੇ ਲਿਆਉਂਦੇ ਨੇ ਉਹ ਕਿੱਥੋਂ ਮਿਲਣ ਸਾਨੂੰ? ਹੁਣ ਭੱਟ ਕਹਿੰਦੇ ਨੇ ਗੁਰੂ ਰਾਮਦਾਸ ਜੀ ਇਹ ਇੱਕ ਤੇਰੀ ਸੰਗਤ ਹੈ ਜਿੱਥੋਂ ਗੁਣ ਮਿਲਦੇ ਨੇ, ਇਹ ਇੱਕ ਤੇਰੀ ਸੰਗਤ ਹੈ ਜਿੱਥੇ ਮਾਇਆ ਦਾ ਭਰਮ ਜਾਲ ਕੱਟ ਹੁੰਦਾ। ਸੰਗਤ ਪੰਥ ਕਹੀਏ ਰਸਤਾ, ਪੰਥ ਨਾਮ ਹੈ ਰਸਤੇ ਦਾ। ਰਸਤੇ ਹੋਰ ਵੀ ਬਹੁਤ ਨੇ ਭੱਟ ਕਹਿੰਦੇ, ਪਰ ਸਾਰਿਆਂ ਤੋਂ ਉੱਤਮ ਰਸਤਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਅੱਜ ਜਿੱਥੇ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, ਕੱਚਿਆਂ ਪਿੱਲਿਆਂ ਦੀ ਨਹੀਂ ਐਵੇਂ ਦੇਹਧਾਰੀਆਂ ਦੀ ਸੰਗਤ, ਜਿੱਥੇ ਕੇਵਲ ਸੰਗਤ ਕੈਸੀ ਹੁੰਦੀ ਹੈ? ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਇੱਕ ਵਾਹਿਗੁਰੂ ਦੇ ਨਾਮ ਦੀ ਚਰਚਾ ਹੋਵੇ, ਸਤ ਦੀ ਚਰਚਾ ਹੋਵੇ। ਉਸ ਸੰਗਤ ਵਿੱਚ ਆ ਕੇ ਔਗਣ ਕੱਟ ਹੁੰਦੇ ਹੈ, ਉਸ ਸੰਗਤ ਵਿੱਚ ਆ ਕੇ ਮਾਇਆ ਦਾ ਜਾਲ ਕੱਟ ਹੁੰਦਾ। ਇੱਕ ਉੱਤਮ ਪੰਨ ਸੁਣਿਓ ਗੁਰ ਸੰਗਤ, ਗੁਰਾਂ ਦੀ ਸੰਗਤ। ਗੁਰੂ ਕੌਣ ਹੈ? ਗੁਰਬਾਣੀ। ਗੁਰਬਾਣੀ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ। ਗੁਰੂ ਗੁਰੂ ਹੈ ਬਾਣੀ। ਇਹਨਾਂ ਦੀ ਸੰਗਤ ਵਿੱਚ ਆ ਕੇ फिर भरम दे जाल माया दे जाल औगुणा दे खेतों दे खेत भरे हुए साडा शरीर एक उत्तम पंथ सुनियो गुर संगत
4: के मलंत जम त्रास मिटा
3: बाजा औगुण कटे गए विकार कटे गए शुद्ध हो गया तुहाडा तन रूपी खेत माया दे जाल कटे गए बस इथे दे जम भी अगले जम भी ਤੇ ਮੈਂ ਤੁਹਾਨੂੰ ਬੇਨਤੀ ਕਰਾਂ ਅਗਲੇ ਜਮਾਂ ਤੋਂ ਇੰਨੇ ਨਾ ਡਰਿਓ ਜਿਹੜੇ ਧਰਮਰਾਜ ਦੇ ਨੇ ਉਹ ਤਾਂ ਇੱਕ ਦਿਨ ਆਉਣੇ ਹੈ ਬਸ ਵਾਰ ਵਾਰ ਤਾਂ ਨਹੀਂ ਆਉਂਦੇ ਉਹ ਇੱਥੇ ਦੇ ਜਮਾਂ ਤੋਂ ਡਰੋ ਜਿਹੜੇ ਜਨਮ ਤੋਂ ਲੈ ਕੇ ਅਖੀਰ ਤੱਕ ਨਾਲੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਔਗਣ ਇਹ ਨੇ ਜਮ ਗੁਰਮੁਖ ਪਿਆਰਿਓ ਇਹਨਾਂ ਨੇ ਪਾਉਣਾ ਨਰਕ ਵਿੱਚ ਇਹੀ ਸਾਨੂੰ ਧੂਈ ਫਿਰਦੇ ਨੇ ਵਿਸ਼ੇ ਵਿਕਾਰ ਆ ਤੁਸੀਂ ਵਾਸ਼ਨਾ ਵਧਾ ਆਵੇ ਜਾਈ ਭਾਈ ਗੁਰਦਾਸ ਜੀ ਦੀ ਤੁਗਦੀ ਰਾਤ ਕਥਾ ਸੁਣੀ ਹੈ ਤੁਸੀਂ ਇਹ ਵਾਸ਼ਨਾ ਜਿਹੜੀ ਕਾਮ ਕ੍ਰੋਧ ਲੋਭ ਵਿਸ਼ੇ ਵਿਕਾਰਾਂ ਦੀ ਇਹੀ ਸਾਨੂੰ ਖਿੱਚੀ ਫਿਰਦੇ ਨੇ ਇਹੀ ਧੂਈ ਫਿਰਦੇ ਨੇ ਇਹ ਤੈ ਮਲੰਤ ਗੁਰੂ ਦੀ ਸੰਗਤ ਇੱਥੇ ਹੁਣ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਇੱਥੇ ਛੁੱਟਦੇ ਨੇ ਇਹ ਪੰਜੇ ਖਹਿੜਾ ਛੱਡਦੇ ਨੇ ਨਹੀਂ ਬਾਹਰ ਤਾਂ ਬਸ ਨਾਲੇ ਨਾਲ ਨੇ ਚੌਵੀ ਘੰਟੇ ਸਵਾਸ ਸਵਾਸ ਨਾਲ ਨੇ ਤਾਂ ਹੀ ਭਗਤ ਰਵਿਦਾਸ ਨੇ ਬੇਨਤੀ ਕੀਤੀ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਇੱਥੇ ਪਾਠ ਵਿੱਚ ਭੇਦ ਹੈ ਪੋਚ ਸੋਚ ਇਕੱਠਾ ਨਹੀਂ ਕਰਕੇ ਕਦੇ ਵੀ ਲੰਘਣਾ ਪੋਚ ਉੱਤੇ ਵਿਸਰਾਮ ਦੇਣਾ ਪਾਠੀ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਸੰਗਤ ਨਾਲ ਪੋਚ ਲਾਉਣੇ ਦਿਨ ਰਾਤੀ ਨਾਲ ਸੋਚ ਪਾਠ ਲਾਉਣੇ ਮੇਰੀ ਸੰਗਤ ਪੋਚ ਸੋਚ ਨਾਮ ਹੈ ਸੰਸਕ੍ਰਿਤ ਵਿਚ ਨੀਚ ਦਾ ਵਿਕਾਰੀ ਆਦਮੀਆਂ ਦਾ ਵਿਕਾਰੀ ਸੁਭਾਅ ਭਗਤ ਰਵਿਦਾਸ ਜੀ ਕਹਿੰਦੇ ਮੇਰੀ ਇੱਕੋ ਇੱਕ ਸੋਚ ਹੈ ਦਿਨ ਰਾਤ ਚਿੰਤਾ ਕਿਹੜੀ ਹੇ ਵਾਹਿਗੁਰੂ ਮੇਰੀ ਸੰਗਤ ਨੀਚਾ ਨਾਲ ਹੈ ਚੌਵੀ ਘੰਟੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੇ ਨਾਲ ਵਸ ਰਹੇ ਨੇ ਨੀਚ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਕਿਉਂ ਚਿੰਤਾ ਇਹਨਾਂ ਦੀ ਆਪਾਂ ਤਾਂ ਕਰਦੇ ਹੀ ਨਹੀਂ ਕਦੇ ਮੇਰਾ ਕਰਮ ਕੁਟਿਲਤਾ ਇਹ ਨੀਚਾਂ ਦੀ ਸੰਗਤ ਆ ਮੈਂ ਤੋਂ ਮਾੜੇ ਕੰਮ ਕਰਾ ਰਹੇ ਨੇ ਨੀਚ ਨੀਚ ਕਦੇ ਚੰਗਾ ਕੰਮ ਥੋੜੋ ਕਰਾਊਗਾ ਉਹ ਤਾਂ ਜਿਹੜੀ ਗੈਰਜ ਬਣੀ ਹੈ ਥੋੜੀ ਕਾਰਾਂ ਦੀ ਜੇ ਇੱਥੇ ਵੀ ਮਿਲ ਗਿਆ ਨਾ ਤੁਹਾਨੂੰ ਗੁਰਦੁਆਰੇ ਆਉਂਦੇ ਨੂੰ ਉਤਰਦਾ ਕੋਈ ਨੀਚ ਕਰਮੀ ਉਹ ਕਹਿੰਦਾ ਆ ਜਾ ਇੱਥੇ ਤਾਂ ਨਿੱਤੇ ਚੱਲਦੇ ਅੱਜ ਹਾਲ ਨੂੰ ਚੱਲਦੇ ਅੱਜ ਖੇ ਕੁਛ ਤੈਨੂੰ ਮੈਂ ਇੱਥੋਂ ਵੀ ਖਿੱਚ ਕੇ ਲੈ ਜੂਗਾ ਜਿਹੜੇ ਨੀਚ ਕਰਮ ਨੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਅਧਿਆਤਮ ਰਮਾਇਣ ਵਿੱਚ ਤਾਂ ਹੀ ਬਚਨ ਕਰਦੇ ਨੇ ਨੀਚ ਕਾ ਸੰਗ ਪਰੀਤ ਕਰੀ ਇੱਕ ਜਾਤ ਗਈ ਦੂਜੇ ਜਨਮ ਗਵਾਇਓ ਅਧਿਆਤਮ ਰਮਾਇਣ ਨੀਚ ਦੀ ਜਿਹੜੀ ਸੰਗਤ ਉਹਨੇ ਨੀਚੇ ਕੰਮ ਕਰਾਉਣਾ ਇਹ ਨੀਚ ਨੇ ਮੇਰਾ ਕਰਮ ਕੁਟਿਲਤਾ ਇਹ ਪੰਜ ਕਰਮ ਨੀਚ ਮੈਨੂੰ ਚਿੰਬੜੇ ਨੇ ਇਹ ਮੈਂ ਤੋਂ ਖੋਟੇ ਕੰਮ ਕਰਾ ਰਹੇ ਨੇ ਉਹਨਾਂ ਦਾ ਫਲ ਸੁਣ ਲਓ ਜਨਮ ਕੁਭਾਂਤੀ ਇਹ ਮਨੁੱਖ ਜਨਮ ਵਿੱਚੋਂ ਛੱਡ ਕੇ ਮੈਨੂੰ ਟੇਢੀਆਂ ਜੂਨਾਂ ਸੱਪਾਂ ਗਧੇ ਤੇ ਕੁੱਤਿਆਂ ਵਿੱਚ ਪਾ ਦੇਣਾ ਇਹਨਾਂ ਨੇ ਖੋਲ ਸਕਦਾ ਇਹ ਸੰਗਤ ਹੈ ਕਿ ਜਿਹੜੀ ਨੀਚ ਕਰਮਾਂ ਤੋਂ ਬਚਾਉਂਦੀ ਹੈ ਇੱਕ ਉੱਤਮ ਪਨ ਸੁਣਿਓ ਗੁਰ ਸੰਗਤ ਤੈ ਮਲੰਤ ਜਮ ਤਰਾਸ ਤਰਾਸ ਕਹੀਏ ਡਰ ਇੱਥੇ ਜਿਉਂਦੇ ਜਮਾਂ ਦਾ ਵੀ ਡਰ ਗਿਆ ਤੇ ਜਿਹੜੇ ਜਿਉਂਦੇ ਜਮਾਂ ਤੋਂ ਮਾਈ ਭਾਈ ਸੁਣ ਲਿਓ ਕੰਨ ਖੋਲ ਕੇ ਜਿਹਨੇ ਜਿਉਂਦੇ ਜਮਾਂ ਤੋਂ ਖਹਿੜਾ ਛਡਾ ਲਿਆ ਉਹ ਧਰਮਰਾਜ ਦੇ ਜਮ ਉਹਦੇ ਕੋਲ ਆਉਣੇ ਹੀ ਨਹੀਂ ਉਹਨਾਂ ਨੇ ਆਉਣਾ ਹੀ ਨਹੀਂ ਕਿਉਂਕਿ ਭਾਈਚਾਰਾ ਹੀ ਭਾਈਚਾਰੇ ਕੋਲ ਜਾਂਦਾ ਹੁੰਦਾ ਜੇ ਆਪਾਂ ਜਿਉਂਦੇ ਜਮਾਂ ਨੂੰ ਕੋਲ ਰੱਖਾਂਗੇ ਉਹ ਮਰਨ ਲੱਗੇ ਵੀ ਫਿਰ ਆਉਣਗੇ ਸਾਡਾ ਭਾਈਚਾਰਾ ਇੱਥੇ ਰਹਿੰਦਾ ਹੈ ਅੱਜ ਖੇ ਕੋ ਸਤਨਾਮ ਮਹਾਰਾਜ ਦੀ ਬਾਣੀ ਨੇ ਕਹਿਤਾ ਜਿਨ੍ਹਾਂ ਨੇ ਜਿਉਂਦੇ ਵਿਕਾਰ ਛੱਡ ਦਿੱਤੇ ਦੂਰ ਰਹੀ ਉਹ ਜਨ ਤੇ ਬਾਟ ਉਸ ਰਸਤੇ ਰੱਬ ਦੇ ਪਿਆਰੇ ਨਹੀਂ ਜਾਂਦੇ ਉੱਥੇ ਨਹੀਂ ਜਮ ਹੁੰਦੇ ਇਹ ਤੈ ਮਲੰਤ ਇੱਕ ਗੁਰੂ ਰਾਮਦਾਸ ਜੀ ਤੁਹਾਡੀ ਸੰਗਤ ਹੈ ਜਿਹੜੇ ਇਹਨਾਂ ਵਿਕਾਰਾਂ ਤੋਂ ਜਮਾਂ ਤੋਂ ਜਨਮ ਮਰਨ ਤੋਂ ਮਿਟਾਉਂਦੀ ਹੈ
4: ਇੱਕ ਅਰਦਾਸ ਪਾਠ ਕੀਰਤ ਕੇ ਗੁਰੂ ਰਾਮਦਾਸ ਰਾਖੂ ਸਰਨਾਏ
3: ਇਹ ਪਾਠ ਕੀਰਤੀ ਗੁਜਰ ਵੇਦ ਦੇ ਅਵਤਾਰ ਹੋਏ ਨੇ ਪ੍ਰੇਮੀਓ ਇਹ ਹੁਣ ਸਾਨੂੰ ਦੱਸ ਰਹੇ ਨੇ ਆਓ ਰਲ ਕੇ ਅਰਦਾਸ ਕਰੀਏ ਕਿ ਸਤਿਗੁਰ ਪਾਤਸ਼ਾਹ ਜੀ ਔਗਣਾ ਦੇ ਭਰੇ ਹੋਏ ਮਾਇਆ ਦੇ ਜਾਲ ਵਿਚ ਫਸੇ ਹੋਏ ਹੈ ਵਿਕਾਰ ਕਰਾਣੇ ਜਿਉਂਦਿਆਂ ਨੂੰ ਇਹ ਜਮ ਚਿੰਬੜੇ ਨੇ ਕਾਮ ਕ੍ਰੋਧ ਲੋਭ ਵਿਸ਼ੇ ਵਿਕਾਰ ਆਦਿਕ ਤੁਹਾਡੀ ਜਿਹੜੀ ਸੰਗਤ ਤੁਸੀਂ ਬਖਸ਼ੀ ਹੈ ਇਹੀ ਉੱਤਮ ਮਾਰਗ ਹੈ ਇਹ ਉੱਤਮ ਸਥਾਨ ਨੇ ਸਾਨੂੰ ਕਿਰਪਾ ਕਰਕੇ ਗੁਰੂ ਰਾਮਦਾਸ ਜੀ ਆਪਣੀ ਸੰਗਤ ਦੀ ਸ਼ਰਨ ਵਿਚ ਰੱਖੋ ਦੋ ਸੰਗਤ ਦੇ ਜੋੜੇ ਸਾਫ਼ ਕਰ ਲਈਏ ਭਾਂਡੇ ਮਾਂਜ ਲਈਏ ਕਰ ਲਈਏ ਸੰਗਤ ਦੀ ਸੇਵਾ, ਬੈਠ ਕੇ ਸੰਗਤ ਵਿਚ ਸੁਣ ਲਈਏ ਤੇਰਾ ਨਾਮ, ਕਥਾ ਕੀਰਤਨ ਦਰਸ਼ਨ ਕਰੀਏ ਸੰਗਤ ਦੇ ਆ ਕੇ, ਉਹ ਸਾਨੂੰ ਆਪਣੀ ਸੰਗਤ ਦੀ ਸ਼ਰਨ ਵਿਚ ਰੱਖੋ। ਗੁਰੂ ਰਾਮਦਾਸ ਰਾਖੋ ਸ਼ਰਨਾਈ, ਇਹ ਅਰਦਾਸ ਪਾਈ ਆਪਾਂ ਨੇ ਵੀ ਕਰਨੀ ਹੈ। ਬੁਰੇ ਵਿਕਾਰੀਆਂ ਦੀ ਸੰਗਤ ਤੋਂ ਬਚਾ ਕੇ ਦੋ ਵਕਤ ਅਰਦਾਸ ਸੀ ਕਰਦਾ ਸਤਿਗੁਰੂ, ਉਹਨਾਂ ਪਿਆਰਿਆਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤ ਆਵੇ, ਜਿਨ੍ਹਾਂ ਦਸੰਦੜਿਆ ਦੁਰਮਤ ਵੰਝੇ ਮਿੱਤਰ ਅਸਾਜੜੇ ਸੇਈ, ਹਉ ਢੂੰਡੇ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕਈ। ਉਹ ਗੁਰੂ ਰਾਮਦਾਸ ਤੁਹਾਡੀ ਸੰਗਤ ਹੈ, ਆਪ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਬਖਸ਼ੋ, ਰਾਖੋ ਆਪਣੀ ਸ਼ਰਨ ਪ੍ਰਮੋ ਕਿਰਪਾ ਤਾਰੇ, ਸੇਵਾ ਕਿਸੂ ਨਾ ਜਾਣੂ ਨੀਚ ਮੂਰਖਾਰੇ, ਮਨ ਕਰੋ ਤੂੰ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਆਪਣੀ ਵੀ ਅਰਦਾਸ ਗੁਰੂ ਦੇ ਚਰਨਾਂ ਵਿਚ ਜੋੜ ਰੱਖਣ ਆਪਾਂ ਨੂੰ ਗੁਰਦਰਬਾਰਾਂ ਨਾਲ, ਸੰਗਤ ਦੀ ਸੇਵਾ ਨਾਲ। ਇਹ ਸਵਈਆ ਪੂਰਾ ਹੋਏ, ਸ਼ਾਮ ਦੀ ਕਥਾ ਦੇ ਵਿਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਬਾਕੀ ਸਵਈਏ, ਉਮੀਦ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨਗੇ, ਸ਼ਾਮ ਦੀ ਕਥਾ ਵਿਚ ਚੌਥੇ ਪਾਤਸ਼ਾਹ ਜੀ ਦੇ ਸਵਈਏ ਸੰਪੂਰਨ ਮਹਾਰਾਜ ਕਰਾ ਦੇਣਗੇ, ਤਾਂ ਕਿ ਕੱਲ ਨੂੰ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਵਈਏ ਆਰੰਭ ਕਰਕੇ ਉਸ ਗੁਰੂ ਦੇ ਨਾਲ ਜੁੜਨਾ ਜੋ ਗੁਰੂ ਅਰਜਨ ਪ੍ਰਤੱਖ ਹਰ ਹਰੀ ਪਰਮਾਤਮਾ ਦਾ ਰੂਪ। ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਉਦਮ ਦੇ ਨਾਲ ਗੁਰੂ ਦੇ ਚਰਨਾਂ ਵਿਚ ਆ ਕੇ ਗੁਰੂ ਦੇ ਬਚਨ ਸੁਣਦੇ ਹੋ। ਬਹੁਤ ਖੁਸ਼ੀਆਂ ਭਰੇ ਦਿਨ, ਅਖੰਡ ਪਾਠਾਂ ਦੀ ਸੇਵਾ ਚੱਲ ਰਹੀ ਹੈ, ਲੰਗਰਾਂ ਦੀ ਸੇਵਾ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਅਗਲਾ ਜੋ ਸੰਡੇ ਹੈ ਉਹ ਸਿੱਖ ਜਗਤ ਦਾ ਬਹੁਤ ਵੱਡਾ ਗੁਰਪੁਰਬ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਜੋ ਅਗਲਾ ਐਤਵਾਰ ਹੈ, ਉਸੇ ਦਿਨ ਆਪਣੇ ਕਥਾ ਦੀ ਸਮਾਪਤੀ ਹੈ। ਸਭ ਸੰਗਤਾਂ ਨੇ ਭਾਈ ਵੱਧ ਤੋਂ ਵੱਧ ਲਾਹਾ ਲੈਣਾ, ਬੇਅੰਤ ਮਾਇਆ ਗੁਰਮੁਖ ਪਿਆਰੇ ਬਖਸ਼ਦੇ ਨੇ, ਤੁਹਾਡੀ ਮਾਇਆ ਸਬਲੀ ਕਰਨਿਕ ਸਾਡੇ ਮਾਤਾ ਭੈਣ ਜੀ, ਉਹਨਾਂ ਨੇ ਗਰੀਬ ਬੱਚਿਆਂ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ, ਸਤਿਗੁਰ ਕਿਰਤ ਕਮਾਈ ਸਫਲੀ ਕਰਨ। ਇੱਕ ਗੁਰਮੁਖ ਪਿਆਰੇ ਢਿੱਲੋਂ ਸਾਹਿਬ ਨੇ ਸਾਡੇ ਬੈਠੇ ਨੇ, ਅਜੀਤ ਸਿੰਘ ਜੀ, ਇੱਕ ਬਲਰਾਜ ਸਿੰਘ ਜੀ, ਭਾਈ ਸਹੋਤਾ ਸਾਹਿਬ ਨੇ ਕੋਈ ਤੁਹਾਡੇ, ਉਹਨਾਂ ਨੇ ਦੋ ਬੱਚੇ ਸਪੋਂਸਰ ਕੀਤੇ ਨੇ ਗਰੀਬ ਬੱਚੇ, ਇੱਕ ਲੜਕੀ ਵਿਆਹ ਵਾਸਤੇ, ਇੱਕ ਗਰੀਬ ਬੱਚਾ ਵਿਦਿਆ ਵਾਸਤੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ, ਕਿਉਂਕਿ ਗਰੀਬ ਦਾ ਮੁੱਖ ਗੁਰੂ ਕੀ ਗੋਲਕ ਹੈ। ਤੇ ਸਾਰਿਆਂ ਤੁਹਾਨੂੰ ਪਤਾ ਹੀ ਹੈ ਗੁਰਮੁਖ ਪਿਆਰੇ, ਆ ਜਿਹੜੀ ਤੁਸੀਂ ਕੀਰਤਨ ਵਿਚ ਵੀ ਮਾਇਆ ਦਿੰਦੇ, ਇਹ ਵੀ ਸਾਰੇ ਉਥੇ ਹੀ ਸੇਵਾ ਵਿਚ ਜਾਂਦੀ ਹੈ। ਮੈਂ ਤਾਂ ਹੁਣ ਰਿਟਾਇਰੇ ਹੋਇਆ, ਮੈਂ ਬਥੇਰੀ ਕਮਾਈ ਕਮੁਈ ਕਰ ਲਈ, ਬਹੁਤ ਕੁਝ ਦਿੱਤਾ, ਬੱਚੇ ਬੁੱਚੇ ਸਾਰੇ ਸੈੱਟ ਨੇ ਤੁਹਾਡੀ ਕਿਰਪਾ ਨਾਲ, ਤੁਹਾਡੀ ਬੀਬੀ ਅਮਰਜੀਤ ਕੌਰ ਹੈ ਸਾਡੀ, ਇਹ ਵੀ ਉੱਥੇ ਜਾ ਕੇ ਦੇਖ ਕੇ ਆਏ ਨੇ ਆਪ, ਤੇ ਸਤਿਗੁਰ ਪਾਤਸ਼ਾਹ ਮਿਹਰ ਕਰਨ। ਤੁਹਾਨੂੰ ਵੀ ਬੇਨਤੀ ਹੈ ਜਦੋਂ ਆਓ ਜ਼ਰੂਰ ਦਰਸ਼ਨ ਮੇਲੇ ਦਿਓ, ਬੱਚਿਆਂ ਦਾ ਬੜਾ ਉਤਸ਼ਾਹ ਵੱਧਦਾ ਜਦੋਂ ਬਾਹਰੋਂ ਆਉਂਦਾ ਕੋਈ ਮਿਲਣ ਗਿਲਣ ਵਾਲਾ। ਸੋ ਇਹ ਸਾਰੀ ਮਾਇਆ ਤੁਹਾਡੀ ਮਹਾਰਾਜ ਸਫਲੀ ਕਰਨ, ਤੇ ਇਹ ਸਰੀਰ ਰੂਪੀ ਮਾਇਆ ਵੀ ਤੁਹਾਡੀ ਮਹਾਰਾਜ ਸਫਲ ਕਰਨ। ਕਿਉਂ? ਗੁਰੂ ਰਾਮਦਾਸ ਰਾਖੋ ਸ਼ਰਨਾਈ, ਸਾਨੂੰ ਗੁਰੂ ਮਹਾਰਾਜ ਆਪਣੀ ਸ਼ਰਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਜੋ ਗੁਰੂ ਸਰੂਪ ਸਾਧ ਸੰਗਤ ਸਤਿਗੁਰਾਂ ਦੀ ਮਿਹਰ ਰਹਿਮਤ ਦਾ ਸਦਕਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ ਵਿੱਚ ਸ਼ਾਮਾਂ ਦੇ ਦੀਵਾਨ ਸਜੇ ਹਨ। ਮਿਹਰ ਕੀਤੀ ਹੈ ਸਤਿਗੁਰਾਂ ਜੀ ਨੇ ਗੁਰਮਤ ਮਰਜ਼ਾਦਾ ਅਨੁਸਾਰ ਸੋਦਰ ਸੰਧਿਆ ਆਨੰਦ ਮੰਦਾਵਨੀ ਰਹਿ ਰਾਜ ਜੀ ਕੇ ਪਾਠ ਅਰਦਾਸ ਬੇਨਤੀ ਹੁਕਮਨਾਮੇ ਬਖਸ਼ੇ ਹਨ। ਸਤਿਗੁਰਾਂ ਦੀ ਹੀ ਮਿਹਰ ਦਾ ਸਦਕਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਤਿਗੁਰਾਂ ਦੀ ਪਾਵਨ ਪਵਿੱਤਰ ਤੁਰਕੀ ਬਾਣੀ ਭੱਟਾਂ ਦੇ ਸਵਈਆਂ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਹੋ ਰਹੀ ਹੈ। ਆਪ ਸੰਗਤਾਂ ਧੰਤਾ ਦੇ ਯੋਗ ਹੋ ਜੋ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਸਤਿਗੁਰਾਂ ਦੀ ਪਵਿੱਤਰ ਕਥਾ ਕੀਰਤਨ ਸਰਵਣ ਭਗਤੀ ਕਰਦੇ ਹੋ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਨਾਲ ਸੇਵਾ ਕਰ ਰਹੇ ਹੋ ਇਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਦਾਤ ਹੈ। ਸਤਿਗੁਰ ਪਾਤਸ਼ਾਹ ਦੀ ਪਵਿੱਤਰ ਪਾਕ ਤਿੰਨਾਂ ਸਮਿਆਂ ਵਿੱਚ ਜੋ ਸੱਚੀ ਮਹਿਮਾ ਵਡਿਆਈ ਹੈ ਉਹ ਵੇਦਾਂ ਦੇ ਅਵਤਾਰ ਭੱਟ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਸ੍ਰੀ ਰਾਮਸਰ ਸਾਹਿਬ ਵਿਖੇ ਜਿੱਥੇ ਪਹਿਲੀ ਬੀੜ ਸੰਪਾਦਨ ਹੋਈ ਹੈ ਬੇਅੰਤ ਸੰਗਤਾਂ ਦੇ ਸਮੂਹ ਵਿੱਚ ਉਹ ਵਡਿਆਈਆਂ ਉਸਤਾਂ ਕਰ ਰਹੇ ਹਨ ਤੇ ਪਿੱਛੇ ਜੁਜਰ ਬੇਦ ਜੀ ਦੇ ਅਵਤਾਰ ਭਿੱਖਾ ਜੀ ਨੇ ਅਰਦਾਸ ਵਾਹਿਗੁਰੂ ਅਰਦਾਸ ਕੀਤੀ ਸੀ ਅਰਦਾਸ ਬੇਨਤੀ ਸਾਨੂੰ ਕਰਨ ਵਾਸਤੇ ਪ੍ਰੇਰਨਾ ਕੀਤੀ ਸੀ। ਭਾਟ ਕੀਰਤ ਜੋ ਕੀਰਤ ਜੀ ਜੁਜਰ ਜੀ ਦੇ ਅਵਤਾਰ ਹਨ ਉਹਨਾਂ ਨੇ ਅਰਦਾਸ ਕੀਤੀ ਸੀ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸਾਨੂੰ ਵੀ ਸਤਿਗੁਰ ਪਾਤਸ਼ਾਹ ਆਪਣੀ ਸ਼ਰਨ ਬਖਸ਼ਣ ਰਾਖੋ ਆਪਣੀ ਸ਼ਰਨ ਪ੍ਰਭ ਮੋਹ ਕਿਰਪਾ ਤਾਰੇ ਸੇਵਾ ਕਿਛੂ ਨਾ ਜਾਣ ਹੂੰ ਨੀਚ ਮੂਰਖਾਰੇ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਉਹ ਸਤਿਗੁਰ ਆਪਾਂ ਨੂੰ ਵੀ ਸ਼ਰਨ ਬਖਸ਼ਣ। ਆਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਗਲੇ ਦੋ ਸਵਈਏ ਰਹਿੰਦੇ ਨੇ 58 ਸਵਈਏ ਇੱਥੇ ਸੰਪੂਰਨ ਹੋ ਗਏ ਨੇ ਦੋ ਸਵਈਏ ਜੋ ਚੌਥੇ ਪਾਤਸ਼ਾਹ ਜੀ ਦੇ ਸਮਾਪਤੀ ਦੇ ਹਨ। ਪਿਆਰ ਸ਼ਰਧਾ ਦੇ ਨਾਲ

0: ਜੋ ਹੈ ਗੁਰਮੁਖ ਪਿਆਰਿਓ, ਇਹ ਮਲ ਇੱਥੇ ਅਧਕ ਲਾ ਕੇ ਪਾਠ, ਜੇ ਅਧਕ ਨਾ ਲਾਵੇ ਤਾਂ ਮਲ ਬਣ ਜੂ ਮੈਲ। ਮੋਹ ਮਲ ਦੇ ਵਸ ਕੀ, ਜਿਹੜੇ ਮਲ ਹੁੰਦੇ ਨੇ ਸ਼ਕਤੀਸ਼ਾਲੀ ਜੋਰਾਵਰ ਮਲ, ਉਹ ਦੂਸਰੇ ਨੂੰ ਬੇਵਸ ਕਰ ਦਿੰਦਾ, ਢਾ ਲੈਂਦਾ। ਉਹਦੇ ਅੱਗੇ ਦੂਸਰਾ ਮਲ ਬੇਵਸਾ ਹੋ ਜਾਂਦਾ, ਆਪਣੀ ਹਾਰ ਮੰਨ ਲੈਂਦਾ। ਇਸ ਤਰ੍ਹਾਂ ਜਿਹੜਾ ਮੋਹ ਮਾਲਕ ਹੈ ਗੁਰਮੁਖ ਪਿਆਰੇ, ਉਹ ਵੀ ਬੜਾ ਤਗੜਾ ਪਹਿਲਵਾਨ ਹੈ। ਇਹਨੇ ਸਾਰਿਆਂ ਨੂੰ ਇਹ ਬੇਵਸ ਕਰਿਆ ਹੋਇਆ ਆਪਣੀ ਜਕੜ ਵਿੱਚ, ਇਹਦੇ ਮੂਹਰੇ ਹਾਰਦੇ ਨੇ ਸਾਰੇ। ਇਹ ਜਿੱਤਦਾ ਹੀ ਗਿਆ ਜਿੱਥੇ ਵੀ ਜਾਂਦਾ, ਮੋਹ ਉਹਦਾ ਫਾਸ ਐਸਾ ਗੁਰਮੁਖ ਪਿਆਰਿਓ, ਇਹ ਜਿੱਥੇ ਵੀ ਜਾਂਦਾ ਪਹਿਲਵਾਨ ਬੜਾ ਤਕੜਾ, ਇਹ ਹਰਾ ਦਿੰਦਾ ਸਾਰਿਆਂ ਨੂੰ। ਮੋਹ ਮਲ ਬੇਵਸ ਕੀਓ, ਬੇਵਸ ਕਰ ਦਿੰਦਾ ਜਿੱਥੇ ਵੀ ਇਹ ਚਲਿਆ ਜਾਂਦਾ। ਤੇ ਗੁਰਸਿੱਖ ਪਿਆਰਿਓ, ਆਪਣੀ ਤਾਂ ਗੱਤ ਕੀ ਹੈ, ਬੜੇ ਬੜੇ ਰਿਸ਼ੀ ਮੁਨੀ ਅਵਤਾਰ ਪੈਗੰਬਰ ਮੋਹ ਦੇ ਜਾਲ ਵਿੱਚ ਬੇਵਸ ਕਰ ਦਿੱਤੇ। ਜਦੋਂ ਮਾਤਾ ਸੀਤਾ ਜੀ ਵਿਛੜੇ ਸ੍ਰੀ ਰਾਮ ਚੰਦਰ ਜੀ ਤੋਂ, ਸੀਤਾ ਲਛਮਣ ਵਿਛੜ ਗਿਆ, ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਉਂਦਾ, ਇੰਨੇ ਮੋਹ ਨੇ ਬੇਵਸ ਕਰ ਦਿੱਤੇ। 14 ਕਲਾ ਮਰਜਾਦਾ ਪੁਰਸ਼ੋਤਮ ਅਵਤਾਰ ਤ੍ਰੇਤੇ ਦੇ, ਇੰਨੇ ਮੋਹ ਨੇ ਬੇਵਸ ਕਰ ਦਿੱਤੇ ਕਿ ਜਿਸ ਘਾਹ ਉੱਤੇ ਭਗਵਾਨ ਰਾਮ ਜੀ ਪੈਰ ਧਰਦੇ ਸੀ, ਉਹ ਘਾਹ ਲੂਹ ਹੋ ਜਾਂਦਾ ਸੀ। ਜਿਸ ਦਰਖਤ ਹੇਠ ਖੜ ਕੇ ਸਵਾਸ ਲੈਂਦੇ ਤੇ ਇੰਨੀ ਜਲਣ, ਇੰਨੀ ਤਪਸ਼ ਭਰੀ ਅੰਦਰੋਂ ਹਵਾ ਮੋਹ ਮਾਤਾ ਸੀਤਾ ਜੀ ਦਾ, ਕਿ ਉਸ ਦਰਖਤ ਦੇ ਪੱਤੇ ਕਮਲਾ ਜਾਂਦੇ ਸੀ, ਇੰਨੇ ਬੇਵਸ ਕਰਤੇ ਮੋਹ ਨੇ। ਦਰਖਤਾਂ ਤੋਂ ਪੁੱਛਿਆ, ਪੰਛੀਆਂ ਤੋਂ ਪੁੱਛਿਆ, ਕਿਸੇ ਨੇ ਸੀਤਾ ਵੇਖੀ ਹੈ? ਇਹਨੇ ਐਸੇ ਅਵਤਾਰ, ਫਿਰ ਰਾਮ ਚੰਦਰ ਜੀ ਦੇ ਗੁਰੂ ਹੋਏ ਨੇ ਗੁਰਮੁਖ ਪਿਆਰਿਓ, ਵਸ਼ਿਸ਼ਟ ਮੁਨੀ, ਬਹੁਤ ਵੱਡੇ ਮੁਨੀ, ਵਸ਼ਿਸ਼ਟ ਪੁਰਾਣ ਲਿਖਿਆ ਜਿਨ੍ਹਾਂ ਨੇ, ਐਡੇ ਵੱਡੇ ਮੁਨੀ ਵੇਖ ਲੋ, ਉਹ ਵੀ ਮੋਹ ਦੇ ਮਲ ਨੇ ਹਰਾ ਤੇ। ਮਲ ਮੋਹ ਦਾ ਐਸਾ ਤਕੜਾ ਭਲਵਾਨ ਹੈ ਵਸ਼ਿਸ਼ਟ ਮੁਨੀ, ਇਹਦੇ 100 ਪੁੱਤਰ ਤੇ ਪ੍ਰੇਮੀਓ, ਉਹ ਇੱਕ ਦੂਜੇ ਰਿਸ਼ੀ ਨੇ ਸਰਾਪ ਦੇ ਕੇ 100 ਦੇ 100 ਮਾਰਤੇ, ਰਿਸ਼ੀ ਨੇ ਰਿਸ਼ੀ ਦੇ ਪੁੱਤ ਮਾਰਤੇ ਸਰਾਪ ਦੇ ਕੇ। ਈਰਖਾ ਗੁਰਸਿੱਖ ਪਿਆਰਿਓ, ਜਦ ਇਹਨੂੰ ਜੰਗਲ ਵਿੱਚ ਪਤਾ ਲੱਗਿਆ ਕਿ ਮੇਰੇ ਤਾਂ ਪੁੱਤਰ ਮਰ ਗਏ, ਇਹਨੇ ਜਾ ਕੇ ਸਤਲੁਜ ਵਿੱਚ ਛਾਲ ਮਾਰੀ ਮੋਹ ਦੇ ਵਸ ਵਿੱਚ, ਵਸ਼ਿਸ਼ਟ ਮੁਨੀ ਜੀ ਨੇ ਗੁਰਸਿੱਖ ਪਿਆਰਿਓ। ਬਾਕੀ ਤਾਂ ਗੱਲੇ ਛੱਡੋ, ਐਸਾ ਮਲ ਹੈ, ਐਸਾ ਤਕੜਾ ਹੈ, ਸਭ ਨੂੰ ਬੇਵਸ ਕਰ ਦਿੰਦੇ। ਉਹ ਜਦੋਂ ਛਾਲ ਮਾਰੀ, ਉਹਨੇ ਰਿਸ਼ੀ ਸਮਝ ਕੇ ਸਤਲੁਜ ਨੇ ਆਪਣਾ ਪਾਣੀ 100 ਹਿੱਸਿਆਂ ਵਿੱਚ ਵੰਡ ਲਿਆ, 100 ਧਾਰਾਂ ਬਣਾ ਲਈਆਂ। ਹੁਣ ਇੱਕ ਪਾਣੀ ਨੂੰ 100 ਜਗ੍ਹਾ ਵੰਡ ਦੋ, ਉਹਦੀ ਡੂੰਘਾਈ ਘੱਟ ਜਾਣੀ ਹੈ, ਥੋੜਾ ਰਹਿ ਜਾਣਾ। ਰਿਸ਼ੀ ਕਰਕੇ ਡੋਬਿਆ ਨਹੀਂ, ਜਦੋਂ ਇਹਨੇ ਆਪਣੇ ਪਾਣੀ ਨੂੰ 100 ਹਿੱਸਿਆਂ ਵਿੱਚ ਵੰਡਿਆ ਸੀ, ਉਸ ਦਿਨ ਤੋਂ ਹੀ ਨਾਮ ਇਹਦਾ ਸਤਦਰਵ ਹੋਇਆ, ਜੋ ਬਾਣੀ ਵਿੱਚ ਤੀਰ ਸਤਦਰਵ, ਸਤਦਰਵ ਕਹਿੰਦੇ ਸੱਤ ਦਰਬ, ਸੱਤ ਕਹਿੰਦੇ ਫਾਰਸੀ ਵਿੱਚ 100 ਨੂੰ, ਦਰਬ ਕਹਿੰਦੇ ਵਹਿਣ ਨੂੰ, ਸਤਦਰਵ 100 ਦਰਬ, 100 ਹਿੱਸਿਆਂ ਵਿੱਚ ਵੰਡ ਲਿਆ। ਮੈਂ ਤੈਨੂੰ ਡੋਬਣਾ ਨਹੀਂ, ਤੂੰ ਤਾਂ ਰਾਮ ਜੀ ਦਾ ਵੀ ਗੁਰੂ ਹੈ, ਵਸ਼ਿਸ਼ਟ ਮੁਨੀ ਹੈ, ਕਿਉਂ ਮੋਹ ਦੇ ਜਾਲ ਵਿੱਚ ਫਸੇ? ਇਹ ਕਹਿੰਦਾ ਕੋਈ ਨੀ, ਜੇ ਤੂੰ ਨੀ ਡੋਬਦਾ, ਤੇਰਾ ਦੂਆ ਭਾਈ ਬਿਆਸ ਹੈਗਾ, ਜੇ ਕਦੇ ਤੁਹਾਨੂੰ ਕੁੱਲੂ ਮਨਾਲੀ ਵੱਲ ਜਾਣ ਦਾ ਸਮਾਂ ਮਿਲੇ, ਮੰਡੀ ਸਕੇਤ ਹੈ ਗੁਰਸਿੱਖ ਪਿਆਰਿਓ, ਮੰਡੀ ਤੇ ਸਕੇਤ ਦੋ ਰਿਆਸਤਾਂ ਨੇ ਜੁੜੀਆਂ ਜੁੜੀਆਂ, 20 ਮੀਲ ਦਾ ਹੀ ਫਰਕ ਹੈ, ਪਹਿਲਾਂ ਸਕੇਤ ਆਉਂਦੀ ਹੈ ਫਿਰ ਮੰਡੀ ਆਉਂਦਾ। ਉਹ ਮੰਡੀ ਦੇ ਕੰਢੇ ਤੇ ਤਾਂ ਗੁਰਮੁਖ ਪਿਆਰਿਓ ਬਸ ਚੱਲਦਾ ਬਿਆਸ, ਉਰਲੇ ਪਾਸੇ ਸਕੇਤ ਤੋਂ ਬਿਲਾਸਪੁਰ ਆ ਜਾਈਏ, ਇੱਥੇ ਗੁਰਮੁਖ ਪਿਆਰਿਓ ਸਤਲੁਜ ਚੱਲਦਾ, ਉੱਥੇ ਇਕੱਠੇ ਹੀ ਵਹਿਨੇ ਹੈ। ਹੁਣ ਤਾਂ ਸਰਕਾਰ ਨੇ ਬਿਆਸ ਨੂੰ ਬੰਨ ਲਾ ਕੇ ਸਤਲੁਜ ਵਿੱਚ ਗੇਰਤਾ, ਦੋਹਾਂ ਦਰਿਆਵਾਂ ਨੂੰ ਮਿਲਾ ਦਿੱਤਾ ਹੈ, ਉੱਥੇ ਹੀ ਡੈਮ ਬਣਾਇਆ ਸੁੰਦਰ ਨਗਰ, ਜਿਹੜਾ ਸਭ ਤੋਂ ਵੱਡਾ ਡੈਮ ਹੈ। ਉੱਥੇ ਗੁਰਮੁਖ ਪਿਆਰਿਓ ਕਹਿੰਦਾ, ਜੇ ਤੂੰ ਨੀ ਮੈਨੂੰ ਡੋਬਦਾ, ਤੇਰਾ ਭਾਈ ਬਿਆਸ ਹੈਗਾ, ਮੈਂ ਉਹਦੇ ਵਿੱਚ ਡੁੱਬੂ। ਫਿਰ ਡੁੱਬਣ ਦਾ ਤਰੀਕਾ ਵੀ ਇਹ ਕੀਤਾ ਵਸ਼ਿਸ਼ਟ ਮੁਨੀ ਨੇ, ਐਸਾ ਮੋਹ ਹੈ ਜਿਹੜਾ ਮਲ ਹੈ, ਇਹ ਤਕੜਾ, ਇਹ ਸਾਰਿਆਂ ਨੂੰ ਬੇਵਸ ਕਰ ਦਿੰਦਾ। ਆਪਣੀ ਛਾਤੀ ਨਾਲ ਰੱਸੇ ਨਾਲ ਪੱਥਰ ਬੰਨ ਲਿਆ ਵਸ਼ਿਸ਼ਟ ਮੁਨੀ ਜੀ ਨੇ, ਕਿ ਥੋੜਾ ਪਾਣੀ ਵੀ ਡੋਬ ਦੇਵੇ ਜਿਉਂਦਾ ਨੀ ਰਹਿਣਾ ਪੁੱਤਰਾਂ ਦਾ, ਐਸਾ ਮੋਹ ਗੁਰਸਿੱਖ ਪਿਆਰੇ। ਉਹ ਜਦ ਪੱਥਰ ਬੰਨਿਆ ਉਹ ਛਲ ਮਾਰੀ ਵਿਆਸਾ ਜੀ ਨੇ ਤੇ ਉਹ ਰੱਸਾ ਤੋੜਤਾ ਗੁਰਮੁਖ ਪਿਆਰੇ। ਉਸ ਸਮੇਂ ਵਿਆਸਾ ਜਿਹੜਾ ਸ਼ਬਦ ਹੈ ਤਾਂ ਅਸੀਂ ਆਪਣਾ ਹੀ ਬਣਾਇਆ ਵੇ। ਅਸਲ ਸ਼ਬਦ ਇਸ ਦਰਿਆ ਦਾ ਵਿਪਾਸ ਹੈ। ਤੁਸੀਂ ਤੀਸਰੇ ਪਾਤਸ਼ਾਹ ਦੇ ਸਵਈਆਂ ਚ ਸੁਣਿਆ ਹੋਊ, ਗੋਬਿੰਦਵਾਲ ਗੋਬਿੰਦਪੁਰੀ ਸਮਜਲਣ ਤੀਰ ਵਿਪਾਸ ਬਣਾਇਓ। ਇਸ ਦਰਿਆ ਦਾ ਅਸਲ ਨਾਮ ਵਿਪਾਸ ਹੈ। ਵਿਪਾਸ ਸੰਸਕ੍ਰਿਤ ਦਾ ਸ਼ਬਦ ਹੈ। ਵਿਪਾਸ ਸੰਸਕ੍ਰਿਤ ਵਿਚ ਕਹਿੰਦੇ ਫਾਹਾ ਕੱਟਣ ਵਾਲੇ ਨੂੰ, ਜਿਹੜਾ ਫਾਹੀ ਕੱਟ ਦੇਵੇ ਨਾ ਕਿਸੇ ਦੀ, ਉਹਨੂੰ ਵਿਪਾਸਿੰਗ ਵਿਪਾਸੀ ਕਹਿੰਦੇ ਨੇ ਸੰਸਕ੍ਰਿਤ ਵਿਚ। ਇਹਨੇ ਉਹਦਾ ਰੱਸਾ ਕੱਟਿਆ ਸੀ, ਜਿਸ ਕਰਕੇ ਇਹਦਾ ਨਾਮ ਵਿਪਾਸ ਹੈ। ਉਹਨੇ ਵੀ ਨਾ ਡੋਬਿਆ, ਫਿਰ ਗਲ ਫਰਾਹ ਲੈ ਕੇ ਮਰਨ ਲੱਗਿਆ ਸੀ। ਐਸਾ ਮੋਹ ਗੁਰਸਿੱਖ ਪਿਆਰੇ। ਸਾਰੇ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੇ ਸਤਿਗੁਰ ਤੁਸੀਂ ਐਸੇ ਹੋ, ਮੋਹ ਮਲ ਦੇ ਵਸ ਕੀਓ। ਜਿਸ ਮਲ ਨੇ ਮੋਹ ਨੇ ਬੜੇ ਬੜੇ ਰਿਸ਼ੀ ਅਵਤਾਰਾਂ ਨੂੰ ਢਾ ਲਿਆ, ਬੇਵਸ ਕਰਤਾ, ਉਹਨੂੰ ਤੁਸੀਂ ਆਪਣੇ ਚਰਨਾਂ ਵਿਚ ਆਪਣੇ ਦਰਬਾਰ ਵਿਚ ਉਸ ਮਲ ਨੂੰ ਬੇਵਸ ਕਰਤਾ, ਤੁਹਾਡੇ ਉੱਤੇ ਉਹਦਾ ਵਸ ਨਹੀਂ ਚੱਲਿਆ। ਗੁਰੂ ਘਰ ਤੇ ਗੁਰੂ ਦੇ ਸਿੱਖਾਂ ਉੱਤੇ ਉਹਦਾ ਮੋਹ ਦਾ ਵਸ ਨਹੀਂ। ਤੁਸੀਂ ਵੇਖੇ ਹੀ ਹੈ ਗੁਰਮੁਖ ਪਿਆਰੇ, ਉਹ ਬਾਲ ਬੱਚੇ ਛੱਡ ਕੇ, ਘਰ ਬਾਰ ਛੱਡ ਕੇ ਸਤਿਗੁਰਾਂ ਦੇ ਮੋਹ ਵਿਚ ਆਏ ਹੀ ਨਹੀਂ, ਪਰਿਵਾਰ ਮਾਇਆ ਦੇ ਕੁਰਬਾਨੀਆਂ ਦੇ ਦਿੱਤੀਆਂ ਸਿੰਘਾਂ ਨੇ, ਕੈਸੇ ਕੈਸੇ ਕਾਰਨਾਮੇ ਕੀਤੇ, ਜੇ ਮੋਹ ਹੁੰਦਾ ਕਿੱਥੇ। ਸੂਬੇ ਨੇ ਕਿਹਾ ਸੀ ਭਾਈ ਤਾਰੂ ਸਿੰਘ ਨੂੰ, ਤੇਰੀ ਭੈਣ ਜਵਾਨ ਵਿਆਹੁਣ ਜੋਗੀ ਹੈ, ਤੇਰੇ ਮਾਂ ਬਾਪ ਬੁੜੇ ਕੀ ਕਰਨਗੇ, ਜ਼ਮੀਨ ਕਿੱਥੇ ਜਾਊਗੀ, ਤੇਰਾ ਭਾਈ ਕੋਈ ਨਹੀਂ, ਸਭ ਦਾ ਮੋਹ, ਮੈਨੂੰ ਕੋਈ ਮੋਹ ਨਹੀਂ, ਉਸ ਮੋਹ ਦੇ ਮਲ ਨੂੰ ਤਿਆਗ ਦਿੱਤਾ, ਮੈਨੂੰ ਸਿੱਖੀ ਚਾਹੀਦੀ ਹੈ, ਮੈਨੂੰ ਧਰਮ ਚਾਹੀਦਾ ਮੇਰਾ। ਦੇਖੋ ਮੋਹ ਮਲ ਬੇਵਸ ਕੀਓ। ਜਿਸ ਮੋਹ ਦੇ ਭਲਵਾਨ ਨੇ ਬੜੇ ਬੜੇ ਰਿਸ਼ੀ ਮੁਨੀ ਆਪਣੇ ਵਸੀਕਰਨ ਕਰ ਲਏ, ਉਹ ਗੁਰੂ ਰਾਮਦਾਸ ਜੀ ਤੁਹਾਡੇ ਚਰਨਾਂ ਵਿਚ ਉਹ ਵੀ ਬੇਵਸ ਹੈ। ਕਿੰਨਾ ਪਦਾਰਥ ਆਉਂਦਾ ਸੀ ਅੰਮ੍ਰਿਤਸਰ, ਉਹ ਗੁਰਮੁਖ ਪਿਆਰੇ ਉਹ ਪਿਰਥੀਆ ਲੈ ਜਾਂਦਾ ਸੀ ਚੱਕ ਕੇ, ਉਹੀ ਸਮਝਦਾ ਸੀ। ਮਹਾਰਾਜ ਨੇ ਕਦੇ ਖਿਆਲ ਹੀ ਨਹੀਂ ਕੀਤਾ ਕੀ ਆਉਂਦਾ ਕੀ ਜਾਂਦਾ। ਸਾਰਾ ਜਿਹੜਾ ਬਾਜ਼ਾਰ ਹੈ ਮਾਈਕੇ ਕੋਲ, ਤੁਸੀਂ ਅੰਮ੍ਰਿਤਸਰ ਤੋਂ ਜਾਣੇ ਮਾਈ ਸੇਵਾ ਦਾ, ਇਹ ਆਪ ਬਣਾਇਆ ਸੀ, ਉਹਦਾ ਕਿਰਾਇਆ ਵੀ ਪ੍ਰਿਥੀ ਚੰਦ ਨੇ ਲੈ ਜਾਣਾ, ਸਭ ਕੁਝ, ਪਰ ਮੋਹ ਨਹੀਂ ਕੀਤਾ ਗੁਰਮੁਖ ਪਿਆਰਿਓ। ਧੰਨ ਗੁਰੂ ਰਾਮਦਾਸ ਜੀ, ਜਿਸ ਮੋਹ ਨੇ ਬੜੇ ਬੜੇ ਅਵਤਾਰਾਂ ਪੈਗੰਬਰਾਂ ਰਿਸ਼ੀਆਂ ਨੂੰ ਢਾ ਲਿਆ, ਜ਼ੋਰ ਨਹੀਂ ਚੱਲਿਆ, ਉਹ ਮੋਹ ਤੁਸੀਂ ਕੱਟ ਦਿੱਤਾ ਆਪਣੇ ਗੁਰਸਿੱਖਾਂ ਦਾ।
1: ਕਾਮ ਗਹਿ ਕੇਸ਼ ਪਛਾੜ ਹੋ,
0: ਕਾਮ ਜਿਹੜਾ ਕਾਮ ਬਾਸ਼ਨ ਗਹਿ ਨਾਮ ਫੜਨ ਦਾ, ਇਹ ਤਾਂ ਏਦਾਂ ਪਟਕਾ ਕੇ ਮਾਰਦਾ ਬੰਦੇ ਨੂੰ ਜਿਵੇਂ ਕੇਸਾਂ ਤੋਂ ਫੜ ਕੇ ਕਿਸੇ ਨੂੰ ਪਟਕਾ ਕੇ ਮਾਰੀਏ। ਦੇਖੋ ਕੈਸੀ ਬੁਰੀ ਮਹਾਰਾਜ ਮਿਸਾਲ ਦੇ ਰਹੇ ਨੇ, ਕਾਮ ਗਹਿ ਕੇਸ, ਇਹ ਕੇਸਾਂ ਤੋਂ ਫੜ ਕੇ ਕਿਸੇ ਨੂੰ ਪਟਕਾ ਕੇ ਮਾਰੋ ਤੇ ਕੀ ਹਾਲ ਹੋਊਗਾ ਗੁਰਮੁਖ ਪਿਆਰੇ। ਇਹਨੇ ਬੜੇ ਬੜੇ ਤਕੜੇ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇ ਗੁਰਮੁਖ ਪਿਆਰਿਓ। ਰਿਸ਼ੀ ਮੁਨੀ ਇਹਦੇ ਅੱਗੇ ਖਾਰ ਗਏ ਗੁਰਸਿੱਖ ਪਿਆਰਿਓ, ਸਿੰਘੀ ਰਿਖ ਉਹ ਹਾਰ ਗਿਆ। ਸਭ ਰਿਸ਼ੀ ਜੀ ਹੋਏ ਨੇ, ਉਹਨਾਂ ਦੀ ਅੱਖ ਵਿਚ ਕੋਈ ਮੈਲ, ਰਾਜੇ ਦੀਆਂ ਲੜਕੀਆਂ 100 ਸੀ, ਉਹ ਜਾਂਦੀਆਂ ਸੀ ਸੈਰ ਬਾਗ ਵਿਚ, ਉਹਨਾਂ ਨੇ ਵੇਖਿਆ ਦੀ ਅੱਖ ਮੈਲੀ ਹੈ, ਉਹਨਾਂ ਨੇ ਫੜ ਕੇ ਉਸ ਰਿਸ਼ੀ ਦੇ, ਸੋਭਾ ਰਿਸ਼ੀ ਦੇ ਅੱਖਾਂ ਵਿਚ ਸੂਰਾਂ ਨਾਲ ਬਿਨ ਦਿੱਤੀਆਂ ਸੀ ਉਹਦੀਆਂ ਅੱਖਾਂ। ਤੇ ਜਦ ਰਾਜੇ ਨੂੰ ਪਤਾ ਲੱਗਿਆ ਉਹ ਰਾਜਾ ਪਰਮਾਤਮਾ ਸੀ, ਉਹਨੇ ਆ ਕੇ ਮਾਫ਼ੀ ਮੰਗੀ, ਇਹ ਬੱਚੀਆਂ ਨੇ ਤੁਹਾਡੀਆਂ ਰਿਸ਼ੀ ਜੀ ਅਪਮਾਨ ਹੋਇਆ ਤੁਹਾਡਾ, ਮੈਨੂੰ ਮਾਫ਼ ਕਰ ਦਿਓ। ਪਰ ਕਾਮ ਦਾ ਕੇਸਾਂ ਦਾ ਫੜਿਆ ਹੋਇਆ ਕੰਮ ਨੇ ਨਾ, ਕਹਿੰਦਾ ਮਾਫ਼ ਤਾਂ ਕਰੂੰਗਾ, ਇੱਕ ਲੜਕੀ ਦਾ ਰਿਸ਼ਤਾ ਮੈਨੂੰ ਕਰ। ਉਹ ਸੁੰਦਰ ਸੀ ਸੋਭਰ ਵਰਗੇ ਰਿਸ਼ੀ ਗੁਰਸਿੱਖ ਪਿਆਰੇ, ਉਹ ਰਾਜਾ ਹੱਥ ਬੰਨ ਕੇ ਕਹਿੰਦਾ ਸਤਿਕਾਰ ਕਰਦੇ ਸੀ ਅੱਗੇ, ਉਹ ਰਾਜਾ ਕਹਿੰਦਾ ਮਹਾਂਪੁਰਸ਼ੋ ਤੁਸੀਂ ਤਾਂ ਬਹੁਤ ਵੱਡੀ ਉਮਰ ਦੇ ਹੋ, ਮੈਂ ਤਾਂ ਜਵਾਬ ਨਹੀਂ ਦਿੰਦਾ, ਪਰ ਲੜਕੀਆਂ ਨੂੰ ਪੁੱਛ ਲਓ ਕੋਈ ਤੁਹਾਡੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੈ, ਤੁਸੀਂ ਤਾਂ ਬਹੁਤ ਵੱਡੀ ਉਮਰ ਦੇ ਹੋ। ਉੱਥੇ ਆਪਣੀ ਸਾਰੀ ਜ਼ਿੰਦਗੀ ਦੀ ਤਪੱਸਿਆ ਆਪਣੇ ਤੇ ਹੀ ਖਰਚ ਕਰਤੀ, ਐਨ 20-25 ਸਾਲ ਦਾ ਸੁੰਦਰ ਸਰੂਪ ਜਵਾਨ ਬਣ ਕੇ ਬੈਠ ਗਿਆ। ਉਹ ਫਿਰ 100 ਲੜਕੀਆਂ ਨੂੰ ਵਿਆਹ ਕੇ ਲਿਆਇਆ ਸੀ ਰਾਜੇ ਦੀਆਂ। ਕਾਮ ਗਏ ਕੇਸ ਪਛਾੜਿਓ, ਐਸਾ ਕਾਮ ਗੁਰਸਿੱਖ ਪਿਆਰਿਓ। ਗਾਹਾਂ ਬਾਣੀ ਵਿਚ ਇੱਕ ਬਹੁਤ ਵੱਡਾ ਪ੍ਰਮਾਣ ਆਉਂਦਾ, ਤੁਹਾਡੇ ਨੋਟਸ ਕਰਨ ਵਾਲੀ ਗੱਲ ਹੈ ਕਿ ਤਿੰਨਾਂ ਲੋਕਾਂ ਵਿਚ ਜੇ ਸਭ ਤੋਂ ਸੁੰਦਰ ਘਰਵਾਲੀ ਕਿਸੇ ਨੂੰ ਦਿੱਤੀ ਹੈ ਰੱਬ ਨੇ, ਤਾਂ ਇੰਦਰ ਨੂੰ ਦਿੱਤੀ ਹੈ। ਬਾਣੀ ਵਿਚ ਲਿਖੀ ਹੋਈ ਹੈ, ਗੱਲ ਇਹ ਬਾਹਰੋਂ ਨੀ ਕਹਿਣੀ। ਸਭ ਤੋਂ ਸੁੰਦਰ ਤਿੰਨਾਂ ਲੋਕਾਂ ਵਿਚ, ਪੜ੍ਹਦੇ ਹੋਣੇ ਤੁਹਾਡੇ ਵਿਚੋਂ ਕੋਈ ਸਵਈਏ ਦੱਸ, ਉੱਥੇ ਪਾਠ ਆਉਂਦਾ ਬ੍ਰਹਮ ਮਹੇਸ਼ਰ। ਇਹ ਸ਼ਬਦ ਪੜ੍ਹਿਆ ਕਰੋ ਦਸਵੇਂ ਪਾਤਸ਼ਾਹ ਦੇ। ਸਚੀ ਪਾਤ, ਸਚੀ ਨਾਮ ਇੰਦਰ ਦੇ ਘਰ ਵਾਲੀ ਦਾ, ਸਚੀ ਪਾਤ, ਸਚੀ ਦਾ ਪਤੀ ਇੰਦਰ। ਜਿੱਥੇ ਦਸ ਸਵਈਆਂ ਵਿਚ ਸਚੀ ਪਾਤ, ਸਚੀ ਪਾਤ ਆਵੇਗਾ ਨਾ, ਉੱਥੇ ਅਰਥ ਕਰਨਾ ਇੰਦਰ। ਇਹ ਤਿੰਨਾਂ ਲੋਕਾਂ ਵਿਚ ਸੁੰਦਰ ਇਸਤਰੀ ਹੈ ਸਚੀ, ਸਚੀ ਦਾ ਪਤੀ ਇੰਦਰ, ਸਚੀ ਪਾਤ ਪਤੀ, ਸਭ ਤੋਂ ਸੁੰਦਰ ਇਸਤਰੀ। ਪਰ ਕਾਮ ਗਏ ਕੇਸ ਪਛਾੜਿਓ, ਉਸ ਇੰਦਰਪੁਰੀ ਸਵਰਗਾਂ ਦੇ ਰਾਜੇ ਨੂੰ ਵੀ ਗੁਰਮੁਖ ਪਿਆਰੇ ਹੋ ਬਾਲਾ ਤੇ ਫੜ ਕੇ ਪਟਕਾ ਦਿੱਤਾ ਕਾਮ ਨੇ। ਆ ਚੰਦਰਮਾ ਜਿਹੜਾ ਚੜ੍ਹਦੇ ਨਾ, ਇਹਨੂੰ ਇੰਦਰਪੁਰੀ ਦਾ ਰਾਜਾ ਕਹਿੰਦਾ, ਮੈਨੂੰ ਐ ਦੱਸ ਵੀ ਮਾਤ ਲੋਕ ਵਿਚ ਸਭ ਤੋਂ ਸੁੰਦਰ ਇਸਤਰੀ ਕਿਹੜੀ ਇਸ ਟਾਈਮ। ਇਸ ਚੰਦਰਮਾ ਨੂੰ ਪੁੱਛਿਆ, ਜੇ ਤਾਂ ਇਹੀ ਅਕਲ ਵਾਲਾ ਹੁੰਦਾ ਇਹੀ ਸਮਝਾ ਦਿੰਦਾ, ਪਰ ਕਿੱਥੇ ਅਕਲ ਜਦੋਂ ਵਿਨਾਸ਼ ਕਾਲੇ ਵਿਪਰੀਤ ਬੁੱਧਾ। ਕ੍ਰਿਸ਼ਨ ਜੀ ਗੀਤਾ ਵਿਚ ਲੱਗਦੇ, ਜਦੋਂ ਕਿਸੇ ਦਾ ਨਾਸ ਹੋਣਾ ਹੁੰਦਾ ਨਾ, ਉਹਦੀ ਆਪਣੀ ਉਹ ਬੁੱਧੀ ਵਿਪਰੀਤ ਹੋ ਜਾਂਦੀ ਹੈ, ਕਿਸੇ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਤੇ ਗੁਰਸਿੱਖ ਪਿਆਰਿਓ, ਚੰਦਰਮਾ ਹੁਣ ਰਾਤ ਨੂੰ ਚੜ੍ਹਦਾ, ਤੇ ਗੁਰਮੁਖ ਪਿਆਰਿਓ ਉਹ ਰਾਤ ਦੇ ਸਮੇਂ ਦਾ ਰਾਜਾ ਹੈ। ਉਹ ਕਹਿੰਦਾ ਮੈਂ ਇੱਕੋ ਇੱਕ ਇਸਤਰੀ ਦੇਖੀ ਹੈ, ਸਭ ਤੋਂ ਸੁੰਦਰ ਉਹ ਗੌਤਮ ਰਿਸ਼ੀ ਦੀ ਹੈ। ਗੌਤਮ ਤਪਾ, ਬਹੁਤ ਵੱਡਾ ਤਪਸਵੀ, ਅਹਲਿਆ ਉਹਦਾ ਨਾਮ ਹੈ, ਜਿਹਦਾ ਬਾਣੀ ਨੇ ਪ੍ਰਮਾਣ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਦਿੱਤਾ। ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ। ਪ੍ਰਭਾਤੀ ਰਾਗ ਪੜ੍ਹ ਲਿਓ, ਸਤਿਗੁਰੂ ਨਾਨਕ ਦੇਵ ਜੀ ਪ੍ਰਮਾਣ ਦਿੰਦੇ। ਫਿਰ ਚੰਦਰਮਾ ਨੂੰ ਕਹਿੰਦਾ ਮੈਂ ਉਹਦੇ ਨਾਲ ਵਿਕਾਰ ਕਿਵੇਂ ਕਰ ਸਕਦੇ, ਜੇ ਉਹ ਸੁੰਦਰ ਕਾਮ ਗਹਿ ਕੇਸ ਪਛਾੜਿਓ। ਇੰਦਰ ਵਰਗਿਆਂ ਨੂੰ ਬਾਲਾਂ ਤੇ ਫੜ ਕੇ ਪਟਕਾ ਦਿੱਤਾ ਇੰਦਰਪੁਰੀ ਦਾ ਰਾਜਾ। ਉਹ ਕਹਿੰਦਾ ਚੰਦਰਮਾ ਨੇ ਦੱਸਿਆ, ਕਹਿੰਦਾ ਮੈਂ ਉਹਨੂੰ ਜਾਣਦਾ, ਡੇਢ ਵਜੇ ਮੁਰਗਾ ਰੱਖਿਆ ਵੈ ਉਹਦਾ ਇੱਕ, ਉਹ ਬਾਂਗ ਦਿੰਦੇ, ਫਿਰ ਉਹ ਗੋਦਾਵਰੀ ਤੇ ਨਹਾਉਣ ਜਾਂਦਾ। ਅੱਗੇ ਇਹੀ ਨਿਸ਼ਾਨੀਆਂ ਹੁੰਦੀਆਂ ਸੀ ਆਪਣੇ ਕੋਲ, ਕਿਹੜਾ ਘੜੀਆਂ ਉੱਥੇ ਬੰਨੀਆਂ ਹੁੰਦੀਆਂ ਸੀ ਨਾ, ਇਹੀ ਨਿਸ਼ਾਨੀਆਂ ਤਾਰੇ ਦੇਖ ਕੇ ਹਾਂ ਜੋੜਦੇ ਹੁੰਦੇ ਤੇ ਆਪਣੇ ਘਲਾੜੀਆਂ ਬਜ਼ੁਰਗ ਗੁਰਸਿਖ ਟਿੰਗੜ ਇੱਥੇ ਖਾ ਗਏ। ਇਹ ਬੀਬੀਆਂ ਬੈਠੀਆਂ, ਕਿਹੜਾ ਟਾਈਮ ਪੀਸ ਲਟਕ ਦਿੱਤੇ ਲੈਕਟਰ ਨੂੰ ਘੜੀਆਂ ਤੀਆਂ, ਸਾਡੀ ਬੁੜੀ ਕਹੇ ਉੱਤੇ ਓ ਟੀ ਦਾ ਪਜਾਮਾ ਇੱਧਰ ਨੂੰ ਆ ਗਿਆ, ਦਾਲ ਧਰ ਦੋ ਅੱਜ ਖੇ ਰੱਖੋ ਸਤਨਾਮ, ਇਹ ਨਿੰਮ ਦਾ ਪਜਾਮਾ ਇੱਧਰ ਨੂੰ ਆ ਗਿਆ, ਪੀਏ ਪੈਸੇ ਦੀ ਚਾਹ ਧਰ ਦੋ। ਇਹੀ ਟਾਈਮ ਪੀਸ ਸੀ ਆਪਣੇ ਕੋਲ, ਇਹੀ ਹੁੰਦੇ ਸੀ। ਉਹ ਕੁੱਕੜ ਦੀ ਬਾਗ ਸੁਣ ਕੇ ਨਹਾਉਣ ਜਾਂਦਾ ਹੁੰਦਾ ਸੀ ਗੌਤਮ ਇੱਕ ਵਜੇ। ਫਿਰ ਇੰਦਰ ਕਹਿੰਦਾ ਜੇ ਤੂੰ ਮੈਨੂੰ ਹੁਣ ਦੱਸ ਪਾਈ ਹੈ ਮੇਰਾ ਕੰਮ ਵੀ ਕਰ। ਕਹਿੰਦਾ ਮੈਂ ਕਰੂੰ, ਦੇਖੋ ਕੋਟੇ ਕੰਮ ਨੂੰ ਤਾਂ ਹਰੇਕ ਤਿਆਰ ਹੋ ਜਾਂਦਾ, ਇੱਥੇ ਤੁਸੀਂ ਆਉਂਦੇ ਜਾਂਦੇ ਕਿਸੇ ਨੂੰ ਵਾਜਾ ਮਾਰੀ ਜਾਇਓ, ਆਓ ਚੱਲੀਏ ਗੁਰਦੁਆਰੇ, ਖੰਡ ਪਾਠ ਸਾਫ ਹੋ ਰਹੇ ਨੇ, ਕੀਰਤਨ ਕਥਾ ਹੋ ਰਹੀ ਹੈ, ਸੌ ਮਿਲਣਗੇ ਦਸ ਕੁ ਤੁਰਨਗੇ ਸਾਰੇ। ਪਰ ਜੇ ਸੌ ਵਿੱਚੋਂ ਤੁਸੀਂ ਕਹੋ ਆਓ ਅੱਜ ਚੱਲਣਾ, ਗਾਉਣ ਵਾਲੀ ਨਹੀਂ ਆਉਣੇ, ਆਜਾ ਦੋ ਦੋ ਪੇਗ ਲਾ ਕੇ ਚੱਲਦੇ, 99 ਤਿਆਰ ਹੈ ਅੱਜ ਖੇ ਕੋ ਸਤਨਾਮ, 99 ਕੋਈ ਇੱਕ ਅੱਧਾ ਹੀ ਬਚੂਗਾ ਉੱਥੇ ਗੁਰਸਿੱਖ ਪਿਆ। ਉਹ ਚੰਦਰਮਾ ਨੇ ਕਰਤੂਤ ਕੀਤੀ, ਕਹਿੰਦਾ ਕੋਈ ਨੀ ਸਕਾਲਾ ਹੀ ਕੰਮ ਹੈ, ਉਹਦੀ ਜਗ੍ਹਾ ਉਹਦਾ ਜਿਹੜਾ ਕੁੱਕੜ ਰੱਖਿਆ ਹੈ ਉਹਦੀ ਜਗ੍ਹਾ ਮੈਂ ਨਕਲੀ ਕੁੱਕੜ ਬਣ ਕੇ ਬਾਂਗ ਦੇ ਦੂੰਗਾ, ਟਾਈਮ ਤੇ ਪਹਿਲਾਂ ਹੀ ਭੇਜ ਦੂੰਗਾ। ਉਹ 3 ਵਜੇ ਜਾਂਦਾ ਸੀ ਕੁੱਕੜ ਦੀ ਆਵਾਜ਼ ਸੁਣ ਕੇ, ਚੰਦਰਮਾ ਨੇ ਝੂਠੀ ਉਹ 12 ਵਜੇ ਹੀ ਕੁੱਕੜ ਬਣ ਕੇ ਆਵਾਜ਼ ਦੇ ਸੀ। ਤੇ ਗੁਰਮੁਖ ਪਿਆਰੇ ਰਿਸ਼ੀ ਜੀ ਉੱਠੇ, ਉਹਨਾਂ ਨੂੰ ਕੀ ਪਤਾ ਸੀ ਪ੍ਰੇਮ ਦਾ, ਉਹ ਗਏ ਨਹਾਉਣ। ਪਿੱਛੇ ਤੋਂ ਇੰਦਰ ਨੇ ਕੁਕਰਮ ਕੀਤਾ ਉਹਨਾਂ ਦੀ ਇਸਤਰੀ ਨਾਲ, ਗੌਤਮ ਤਪੇ ਦੀ ਇਸਤਰੀ ਨਾਲ। ਤੇ ਜਦ ਉਹ ਆਇਆ ਉਹਨਾਂ ਦੀ ਪੁੱਤਰੀ ਸੀ ਅੰਜਨੀ, ਗੌਤਮ ਦੀ ਪੁੱਤਰੀ ਕੋਈ ਧੀ ਸੀ ਅੰਜਨੀ। ਤੇ ਗੁਰਮੁਖ ਪਿਆਰਿਓ ਉਹਨੇ ਮਾਂ ਦਾ ਪਰਦਾ ਰੱਖਿਆ, ਤੇ ਉਹ ਬਾਪ ਆ ਗਿਆ ਕਿ ਮੇਰੇ ਨਾਲ ਤਾਂ ਠੱਗੀ ਹੋ ਗਈ, ਅਜੇ ਤਾਂ ਇਸ਼ਨਾਨ ਦਾ ਟਾਈਮ ਹੈ ਨੀ। ਤੇ ਮਾਂ ਉਹ ਪੁੱਛਿਆ ਆਪਣੀ ਲੜਕੀ ਨੂੰ ਅੰਦਰ ਕੌਣ ਹੈ, ਆਵਾਜ਼ ਖਿਦੀ ਹੈ। ਉਹ ਕਹਿੰਦੀ ਜੇ ਝੂਠ ਬੋਲੀ ਤਾਂ ਇਹਨੇ ਮੈਨੂੰ ਉਗਾ ਦੇਣੇ। ਉੱਥੇ ਉਹਨੇ ਸ਼ਬਦ ਐਸਾ ਵਰਤਿਆ ਮਾਂ ਜਹਾਰ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਮਾਂ ਜਹਾਰ। ਮਾਂ ਜਹਾਰ ਦੇ ਦੋ ਅਰਥ ਨੇ, ਮਾਂ ਦਾ ਮਿੱਤਰ, ਮਾਂ ਜਹਾਰ ਬਿੱਲਾ, ਬਿੱਲਾ ਅੰਦਰ ਹੋਵੇ ਉਹ ਵੀ ਮਾਂ ਜਹਾਰ ਕੱਢ ਲੂਪ, ਉਹ ਵੀ ਝੂਠ ਬੋਲੀ। ਫਿਰ ਐਸਾ ਸ਼ਰਾਪ ਹੋਇਆ ਨੇ ਇੰਦਰ ਨੂੰ ਗੁਰਮੁਖ ਪਿਆਰਿਓ। ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਸ ਸਰੀਰ ਕਿਹਨ ਪਗ ਹੋਏ ਤਾਂ ਮਨ ਪਛੋਤਾ। गौतम ने फिर शराप दे दिता, तू मंद कर्म करने वास्ते पराई स्त्री को आए, तेरे शरीर से ही भगवान दे चिन्ह हो जाएंगे। हजार सौते शरीर फुट गया गुरमुख प्यारियो इंद्र का, हजार सौते सहस शरीर किहन पग होए। बस इंद्र पुरी च किथे जाना सी, फिर गंदे टोबे विच अपने आप नू लकाया सी, पेरन दो गंदे टोबे विच अपने आप नू लकाया गुरमुख प्यारियो हजार साल गंद विच अपने आप नू इंद्र पुरी दा राज देख लो। आ बचन ऐसे काम गए केस पछाड़े, ऐसे वड़े राजे स्वर्गपुरी दे राजे इंद्र नू भी केसा तो फड़ के पटका दिता इस काम वासना ने। पर धन गुरु रामदास सह शरीर चेन मत भग होए, सामन पछोताया तुंदू ऋषि वर्गे सिंगी ऋषि वर्गे ये भुला दते एडे एडे वड़े गुरमुख प्यारे हो। ते गुरु रामदास महाराज आप कैसे हो, आपने अपने दरबार विच अपने सिखां दे जो काम कामनामा वासना अंदर संकल्प पैदा हुंदा हिरदे विच इस वासना दा, वो वासना जिहड़ियां लहरां ने ना वो काम दी केस ने, वो ताणियां ने काम दियां। तुसी आप ते अपने गुरसिखां दी जिहड़ी काम वासना है उसनों केसा तो फड़ के ही पटका दिता। आखे आखो सतना जिस काम ने सारे ऋषियां मुनियां नू पटका दिता तुसी उस काम नू केसा तो फड़ के ही खत्म कर दिता। सिखां दे अंदरों केसा रूप जिवें केस उगदे ने ओ भावना ही उगण तो खत्म कर दिती, ओ वासना ही उगण तो खत्म कर दिती।
1: क्रोध खंड प्रचंड,
0: जिहड़ा क्रोध है भाई ये खंड कहिए हिस्सा, प्रचंड कहिए तेज, खंड कहिए वड देना हिस्सा कर देना। ते गुरमुख प्यारे ये जेड़ा क्रोध है ना ये भी वड रहे है खत्म कर रहे है। माड़ा जा क्रोध आए नहीं भाई भाई तो जुदा, जदे हिस्से वंड हो जाने। माड़ा जा क्रोध इक नू आया नहीं फैक्ट्री दे हिस्से वंड हो गए, चलो फैक्ट्री यार किलिया नू तो छड़ो। क्रोध आया नहीं ते चाचे दियां टंगा ही बढ़तियां, अज फिर अको सत नावे तो खंड खंड करदा है, इतना हिस्से च पौंदा है। बड़े बड़े ऋषिया नू गुरसिख प्यारे हो परशुराम वर्गे वेख लो, ओदा जमदगन सहसर बाहू दा बाप मारिया सी इक ने, इक क्षत्री ने, कथा आउंदी है महाराज दे विच, ओदा इको बाप मारिया सी ना क्षत्री ने, जमदगन सी सहसर बाहू ने, उन्हें इन्ना क्रोध किया बाप दे मारन खातर, कहंदा खत्री ने मेरा बाप मारे, खत्रियां दी कुले नहीं छड़नी दुनिया विच, इन्ना क्रोध धारण कर लिया। लिया खंडा कुहाड़ा हथ विच कर कुठार रग तेज हरे हो, मानी सुनी होनी तुसी सवैयां दे विच, हथ विच कुहाड़ा लैके खत्रियां दा तेज 21 वार खत्री खुल खत्म कीती उन्हें। वड वड के गुरसिंह प्यारियो परशुराम ने ते कुंड भरिया खून दा, खत्रियां दे खून दा कुंड भरिया। फिर इन्ना क्रोधी ओहदे विच नहाता परशुराम कि क्रोध मेरा ठंडा होवे, ने मेरा बाप मारिया, इन्ना क्रोध 21 वार। ओह तां फिर रामचंद्र महाराज दा अवतार होया, ओह गए गुरसिंह प्यारियो ते उन्हां ने तरीका वरत लिया, आपां भी वरत ले करो। ओह राम बन के नहीं गए, सेवक बन के ओदे पैरां नू अपने हथ ला दते, नमस्कार कर दिती परशुराम, पैरां ते नमस्कार कीती। मैं जद पैरां नू हथ लाए जेड़ी शक्ति सी सारी ओ खिच ली, अज फे आखो सतनाम। ए किसे अगे निवणा बहुत पंजाबी दी मोटी गल है, किन्ना ही किसे नू गुस्सा है क्रोध है ओदे अगे निव जो, बस खिच लोंगे ओदा सारा कुछ, जदे टेंपरेचर डाउन होण लग जी। जे क्रोधी दे अगे क्रोध करो बस गल जेड़ी बाणी है तुहानू पता ही है, मैं फिर तो दोहा चो एक जना फ्यूनरल च ही है, अज खे आखो सतना, फिर होर कहते लंगर चाहोगे। ये किसी की शक्ति नू खिचना निम्रता, बस ढह जो ओदी शक्ति खत्म। गुरसिख प्यारे रामचंद्र जी ने चरना ते हथ लाता, इतने साड़े विच सिख जमे, कहंदे जे किसी नू मत्था टेकता सिखी टुट जू, वेखो किसी नू तुरे फिर। इतने जमाना होर आया वै, पुत बाप नू सत श्रीकाल बुला के नहीं राजी, साडे ज्ञाना तू मत्था टेकड़ते भी हटाने। निम्रता सिखो जो दिस गुर सिखड़ा, तस निब निम लागा पाए जियो, ਜੇ ਕਿਸੇ ਤੋਂ ਕੁਝ ਪਾਉਣਾ ਉਹਦੇ ਅੱਗੇ ਨੀਵੇਂ ਹੋ ਜਾਓ, ਉਹਦੇ ਅੱਗੇ ਝੁਕ ਜਾਓ। ਨਿਮਰਤਾ ਇੱਕ ਗਹਿਣਾ ਕਿਸੇ ਤੋਂ ਕੁਝ ਲੈਣ ਦਾ ਗੁਰਸਿੱਖ ਪਿਆਰੇ ਹੋ। ਅਸੀਂ ਉਹ ਛੱਡ ਦਿੱਤੀ ਪ੍ਰਾਪਤੀ ਵੀ ਤਾਂ ਹੀ ਨੀ ਹੈਗੀ। ਕਿੰਨੀ ਕੁ ਪ੍ਰਾਪਤੀ ਕਰੀ ਆਪਣੇ ਲਾੜੇ ਨੇ ਡਾਂਗ ਨਾਲ, ਪ੍ਰਾਪਤੀ ਤਾਂ ਕੀ ਕਰਨੀ ਹੈ, ਸਗੋਂ ਪਿਛਲਾ ਵੀ ਖੋਤਾ ਸਭ ਕੁਛ, ਜਿਹੜਾ ਕੋਸ ਆ ਉਹ ਵੀ ਨੀ ਰਿਹਾ ਗੁਰਸਿੱਖ ਪਿਆਰੇ। ਇਹ ਤਾਂ ਨਿਮਰਤਾ ਮਿੱਠਾ ਬੋਲੇ ਨਿਭ ਚੱਲੇ ਤੇ ਗੁਰਸਿੱਖ ਪਿਆਰੇ ਉਹ ਚਰਨਾਂ ਨੂੰ ਹੱਥ ਲਾ ਕੇ ਨਾ ਰਾਮ ਜੀ ਨੇ ਸਾਰੀ ਸ਼ਕਤੀ ਖਿੱਚ ਲਈ। ਉਹ ਧਣਕ ਚੜਾਉਂਦਾ ਸੀ ਵੀ ਖੱਤਰੀਓ ਹੁਣ ਇਹਨੂੰ ਮਾਰ ਦਵਾਂ, ਤੇ ਜਦ ਧਣਕ ਨਾ ਚੜਿਆ ਸ਼ਕਤੀ ਉਹਨੇ ਰਹੀ ਚਿੱਲਾ ਕਿ ਫਿਰ ਪ੍ਰਗਟ ਹੋ ਗਏ, ਕਹਿੰਦੇ ਜੇ ਤੂੰ ਰਾਮ ਚੰਦਰ ਹੈ। ਪਰਸ਼ੁਰਾਮ ਕਹਿੰਦਾ ਮੇਰੇ ਧਣਕ ਦਾ ਚਿੱਲਾ ਚੜਾ। ਉੱਥੇ ਕੀ ਗੱਲ ਸੀ, 14 ਕਲਾ ਅਵਤਾਰ ਸੀ, ਚਿੱਲਾ ਚੜਾ ਤਾ ਚੱਲ ਰਿਹਾ ਤੀਰ। ਕਹਿੰਦੇ ਹੁਣ ਦੱਸ ਰਾਮ ਚੰਦਰ ਜੀ, ਕਹਿੰਦੇ ਤੇਰੇ ਕਿੱਥੇ ਮਾਰੀਏ, ਤੂੰ ਹੁਣ ਬ੍ਰਾਹਮਣ ਹੈ, ਤੂੰ ਤਾਂ ਆਪਣਾ ਕਰਤਾ ਵਿਛੜਤਾ, ਮੈਂ ਨਹੀਂ ਛੱਡਿਆ, ਹੁਣ ਬ੍ਰਾਹਮਣ ਨੂੰ ਮਾਰਾਂ ਮੈਂ, ਬ੍ਰਹਮ ਹੱਤਿਆ ਲੱਗੂ ਮੈਨੂੰ, ਹੁਣ ਤੈਨੂੰ ਮਾਰਦੇ ਨਹੀਂ ਹੈਗੇ, ਸਭ ਕੁਛ ਸ਼ਕਤੀ ਮੇਰੇ ਕੋਲ ਹੈ, ਪਰ ਤੇਰੇ ਲੋਕ ਤੇ ਪ੍ਰਲੋਕ ਦੋਏ ਗਏ, ਅੱਜ ਕੇ ਆਖੋ ਸਤਨਾਮ। ਇਹ ਬਚਨ ਕੀਤਾ ਸੀ ਰਾਮ ਜੀ। ਉੱਥੇ ਕ੍ਰੋਧ ਪ੍ਰਚੰਡ, ਐਸਾ ਇਹ ਪ੍ਰਚੰਡ ਅਗਨੀ ਹੈ, ਤੇਜ ਇਹਦੇ ਵਿੱਚ, ਇਹ ਆਪਣਾ ਪਰਾਇਆ ਦੇਖਦਾ ਹੀ ਨਹੀਂ। ਜਦ ਕ੍ਰੋਧ ਆ ਜਾਵੇ ਗੁਰਮੁਖ ਪਿਆਰੇ, ਇਹ ਕ੍ਰੋਧ ਦਾ ਕਲ ਮੂਲ, ਇਹ ਕਲਾ ਦਾ ਮੂਲ ਪੰਚਮ ਪਾਤਸ਼ਾਹ ਕਹਿੰਦੇ ਨੇ। ਕਾਮ ਨੂੰ ਕੀ ਲਿਖਿਆ ਸੰਸਕ੍ਰਿਤ ਵਿੱਚ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਮਣੇ, ਹੇ ਲੋਭਾ ਲੰਪਟ ਸੰਗ ਸਿਰ ਮੋਰੇ। ਸਾਰਿਆਂ ਦਾ ਕੱਲੇ ਕੱਲੇ ਦਾ ਬਚਨ ਪੰਚਮ ਪਾਤਸ਼ਾਹ ਦੇ ਸੰਸਕ੍ਰਿਤ ਦੇ ਸਲੋਕ ਪੜ੍ਹੋ, ਉਹੀ ਇੱਥੇ ਭੱਟ ਜੀ ਕਹਿੰਦੇ ਨੇ। ਇਹ ਕ੍ਰੋਧ ਹੈ ਜਿਹੜਾ, ਕ੍ਰੋਧ ਖੰਡ ਪ੍ਰਚੰਡ, ਮੈਂ ਕਰ ਦਿੰਦਾ ਟੋਟੇ, ਨਾ ਆਪਣਾ ਸਾਬਤਾ ਰਿਹਾ ਕੰਮ, ਨਾ ਕਿਸੇ ਦਾ ਰੱਖਿਆ ਗੁਰਸਿੱਖ ਪਿਆਰੇ। 21 ਵਾਰ ਕੁਲਾਂ ਦੇ ਟੋਟੇ ਕਰਤੇ ਪਰਸ਼ੁਰਾਮ ਜੀ ਨੇ, ਐਸਾ ਪ੍ਰਚੰਡ ਤੇਜ ਹੈ, ਪਰ ਖਟਿਆ ਕੀ, ਨਾ ਲੋਕ ਰਿਹਾ ਨਾ ਪ੍ਰਲੋਕ ਰਿਹਾ, ਦੋਏ ਗਵਾਲੇ।
1: ਲੋਭ ਅਪਮਾਨ ਸਿਉਂ ਚਾੜੋ,
0: ਗੁਰੂ ਰਾਮਦਾਸ ਮਹਾਰਾਜ ਜੀ, ਉਹ ਜਿਸ ਕ੍ਰੋਧ ਨੇ ਲੋਕਾਂ ਦੇ ਕੱਟ ਕੱਟ ਕੇ ਟੁਕੜੇ ਬਣਾਏ ਪਏ ਨੇ, ਜਾਲੇ ਪਏ ਨੇ, ਉਹਦਾ ਤੁਸੀਂ ਪ੍ਰਚੰਡ, ਉਸ ਕ੍ਰੋਧ ਨੂੰ ਤੁਸੀਂ ਖੰਡ ਖੰਡ ਕਰ ਦਿੱਤਾ, ਤੁਹਾਡੇ ਨੇੜੇ ਨਹੀਂ, ਤੁਸੀਂ ਕੱਟ ਕੇ ਆਪਣੇ ਕਾਹਦੇ ਨਾਲ, ਗਿਆਨ ਨਾਲ, ਵਾਹਿਗੁਰੂ ਦੇ ਨਾਮ ਨਾਲ, ਨਿਮਰਤਾ ਦੇ ਨਾਲ। ਇੱਕ ਸਿੱਧੀ ਜਿਹੀ ਉਹ ਗੱਲ ਤੁਹਾਨੂੰ ਅੱਗੇ ਵੀ ਕਹੀ ਸੀ ਕਿ ਜਿੱਦਣ ਤੁਹਾਡੀ ਘਰ ਆਈ ਤੇ ਸਾਗ ਵਿੱਚ ਮਿਰਚਾਂ ਜ਼ਿਆਦਾ ਪੈ ਜਾਣ ਨਾ, ਫਿਰ ਇੱਕੋ ਤਰੀਕਾ ਹੈ, ਉਹਨੂੰ ਕਹਿ ਦੇ ਕਰੋ ਖੰਡ ਦਾ ਚਮਚਾ ਦੇ ਦੇ, ਗੁੜ ਦੀ ਰੋੜੀ ਦੇ ਦੇ, ਤਾਂ ਹੀ ਹਟੂ ਨਾ। ਪਰ ਇਹ ਤਰੀਕਾ ਆਪਾਂ ਨੇ ਵਰਤਣਾ ਨਹੀਂ, ਉਹ ਤੇ ਲਾਲ ਮਿਰਚਾਂ ਪੈ ਗਈਆਂ, ਆਪਾਂ ਨੇ ਭੂਰੀਆਂ ਪਾ ਦੇਣੀਆਂ। ਆਪਾਂ ਮਿਰਚਾਂ ਨੂੰ ਮਿਰਚਾਂ ਨਾਲ ਹਟਾਉਂਦੇ, ਵੇਖੋ ਕਦੇ ਹਟਣਗੀਆਂ ਮਿਰਚਾਂ, ਹਾਂ ਮਿਰਚਾਂ ਤਾਂ ਖੰਡ ਨਾਲ ਹਟਣਗੀਆਂ। ਕਿਸੇ ਦਾ ਕ੍ਰੋਧ ਤੁਸੀਂ ਗੁੱਸਾ ਹਟਾਉਣਾ ਤਾਂ ਫਿਰ ਤੁਸੀਂ ਠੰਡੇ ਹੋ ਜਾਓ, ਤੁਸੀਂ ਨਿਭ ਜਾਓ। ਕਿੰਨੇ ਕ੍ਰੋਧਿਤ ਹੋਏ ਬਾਬਾ ਮੋਹਨ ਜੀ ਸਾਹਿਬ ਚਬਾਰੇ ਵਿੱਚੋਂ ਜਦੋਂ ਪੋਥੀਆਂ ਲੈਣ ਗਏ ਗੁਰੂ ਅਰਜਨ ਦੇਵ, ਬੜੇ ਕੌੜੇ ਬਚਨ ਬੋਲੇ। ਬਾਬਾ ਮੋਹਨ ਜੀ ਮਾਮਾ ਜੀ ਲੱਗਦੇ ਸੀ ਸਕੇ ਗੁਰੂ ਅਰਜਨ ਦੇਵ ਜੀ ਦੇ, ਸਭ ਕੁਛ ਤੁਸੀਂ ਲੁੱਟ ਕੇ ਲੈ ਗਏ, ਗੱਦੀ ਤੁਸੀਂ ਲੈ ਗਏ, ਘਰ ਬਾਰ ਤੁਸੀਂ ਲੈ ਗਏ, ਤੇ ਸਾਨੂੰ ਫਕੀਰ ਬਣਾ ਕੇ ਚਲੇ ਗਏ ਮਾਲਕਾਂ ਨੂੰ, ਹੁਣ ਇੱਥੇ ਸਰੰਦੇ ਖੜਕਾਉਂਦਾ ਆ ਕੇ ਰਾਗ ਸੁਣਾਉਂਦਾ। ਗੁਰੂ ਅਰਜਨ ਪਾਤਸ਼ਾਹ ਜੀ ਬੜੇ ਕ੍ਰੋਧੀ ਹੋ ਕੇ ਬੋਲੇ, ਪਰ ਉਹਨਾਂ ਨੇ ਗਾਹਾਂ ਮਿੱਠਾ ਪਾਤਾ, ਕਹਿੰਦੇ ਮੋਹਨ ਤੇਰੇ ਬਚਨ ਅਨੂਪ। ਮੋਹਨ ਜੀ ਇਹ ਜੇ ਮਿੱਠੇ ਬਚਨ ਤਾਂ ਕਦੇ ਸੁਣੇ ਹੀ ਨਹੀਂ, ਥੋੜੇ ਜੇ ਹੋਰ ਸੁਣਾਓ, ਵੇਖੋ ਕੈਸਾ ਤਰੀਕਾ ਹੈ, ਜੇ ਕਿਸੇ ਦਾ ਕ੍ਰੋਧ ਨਾਸ਼ ਕਰਨੇ ਆਪ ਠੰਡੇ ਹੋ। ਗੁਰਸਿੱਖ ਪਿਆਰੇ, ਜਿੰਨਾ ਉਹਦੇ ਵਿੱਚ ਜ਼ਿਆਦਾ ਕ੍ਰੋਧ ਹੈ ਓਨੇ ਹੀ ਤੁਸੀਂ ਠੰਡੇ ਹੋ ਜਾਓ, ਬਸ ਗੱਲ ਮੁੱਕੀ, ਕ੍ਰੋਧ ਖੱਪ ਜੂਗਾ। ਪਰ ਅਸੀਂ ਵੀ ਅਸੀਂ ਕ੍ਰੋਧ ਨੂੰ ਕ੍ਰੋਧ ਨਾਲ ਹਟਾਉਣਾ ਚਾਹੁੰਦੇ, ਤਾਂ ਹੀ ਖੰਡ ਖੰਡ ਕਰਦਾ, ਜੁਦਾਈਆਂ ਪਾਉਂਦਾ, ਵੈਰ ਪਾਉਂਦਾ ਸਾਡੇ ਵਿੱਚ। ਨਾ ਪੜੇ ਦੀ ਇਹੀ ਤੁਕ,
1: ਲੋਭ ਅਪਮਾਨ ਸਿਉਂ ਚਾੜੋ,
0: ਜਿਹੜਾ ਲੋਭ ਹੈ ਗੁਰਮੁਖ ਪਿਆਰੇ, ਇਹ ਕਰਾਉਂਦਾ ਬੇਇੱਜ਼ਤੀ ਮਨੁੱਖ ਦੀ। ਚੋਰ ਦੀ ਕਦੇ ਇੱਜ਼ਤ ਹੋਈ ਹੈ, ਲੋਭ ਹੈ ਪਰਾਈ ਵਸਤੂ ਨੂੰ ਚੱਕਣ, ਪਰਾਈ ਵਸਤੂ ਪਰ ਜਦੋਂ ਇੱਛਾ ਤੂੰ ਲੋਭ ਕਰੇਗਾ, ਲੋਭੀ ਕਾਬੇ ਸਾਹੋ ਨਾ ਕੀਜੇ। ਦੇਖੋ ਕਿਤਨਾ ਦਰਜਾ ਦਿੱਤਾ ਹੈ, ਜਿਹਦੇ ਅੰਦਰ ਲੋਭ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਦਾ ਕਦੇ ਵੀ ਭਰੋਸਾ ਨਾ ਕਰੀ, पता नहीं तेरा ही बटुआ कट कट कर लेना उन्हें इतने आखो सतनाम ये लोभ ही है हूं जेडे गोलका के जिंदे टुटते हैं मंदिर चोरी होंगी है देख लो की करा रही लोग तो दशनम की किरत जाके गोलक पाने ते वो देख दे लोभी आदमी किमें जिंदा तोड़ा किधर नु शीशा भन के आवा ये लोभा लंपड़ संग सिर मोहरे गुरु अर्जुन पातशाह कहंदे ए बेइज्जत पर देख लो फिर लोभी नु की डिग्री दिती है लोभी काबे साहो न कीते देखा पार वसाए ख्याल रखे उस बाणी दी तुकदा तू तो दरिया दे इधरले पासे रहने वो दरिया दे परले पासे रहंदा है बिच दरिया चलदा बहुत वड्डा समुद्र पर गुरु ग्रंथ साहिब जी कहंदे भावें समुद्र ते पार रहंदे फिर भी वो तो डरदा रही उहदा पता नहीं कद बिच नूं लंघ के तेरी चीज चक ले जानी उहने इस तरह हुण की है ये जेहड़े विकार ने गुरसिख प्यारियो काम क्रोध लोह मोह अहंकार वाहिगुरु गुरु रामदास महाराज जी ने इन्हां नूं परे कर दिता अपने सिखां तो सतगुरु जी तुहानूं लोभ है ही नहीं चार पदार्थ आले दुआले फिरदे हैं पर कदे इच्छा कीती हो नहीं कदे कोई मांग कीती हो नहीं ये लोभ ने गुरसिख प्यारे हो बहुत लंबी कथा आउंदी है थोड़े जे शब्दां भी सुन लो
2: थैंक यू फॉर लिसनिंग टू CISK सिख रेडियो 94.3 FM ब्रॉडकास्टिंग फ्रॉम द वेस्टर्न सिंह सभा गुरुद्वारा इन विलियम्स लेक ब्रिटिश कोलंबिया कनाडा You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਨਾਨਕ ਬਖਸ਼ ਮਿਲਾ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸੱਚੇ ਗੁਰ ਕੀ ਸੱਚੀ ਸੀ ਇੱਕੋ ਨਾਮ ਹੁਕਮ ਹੈ ਇੱਕੋ ਨਾਮ ਹੁਕਮ ਹੈ ਇੱਕ ਆਖ ਆਖੇ ਸ਼ਬਦ ਭਾਖੇ

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ಮಾಡ

ಪಲ್ಪ

अंतर्गत

Chitra Nandar Tavu Vishnu Dhari.

धर्म धर्म

महाप्रीम सदा प्रसन्न।

महाराज की महाराज संत सिद्ध है।

Hare Krishna Hare Krishna Krishna Krishna Hare

Thank you.

द्रोण मर्दन चंद बरसके खुशखबरी बाल बाल जाओ।

हम पर नाम खुश खुशी।

0: नानक बोले
1: ਅੰਦਰੋਂ ਖਰਚ ਕਰ।

मौली करती मौली करती मौली।

Yeah.

हर हर नाम जपन पया वचन कह जम नानक मन।

कृष्ण कृष्ण कृष्ण।

परम पिता।

Oh, my God.

ਸਾਕਰ ਮੈਂ ਤੇਰੇ।

ਬਸਾਂ ਬਿਚੜਿਆ ਉੱਲੀ ਬਾਲਾ।

भक्त है सत पूरे

ਸਤਿ ਸ੍ਰੀ ਅਕਾਲ।

Yeah.

Thank you.

Get it out.

0: किरपाल जिज्ञासु किरपाल
1: हाय भर
0: तन्हार
1: हाय

Yeah.

Bye.

विलिख विनोद अनंत सुख।

Take it from

Why,

हरि गो सिख परवा।

परवा

Thank you.

Thank you.

मन में प्रिया जिस खात है

0: کہتے ہیں اللہ
1: لب
0: گول

ਕਿਉਂ ਕਿਉਂ ਕਟਿਆ ਪਤਾ ਲੱਗੀ ਹੈ।

Thank you.

Oh,

अमृत नाम भोजन सच्चा अमृत नाम भोजन सच्चा अमृत नाम भोजन।

Why,

राज को खाओ मेरे भाई खाओ मेरे भाई।

Oh, my God.

Hey, hey, hey.

Ah,

से

संता टेक तुम्हारी, संता टेक तुम्हारी।

भगत तेरे सब प्राण पत्र प्रीतम।

Thank you.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਬਿਆਸੀ ਦਿਨ ਸਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਬੇਨਾਮ ਕਰ ਆਪਣੇ ਚੇਰੇ ਹਮੇ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਏ ਮਾਇਆ ਮੋਹ ਪਰਮ ਪੈ ਫੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸ਼ਿਵ ਤਖ ਸੰਦੀ ਨੂਰ ਅਰਸੋਂ ਪੁਰਸੋਂ ਚਟੀਐ ਉਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦੇਸ਼ਾਹ ਜਿਸ ਪਾਸ ਬੈਠਿਆਂ ਸੋਹੀ

ਓਂਕਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਵੇਖਣ ਸੁਣਨ ਸੁਣਾਵਣੋ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਖਿਨ ਮਹਿ ਥਾਪੋ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਭਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਭਿਆ ਸਭ ਲੋਈ ਜਿਸ

ਸੱਚ ਨਾਨਕ ਹੋ ਸੀਤੀ ਸੱਚ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪਿਆ ਚੁੱਪਣਾ ਹੋ ਗਈ ਜੇ ਲਾਏ ਰਹਾਂ ਲਗਤਾਰ ਪੁੱਕਿਆ ਪੁੱਕਣਾ ਉਤਰੀ ਜੇ ਬੰਨਾ ਪਰੀਆਂ ਪਾਰ ਸਾਹਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਫੇਹ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨ ਕਥੀ ਨ ਆਵੈ ਟੋਟ ਕਥ ਕਥ ਕਥੀ ਗੋਟੀ ਗੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਹੇ ਮੰਗਹਿ ਦੇਹ ਦੇ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇ ਵਿਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੈ ਨਾਹਿ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਨ ਕਰਮਾਂ ਕੈ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਅਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਇਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਦਸ ਗੁਣ ਕੋਏ ਕਰੇ ਸੁਣਿਆ ਸਿਧ ਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੱਠ ਅਠਕਾ ਇਸ਼ਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਸੁਣਿਆ ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਭਾਵੇਂ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰ ਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੋਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤਸਿਮ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਦੀਸਨ ਬੰਧ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭੇਖ

ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਪਾਵੈ ਦਰਗ ਮਾਨ ਪੰਚ ਸੋਹੈ ਹੇਂਦਰ ਰਾਜਾਨ ਪੰਚਾਂ ਕਾ ਗੁਰੇ ਕਿ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰੂ ਤੌਲ ਧਰਮ ਦਇਆ ਕਭੂਤ ਸੰਤੋਖ ਸਭ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਬਸਾਓ ਕੋ ਕਵਾਓ ਦਿਸਦੇ ਹੋ ਇਹ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਰ ਨ ਜਾ ਮਾਈ ਕਵਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵਟ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜੇ ਨਿਹ ਲਿਖੇ ਤੈਸ ਸਿਰ ਨਾਹੀ ਜੇ ਫੁਰਮਾਈ ਦਿਵਤ ਪਾਹੇ ਜੇਤਾ ਕੀਤਾ ਦੇਤਾ ਨਾਉ ਬਣਨਾਵੇ ਨਾਹੀ ਕੋ ਥਾਉ ਕੁਦਰਤ ਗਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧਨ ਦੇ ਬਾਣੀ ਤੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਤੋਏ ਭਰੀਐ ਮਤਬਾ ਪੰਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵਹ ਜਾ ਤੀਰਥ ਦਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਆਉ ਸਭ ਗੁਣ ਤੇਰੇ ਮਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਤ ਬਾਣੀ ਬਰਮਾਓ ਸਤ ਸੁਹਾਉਣ ਸਦਾ ਮਨ ਚਾਓ ਗਵਣ ਸੁਵੇਲਾ ਭਗਤ ਗਵਣ ਗਵਣ ਸਿਤ ਗਵਣ ਵਾਰ ਗਵਣ ਸਿਰ ਉੱਤੀ ਮਾਂ ਗਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਦਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਗੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੇ ਕਹੋ ਆਪਾ ਜਾਣੇ ਅੱਗੇ ਗਿਆ ਨਾ ਸੋਵੈ

ਅਸਲੂ ਕਥਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ, ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆਂ, ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਆਂ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕਿਹੜੀ ਤੁਲ ਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੇ। ਅੰਤ ਨਾ ਸਿਫਤੀ ਕਰਨ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰ ਅਵਾਰ, ਅੰਤ ਕਾਰਣ ਕਿਤੇ ਬਿਲ ਲਾਹੇ, ਦਾਗੇ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਇਹ ਬੜ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੈ ਸੋਏ, ਜੀ ਬੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਦਿਲ ਨਾ ਤਮਾਈ, ਕਿਤੇ ਮੰਗੈ ਜੋ ਦਪਾਰੂ, ਕਿਤਿਆਂ ਗਣਤ ਨਹੀਂ ਵਿਚਾਰੂ, ਕਿਤੇ ਖਬਦ ਟੈਮ ਬੇਕਾਰੂ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਏ, ਕਿਤਿਆਂ ਦੁੱਖ ਭੋਗ ਸਦਮਾਰ, ਇਹ ਪੇਦਾਤ ਤੇਰੀ ਦਾ ਤਾਰ, ਬੰਧ ਖਲਾਸੀ ਪਾਣੇ ਹੋਏ, ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ, ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁਲਵਾ ਪਾਰ, ਮੁਲਵਾ ਪਾਰੀਏ ਮੁੱਲ ਭੰਡਾਰ, ਮੁੱਲਾ ਵਹੇ ਮੁੱਲ ਲੈ ਜਾਹੀ, ਮੁੱਲ ਪਾਏ ਮੁੱਲਾਂ ਸਮਾਹੀ, ਮੁੱਲ ਧਰਮ ਮੁੱਲ ਦੀਵਾਣ, ਮੁੱਲ ਤੁਲ ਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫਰਮਾਣ, ਮੁੱਲੋ ਮੁੱਲਾ ਕਹਿਣਾ ਜਾਈ, ਆਖ ਆਖਰੇ ਲਿਬਲਾਈ, ਆਖੇ ਮੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕਿਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਏ,

ਕਿਹਾ ਸੋ ਕਰ ਗਿਆ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਸਾਰੋ ਕੀਤੀ ਵਾਵਣ ਹਾਰੇ ਕੀਤੀ ਰਾਗ ਬਰੀ ਸੰ ਕਹੀ ਅਨ ਕੀਤੀ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਲਵਾਰੀ ਗਾਵਹਿ ਜਿਤ ਗੁਬਦ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ।

ਪਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਸ਼ਟ ਤੀਰਥ ਨਾਲੇ

जो तद पावन व्रते तेरे भगत रसाले। होर कहते गावन से मैं जतन आवन, नानक क्या विचारे, सोई सोई सदा सच, साहिब साचा सच नाई है, पियो सी जाय न जासी, रचना जन रचाई, रंगी रंगी पाती कर कर, जनसी माया जनो पाई, कर कर वेखै गीता अपना, जब तस दी वड्याई, जो तस पावै सोई कर सी, हुक्म न करण जाई, सो पातशाह शाह पात साहिब, नानक रहण रजाई, मुंदा संतोख शरम पत जोड़ी, ध्यान की करें मैं भूत, खिंथा काल कुआरी काया जुगत, ओडंडा प्रतीत, आई पंथी सगल जमाती, मन जीतै जग जीत, आदेश दसै आदेश, आद नील नाद नाहत, जुग जुग एक होवे, सब भुगत ज्ञान दया भंडारण, गड़गड़ वै जय नाद, आप नाथ नाथी सब जय कीर, दिस देवरा साध, संयोग वियोग दे कार चलावे, लेखे आवे भाग, आदेश स आदेश, आद नील अनाद अनाहत, जुग जुग एक होवे, एका माई जुगत व्याई, तिन जले प्रवान, एक संसारी एक भंडारी, एक लाई दीवान, जब तस पावत वै चलावे, जब हो वै फरमान, हो वेखै ओ ना नदर न आवे, बहुता हे बडान, आदेश दस आदेश, आद नील अनाद अनाहत, जुग जुग एक होवे, आसन लोए लोए भंडार, जो किश पाय सोई कावार, कर कर वेखै सरजनहार, नानक सचे की साची कार, आदेश दिस आदेश, आद नील नाद नाहत, जुग जुग एक होवेस, एक दूजी पाव लख हो है, लख वै लख वेस, लख लख गिड़ा आखिया, एक नाम जगदीश, इतरा पद बबड़िया, चढ़ी आवे अकीस, सुन गल्ला आकाश की, गीता आई रीस, नानक नदरी पाई है, कूड़ी कूड़ा ठीस, आखण जोर जपै न जोर, जोर न मंगण देण न जोर, जोर न जीवन मरण न जोर, जोर न राज मल मन सोर, जोर न सुरती ज्ञान विचार, जोर न जुगति छुटै संसार, जसाथ जोर कर वेखै सोए, नानक उत्तम नीच न कोए, राति रुते थिति वार, पवन पाणी अग्नि पाताल, तिस विच धरती थाप रखी धर्मसाल, तिस विच जी जोत के रंग, जन के नाम अनेक अनंत, करमी करमी होए विचार, सचा आप सचा दरबार, तिसै सोहन पांच परवान, नदरी करम पवै निशान, कच पकाई उथै पाए, नानक गया जापै जाए, धर्मखंड का एहो धर्म, ज्ञानखंड का कहो कर्म, केते पवन पाणी वै संतर, केते कान महेश, केते बरमे काढ़त कड़िया, रूप रंग के वेश, केतिया करम भूमि मेर केते, केते तू उपदेश, केते अंध चंद सूर केते, केते मंडल देश, केते सिद्ध बुद्ध नाथ केते, केते देवी वेश, केते देवदान मन केते, केते रतन संबंध, केती अखाणी केतिया बाणी, केते बात नरेंद, केतिया सुरती सेवक केते, नानक अंत न अंत, ज्ञान खंड में ज्ञान प्रचंड, दिथै नाद विनोद कोड आनंद, शर्म खंड की बाणी रूप, दिथै काढ़त घड़ी है बहुत अनूप, दाकिया गल्ला कथिया न जाए, जे को कहे पिछे पछताए, तिथै घड़िया सुरत मत मन बुद्ध, तिथै घड़िया सुरस दां की शुद्ध, कर्मखंड की बाणी जोर, तिथै होर न कोई होर, तिथै जोध महाबल सूर, तन मैं राम रहया भरपूर, तिथै सीतो सीता मैं ममाए, ताके रूप न कथन जाए, ना ओह मरहें न ठग जाहि, जिनकै राम वसै मन माहे, तिथै भगत वसै कै लोक, करहे आनंद सचै मन सोए, सच खंड वसै निरंकार, कर कर वेखै नदर निहाल, दिथै खंड मंडल ब्रह्मांड, जे को कथै दंत न अंत, तिथै लो लो आकार, जिव जिव हुकम दिवै दिवकार, वेखै विकसै कर विचार, नानक कथन कर डासार, जत पहारा धीरज सुनियार, अहरण मत वेद हथियार, पाओ खलां गंधव दाउ, पांडा पाओ अमृत दटाल, घड़िया शब्द सची टकसाल, जिनको नदर कर्म तनकार, नानक नदरी नदर निहाल, सलोक पवन गुरु पाणी पिता माता दर्द महात, दिवस रात दाई दाया खेल सगल जगत, चंगियाईया बुरियाईया वाचै धर्म हदूर,
ਕਰਮੀ ਆਪੋ ਆਪਣੀ ਕੇ ਨੇੜੇ ਹੈ ਕੇ ਦੂਰ, ਜਿਨੀ ਨਾਮ ਧਿਆਇਆ ਗਈ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਪੰਜਾਬ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਦ ਪ੍ਰਸਾਦ, ਚੱਕਰ ਚਿਹੇ ਨਰ ਬਰਨ ਜਾ ਤਿਆਰ ਪਾਤ ਨਹਿਣ ਦੇ, ਰੂਪ ਰੰਗ ਅਰ ਵੇਖ ਵੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਧਨ ਭਾਉ ਪ੍ਰਕਾਸ਼ ਅਮਿਤ ਤੋਜ ਕਹਿ ਜਾਏ, ਕੋਟ ਇੰਦਰ ਇੰਦਰਾਣ ਸਾਹ ਸ਼ਹਾਨ ਗਣੇ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ, ਨੇਤ ਨੇਤ ਬਣ ਤ੍ਰਿਣ ਕਹਿ ਤੂ ਤਬ ਸਰਬਨਾਮ ਕਥੈ ਕਵਣ, ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਸੰਗ, ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਬਾਹੀ ਨਮਸਤੰਗ ਅਟਾਹੀ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਕੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੇ ਨਮਸਤੰਗ ਅਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤ ਅਜਬੇ ਅਧੇਸੰਗ ਅਧੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬਗੌਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰਗ ਅਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਬਧੰਦੇ ਨਮੋ ਵਸਤਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਰਾਗੇ ਨਮਸਤੰਗ ਸੁਰਾਗੇ ਨਮੋ ਸਰਬਸੋਖੰਗ ਨਮੋ ਸਰਬਭੋਖੰਗ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਬੂ ਹੈ ਲੇਖਾਂ ਪੇਖਾਂ ਨਾਮ ਹੈ ਕਾਮ ਹੈ ਅਦੇਹਾਂ ਪੇਹਾਂ ਜੀਤਾਂ ਪੀਤਾਏ ਤਿਰਮਾਨ ਹੈ ਨਿਦਾਨ ਹੈ ਤ੍ਰਿਪੁਰਗੈ ਸਰਗੈ ਨੀਲੈ ਨਾਦ ਹੈ ਜੇ ਆਜਾਦ ਹੈ ਜਨਮ ਬਰਨ ਭੂਤ ਹੈ ਬਰਨ ਹੈ ਗਾਂਝਾ ਪਾਂਝਾ ਜੂਝਾ ਜਾਂਝਾ ਮੀਗਰ ਫੀਗਾਂ ਦੰਦ ਬੰਦ ਹੈ ਨਿਰਭੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾ ਹੈ ਜਾਹ ਅਨੰਤ ਹੈ ਮਹਾਂਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਬਰਮ ਹੈ ਅਜੀਤ ਹੈ ਪੀਤ ਵਾਹਿਗ ਹੈ ਮਾਨ ਨਿਦਾਨ ਨੀਕ ਹੈ ਪ੍ਰੇਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਾਧੀ ਨਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਸੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਾਸੀ ਬਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਪ੍ਰਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਬੇਖੀਏ ਪਰਮੀ ਅਭੋਗੀਏ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਓ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਦਬ ਚਰਨਨ ਮਨ ਰਾਏ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਬਹੁ ਆਪ ਹਾਰ ਦੈ ਮੋਹਿ ਬਚਾਵਹੁ ਸੁਖੀ

ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਬਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨਕਾ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਨ ਦੇਹ ਨਮਾਣੀ, ਦੇਹ ਨਮਾਣੀ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਰਾਹੀ, ਏ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਜਨਕਾ ਮੋਹ ਦੁੱਟਾ, ਜਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ, ਪਾਵੇ ਤਾਂ ਸੂਈ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦੇ ਤੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਾਇਆ ਨਿਰਮਲ, ਜਿੰਨਾ ਪਾਉਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ, ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ, ਗਿੱਤ ਦੁਆਰੇ ਪਾਈ ਹੈ, ਤਨ ਮਨ ਤਨ ਸਭ ਸੌਂਪ ਗੁਰਖੋ, ਹੁਕਮ ਮੰਨਿਓ ਪਾਈ ਹੈ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜੇ ਨੇਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤੇ ਨਾ ਕੀਤੀ ਜਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤੇ ਸਹਿ ਬਿਟੋ, ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚਾਂਚਲ ਚਤਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਤੀਜਾ ਜਤੰਤ ਪਛੋ ਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮਿਆ ਗੋਚਰਾ

ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਇਸ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨ ਆਪ ਉਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਗੇਰੀ। ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਡੋ ਦੇਖੀ ਵਾਲੋ ਨਿੱਕੀਏ, ਤ ਮਾਰਗ ਜਾਣਾ। ਗੁਰਪ੍ਰਸਾਦੀ ਜੀ ਨੇ ਆਪ ਦਰਿਆ, ਵਾਸਨਾ ਸਮਾਣੀ। ਕਹੇ ਨਾਨਕ ਜਾਲ ਭਗਤਾਂ, ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵੈ ਚੱਲਾਂ, ਜਿੰਨਾ ਮਾਰਗ ਪਾਵਹੀ। ਕਰ ਕਿਰਪਾ ਜਨ ਨਾਮ ਲਾਹੀ, ਸਿਹਾਰ ਹਾਰੂ ਸਦਾ ਤਿਆਵਹੀ। ਜਿਸ ਨੂੰ ਕਥਾ ਸੁਣਾਈ ਆਪਣੀ, ਇਸੇ ਗੁਰਦੁਆਰੇ ਸੁਖ ਪਾਵਹੀ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤਿਵੈ ਚਲਾਵਹੀ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ, ਇਹ ਤਿੰਨ ਕੈ ਮਨ ਵਸਿਆ, ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਣ ਸਹਿਜੈ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਾ ਜਿਉ ਮਲੀਨ ਹੈ, ਕਦ ਸੰਜ ਮਧੋਤਾ ਜਾਈ। ਮਨ ਧੋਵੋ ਸ਼ਬਦ ਲਾਗੋ, ਹਰਸ ਰਹਾ ਚਿਤ ਲਾਈ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਉਪਜਾਏ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਦਾ ਮੈਲੇ। ਜਿਨੀ ਜਨਮ ਜੂਹੈ ਹਾਰਿਆ, ਏ ਦਿਸਣਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ, ਸੋ ਸੁਣੇ ਨਾਹੀਂ ਫਿਰੇ ਜਿਉ ਬੇਤਾਲਿਆ। ਕਹੇ ਨਾਨਕ ਜਨ ਸੱਚ ਦਰਿਆ, ਗੂੜੇ ਲਾਗੇ ਦਿਨੀ ਜਨਮ ਜੂਹੈ ਹਾਰਿਆ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ। ਸਤਿਗੁਰ ਦੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਤੰਜਨੀ ਖੱਟਿਆ, ਬਲੇ ਸੇ ਬਣ ਜਾਰੀ। ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ। ਅੰਤਰਾਤਮਾ ਸਮਾਲੇ, ਆਪ ਸ਼ਬਦ ਸਦਾ ਰਹੇ ਪਰਣੇ। ਗੁਰ ਬਿਨੈ ਵਰ ਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੀ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਭਵੇ ਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਾਰ ਹਾਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਨ ਕਾਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਕਦਾ ਬਾਈ ਕਾ ਕਰਦਾ ਪਿਓ, ਗੁੰਮਰਦਾਏ ਗੁੰਮਰਦਾਏ। ਆਪ ਵੇਖੈ ਗੁਰਮੁਖ ਸੇ ਬਜਾਏ, ਲੋੜੇ ਬੰਧਨ ਹੋਵੇ ਮੁਕਤ। ਸ਼ਬਦ ਮਨ ਵਸਾਏ, ਕਹੇ ਨਾਨਕ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਬ ਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਵਾਜੋ, ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਦੇ ਸੀ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਣ ਦਿਨ ਹਰ ਲਿਵ ਲਾਗੇ। ਜਾਗਤ ਰਹਿਣ ਬਿਆਣੀ,

ਬੁਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਡਦਾਤਾ ਸੋ ਗਮਨ ਵਸਾਰੀਐ ਜੈ ਸੀ ਅਗਨ ਉਦਰ ਮਹਿ ਤੈ ਸੀ ਬਾਹਰ ਮਾਇਆ ਮਾਇਆ ਗਨ ਸਭ ਏਕੋ ਜੇ ਹੀ ਕਰਦੈ ਖੇਦਰ ਜਾਇਆ ਜਾਂ ਤਿਸਮਣ ਜੰਮਿਆ ਪਰਵਾਰ ਭਲਾ ਪਾਇਆ ਲੈ ਵਿਛੁੜ ਕੇ ਲੱਗੇ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੀ ਮਾਇਆ ਜਤਾਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਾਏ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲੈ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀ ਓਲਾ ਘਟਿਓ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰਿਆ ਪੇ ਪਾਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ ਹੀ ਰਸਨਾ ਤੂੰ ਅੰਧ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਦ ਕਿਤੇ ਜੇ ਚਿਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜਨਾ ਦ੍ਰਿਸ਼ਨਾ ਲਾਗੇ ਆਏ ਇਹੀ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋ ਰੰਗ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ੍ਰੀ ਰਾਮ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲ ਤਹੋ ਆ ਚਲ ਚਲ ਤਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾ ਤੂੰ ਜਗ ਮਹਿ ਆਇਆ ਮਨ ਚਾਉ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਬਿਆ ਪਏ ਗੁਰਚਰਨ ਲਾਗੇ ਜਨ ਸੁਭਾਗੇ ਆਪਣਾ ਬਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋਂ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨੈ ਵਰਨਾ ਦੇਖੋ ਕੋਈ ਹਰ ਬਿਨੈ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲ ਆਏ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇ ਕਹੇ ਹਰ ਬਿਨੈ ਵਰਨਾ ਕੋਈ ਕਹਿ ਨਾਨਕੇ ਨੇਤਰਾਂ ਦਸੇ

ਦਸਵਾਂ ਦੁਆਰ ਦਿਖਾਇਆ। ਕਹੇ ਅਨੇਕ ਰੂਪ ਨਾਉ ਨਵਨਿਧ ਦਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਾਉਣ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਜਿਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਂ ਤਦ ਪਾਵੇ ਗੁਰਮੁਖ ਜਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਚਲਾਵੇ। ਇਹ ਸੁਹਿਲਾ ਸਭ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਨੇਕ ਰੂਪ ਨਾਉ ਨਵਨਿਧ ਦਿਸਦਾਂਤ ਨ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿਥੇ ਸਦਾ ਸੱਚ ਧਿਆਵੇ ਸਚੋ ਜਾਵੇ ਜਾਂ ਤੁਦ ਪਾਵੇ ਗੁਰਮੁਖ ਜਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸਚੈ ਕਰ ਗਾਵੇ। ਆਨੰਦ ਸੁਣੋ ਬੁਢਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨ ਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨ ਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂ ਠਾਕੁਰ ਕੁੰ ਕੈ ਅਰਦਾਸ ਤੁਮ ਮਾਤ ਪਿਤਾ ਹਮ ਮੁਬਾਰਕ

ਸਤਿਗੁਰ ਸਤਿਗੁਰ ਪ੍ਰਸਾਦ ਸੁਪਨੈ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾਮ ਬਿਹੂਣੀਆ ਸੁੰਦਰ ਮਾਇਆ ਤਰੋ

साध संग हर गुण रम बिनसे सब रोगा।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3074। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सत्य ही सर
1: सत्य ही सत्य।

Thank you.

ਆਪਣੇ ਆਪੇ ਹੀ ਲੇਟਾ ਸੰਡੀਏ ਜਾਣ ਵਾਲਾ ਹੀ ਅੱਜ ਤਾਂ ਸਾਇਤ ਗਰਭ ਹੁੰਦੀ ਹੈ।

Thank you.

ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਪਾਈਆਂ, ਤੇਰਾ ਸਿੰਘਾਂ ਸਿੰਘਣੀਆਂ ਭਜੰਗੀਆਂ ਦੀ ਪਾਵਨ ਕਮਾਈਆਂ ਦਾ ਧਿਆਨ ਕਰਕੇ ਬੋਲਣਾ ਜੀ। ਸਰਬੱਤ ਖਾਲਸਾ ਜੀ ਕੀ ਅਰਦਾਸ, ਬੇਨਤੀ ਹੈ ਸਰਬੱਤ ਖਾਲਸਾ ਜੀ ਕੋ ਆਪ ਜੀ ਕਾ ਪਿਆਰਾ ਨਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਚਿਤਿਆਵੇ ਚਿਤਿਆਵ ਕਾ ਸਦਕਾ ਸਰਬ ਸੁਖ ਹੋਵੇ।

ਦੀ ਪੰਛੀ ਜੀ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੀ ਕੋਲ ਵਾਲੇ ਕੋਲਣਾ ਜੀ ਸਿੱਖਣਾ ਮਾਨੀ ਮਤ ਉੱਚੀ ਮਤ ਪਾਸੇ ਰਾਖੀ ਆਪ ਅਕਾਲ ਪੁਰਖ ਵਾਹਿਗੁਰੂ ਅਕਸਰਾਂ ਜੀ ਸਿੱਖਾਂ ਨੂੰ ਸਿੱਖੀ ਬਾਲ ਕੇਸਾ ਰਹਿਤ ਨਾਲ ਵੇਖਾ ਨਾਨਕ ਨਾਨਾਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਨਾਲ ਚੌਂਕੀ

ਨਿਆਤਰਿਆਂਗੇ ਆਪਣੇ ਸੱਚੇ ਪਾਤਸ਼ਾਹ ਆਪਿਆਂ ਦਾ ਉਹ ਦਾਤਰਾ ਲੈ ਕਰਕੇ ਆਪਿਆਂ ਦੇ ਦਰ ਘਰ ਦੇਖੇ ਵਕ ਭਾਈ ਸਾਹਿਬ ਭਾਈ ਸੁਖਿੰਦਰ ਸਿੰਘ ਜੀ ਵੱਲੋਂ ਪਾਤਸ਼ਾਹ ਜੀ ਮਾਤਾ ਜੀ ਦੀ ਵਾਰ ਦੇ ਕੀਰਤਨ ਕਰਾਏ ਗਏ ਨੇ। ਆਪਿਆਂ ਨੇ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਆਪਿਆਂ ਦੀ ਪਵਿੱਤਰ ਪਾਵਨ ਹਜੂਰੀ ਅੰਦਰ ਹੋਏ ਆਤਾ ਜੀ ਦੀ ਵਾਰ ਦੇ ਕੀਰਤਨ ਹੋਏ ਬਾਰਾਂ ਸਲੋਕ ਬਾਰਾਂ ਸੱਚੇ ਚੌਵੀ ਕਰੋੜ ਪਾਤਸ਼ਾਹ ਦੀ ਆਪਿਆਂ ਦੀ ਪਵਿੱਤਰ ਪਾਵਨ ਹਜੂਰੀ ਅੰਦਰ ਪੜੇ ਗਏ ਨੇ ਸੱਚੇ ਪਾਤਸ਼ਾਹ ਜੀ ਸ਼ਬਦ ਸੱਚਾ ਸਵੇਰ ਪੌੜਿਆ ਸਵੇਰ ਸੱਚੇ ਪਾਤਸ਼ਾਹ ਜੀਓ ਥੋੜਾ ਆਤਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਪਾਤਸ਼ਾਹ ਜੀ ਆਪਿਆਂ ਨੇ ਇਹ ਕਰਨੇ

ਯਾਤਰਾ ਲਿਆਏ ਮਹਾਂਪੁਰਖਾਂ ਵੱਲੋਂ ਸੋਹਣੇ ਆਸਾ ਜੀ ਦੀ ਵਾਰ ਦੇ ਕੀਰਤਨ ਕਰਾਏ ਗਏ। ਪਾਤਸ਼ਾਹੀ ਦੀ ਤਰ੍ਹਾਂ ਬਖਸ਼ਿਸ਼ਾਂ ਕਰਦੀਆਂ ਮਿਹਨਤ ਕਰਦੀਆਂ ਆਪਣੇ ਮਿਹਰ ਭਰੇ ਹੱਥ ਇਸ ਪਰਿਵਾਰ ਦੇ ਉੱਤੇ ਰੱਖੇ ਕਲਾ ਵੀ ਕਰਦੀਆਂ ਕਲਾ ਬਖਸ਼ਿਆਂ ਕਾਰੋਬਾਰਾਂ ਦੇ ਵਿੱਚ ਵਾਧੇ ਪਾਉਣੇ ਨਿਗਰਾਂ ਦੇ ਨਾਸ ਕਰਨੇ ਕਿਸ ਕਮਾਈਆਂ ਦੇ ਵਿੱਚ ਵਾਧੇ ਪਾਉਣੇ ਬਿਨਾਂ ਖਜ਼ਾਨਿਆਂ ਦੇ ਵਿੱਚ ਮਾਇਆ ਨਾਲ ਬਿਨਾਂ ਵੀ ਖੋਜ ਜਾਣੇ ਭਰਪੂਰ ਕਰਨੇ ਆਪਿਆਂ ਨੂੰ ਸੋਹਣੇ ਪ੍ਰਸਾਦੀ ਕਰਨ ਵਾਲਾ ਕੀਤੇ ਗਏ ਸੇਵਕਾਂ ਦੇ ਪੜਦੇ ਲੋਕ ਪ੍ਰਲੋਕ ਦੇਖੇ ਕਦਰੇ ਅੰਗ ਤੰਗ ਹੋ ਕਰਕੇ ਸਹਾਇਤਾ ਕਰਨੇ ਬੇਰਾਂ ਦੇ ਨਾਸ ਕਰਨੇ ਨਾਮ ਦਾਸ ਇਸਲਾਮ ਦੀਆਂ ਲਾਤਾਂ ਵਰਤਣੀਆਂ ਆਪਿਆਂ ਦੀ ਪਵਿੱਤਰ ਪਾਵਨ ਹਵੇਲੀ ਅੰਦਰ ਸਮੂਹ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਕੀਤੀ ਗਈ ਹੈ। ਪਾਤਸ਼ਾਹ ਜੀ ਉਹ ਭੋਗ ਲਾਓ ਭੋਗ ਲੱਗਿਆ ਦੀਪ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਣ ਲਈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ।

ਧਿਆਵ ਹੈ। ਨਾਨਕ ਕਰਤੇ ਕਾ ਅੰਤ ਨ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤ ਮਨਕੋਰ, ਕਈ ਕੋਟ ਪਰਦਰਬ ਕਹਿ ਰਹਿ, ਕਈ ਕੋਟ ਪਰਦੁਖ ਨਾ ਕਰੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਭਰਮਾਹੇ। ਜਿਤ ਚਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਬ ਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਦਾ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਧ, ਕਈ ਕੋਟ ਨਾਨਾ ਪ੍ਰਗਾਰ ਜੰਤ, ਕਈ ਕੋਟ ਕੀਏ ਚਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵਹਿ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਸਤ ਹੀ ਖਾਏ, ਕਈ ਕੋਟ ਕਾਲੇ ਥੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗਤਿਨ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮਹਿ ਪਾਰ ਬ੍ਰਹਮ ਲਾਂਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਗਨਾਸ, ਕਈ ਕੋਟ ਮੰਗ ਹੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ।

ਨਾਨਕ ਦੁਖ ਭਰਮ ਭਉ ਜਾਏ ਅਸਪਦੀ। ਮਾਨੁਖ ਕੀ ਟੇਕ ਬ੍ਰਿਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹੈ ਅਧਾਏ, ਬੋਹਰਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ। ਉਸਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਮੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਠੈ ਪਾਪ ਜਪਿਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟਿਐ ਜਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ। ਜਿਸ ਕੋ ਹਰ ਪ੍ਰਭ ਮਨ ਕਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੁ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸਿਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਕ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਮੰਡ। ਅਲਖ ਅਭੇਵ ਪੁਰਖ ਪ੍ਰਤ।

ਜੋਗ ਮਹਿ ਜੋਗੇ, ਤਪ ਮਹਿ ਤਪੀ, ਸਰਗ੍ਰਸਤ ਮਹਿ ਭੋਗੇ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ, ਜਾ ਕੇ ਲੀਲਾ ਕੀ ਨਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਿਨ ਦੇ।

ਬਾਦ ਪ੍ਰਭ ਕੈ ਰੰਗ ਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਟਨ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ।

ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਦੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਤਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰ ਜੈ ਵਿਸ਼ਵਾਸ ਪ੍ਰਭ ਆਇਆ ਤਪ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੀ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿੰਦਾ ਜਾਈ ਬੁਝੈ ਬੁਝਨਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ।

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਾਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਥ ਨ ਕਾਟਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰ ਤਬ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਇ, ਸਰਬ ਜੀਆ ਕਾ ਰਾਖਾ ਸੋਇ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਤੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤੰਨਾ ਮਹਿ ਨਾਮ ਸੁਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ, ਬੋਲੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ, ਕਰਹੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਆਠ ਪਹਿਰ ਪ੍ਰਭ ਵਸੈ ਹਜੂਰੇ, ਕਉ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ।

ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ

ਹਰ ਹਰ ਨਾਮ ਕਮਾਵਨ ਨਾਨਕ ਇਹ ਧਨ ਸਾ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਨੀਤ ਵਿਸਾਰ ਹੋ, ਚਰਨ ਕਮਲ ਰਿਧ ਮਹਿ ਉਰਧਾਰ ਹੋ, ਤਰਨ ਕਾਰਨ ਸੋ ਪ੍ਰਭ ਸਿਮਰਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਤ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਤਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕੋ ਨਿਤ ਬਚ ਹੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕ ਉਪਾਵੇ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੋਧੋ ਹਰ ਕਹਿ ਨਾਈ, ਦਹਿ ਦਿਸ ਧਾਵਤ ਆਵੈ ਠਾਏ, ਤਾਂ ਕੋ ਬਿਘਨ ਨ ਲਾਗੈ ਕੋਏ, ਜਾਂ ਕਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾ।

ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ

ਨਾਨਕ ਮਨ ਪਰਗਾਸ ਅਸਤਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਨਕ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤਹ ਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਾ ਨੂੰ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਮ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਚਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ ਕਰਮ ਪੌਣ ਪਾਣੀ ਬੈਸਨ ਤਰਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀ ਅਰਸੂਰ ਨਖੱਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ।

ਨਾਨਕ ਤਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਮ ਕਰਾਵਨ ਹਾਰ ਪ੍ਰਭ ਜਾਣੈ, ਅੰਤਰ ਬਸੇ ਬਾਹਰ ਧੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਾਰ, ਤਿਸ ਭਾਵੈ ਤਾਂ ਏਕੰਕਾਰ, ਅਨਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਮਿੱਤ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਦੇਖਣਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ,

ਆਗਿਆ ਜਾਹੇ। ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸੇ ਹੋਏ ਸੋ ਨਾਹੀ ਬੁਰਾ, ਔਰੈ ਕਹੋ ਕਿਨੈ ਕਛ ਕਰਾ, ਆਪ ਭਲਾ ਕਰਤੂਤ ਅਤਨੀ।

0: नानक ए गुण नाम सुखमनी सब ते ऊच ताकि सो बाबनी नानक ए गुण नाम सुखमनी। वाहिगुरु जी का खालसा वाहिगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ

परम सम्मान योग जुगो जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनो अज आप जी केवल नवे साल दी आमद ली नहीं जो साल कुछ मिनट पहला बतीत होया है ए साल जदों भी सदी बाद आवेगा सिख इस दी खिक विच समेटे हुए इतिहास नूं पढ़िया करनगे ते उस इतिहास दी उस सिद्धांत दी रोशनी विच अपनी जिंदगी बतीत करन दा यतन करनगे। इस बीते हुए साल ने सानू तीन महान शताब्दियां दित्तियां ते जिन्हां नूं समर्पित अज दा ए गुरमत समागम है। उन्हां विचों धन गुरु अंगद देव सच्चे पातशाह जी उन्हां दा 500 साला आगमन पुरब पूरे सिख जगत ने मनाया। धन गुरु ग्रंथ साहिब सच्चे पातशाह जी हजूर दा 400 साला पहला प्रकाश दिवस भावना नाल मनाया गया ते धन गुरु गोबिंद सिंह साहिब सच्चे पातशाह जी हजूर दे सत्कार योग माता गुजरी जी चार साहिबजादे बाबा अजीत सिंह बाबा जुझार सिंह बाबा जोरावर सिंह और बाबा फतेह सिंह जी पांच प्यारियां विच्चों तीन प्यारे भाई हिम्मत सिंह जी भाई मोकम सिंह जी भाई साहब भाई साहिब सिंह जी और इन्हां तो इलावा चमकौर दी गड़ी विच शहीद हुए सिंघां नूं पूरे सिख जगत ने अपने वल्लों प्रणाम कीता है। आओ इन्हां तिन्हां शताब्दियां संबंधी हुक्म होया सी कि केवल पंछी झात मारदियां होया एक लड़ी विच परो के आपां त्रै शताब्दी दे इन्हां तिन्हां शताब्दियां दी सिद्धांतक गल कर सकी। एक अर्ज मैं कर लगा कि गुरु अंगद साहिब सच्चे पातशाह जी दी शताब्दी तो असी आरंभ कीता सतगुरु जी दे लालां दी माता जी दी और प्यारे सिखां दी शहादत ते संपूर्णता कीती। गुरु अंगद साहिब जी एक बचन कह के गए अमृत बाणी विच दर्ज कर दिता सदीव काल लई जुगो जुग अटल हो गया। ओ बचन सी के जिस प्यारे क्यों नहीं तिस आगे मर चली है ते गुरु ग्रंथ साहिब दा पहला बचन भी एक है जिस प्यारे क्यों नहीं तिस आगे मर चली है त्रिग जीवन संसार ताकै पाछ है जीवना जिस नाल प्यार होवे उस तो अपने आप नू कुर्बान कर दे उस प्यारे नू छड के जिंदगी जीनी केवल तरकार जोग है। जो गुरु अंगद साहिब जी ने कहा सतगुरु जी दे लाला ने चमकौर दी गड़ी विच सरहंद दियां नीयां विच खलो के उस शलोक दी व्याख्या कर दिती जे अपने असूल नू अपने प्यारे नू त्याग के जीना ते इस त्यागने नू इस सिद्धांत नू छड़ना प्यारे तो बिना जिंदगी तिरकार जोग है। उस प्यारे लई सीस कुर्बान करने ता परवान कीते पर प्यारे दे चरणा नू बिल्कुल नहीं छड़िया उस शलोक दी मानो व्याख्या कीती। आओ इन्हां त्रै शताब्दियां नू आपां संखेप जिहा भावें के आप जी नू काफी समा हो चुका है सतगुरु जी दी चरण शरण विच बैठे हां आप सहयोग बख्शो गुरु अंगद साहिब जी तो लैके आपां सरहंद दीवारां ते जेड़ा साल हुण चढ़िया
ਇਹ ਵੀ 300 ਸਾਲਾਂ ਇੱਕ ਆ ਰਿਹਾ ਕਿ 40 ਮੁਕਤਿਆਂ ਨੂੰ ਵਿਛੜੇ ਸਨ ਗੋਦ ਵਿੱਚ ਲੈ ਕੇ ਪਰਤ ਕੇ ਟੁੱਟੀ ਗੰਢੀ ਸੀਨੇ ਨਾਲ ਆਇਆ ਤੇ ਜਿਹੜਾ ਤਲਵਾਰ ਨਾਲ ਜ਼ੁਲਮ ਕਰਦਾ ਰਿਹਾ 300 ਸਾਲ ਹੋ ਜਾਣੇ ਸਤਿਗੁਰੂ ਨੇ ਆਪਣੀ ਕਲਮ ਦੀ ਨੋਕ ਨਾਲ ਉਹਦੇ ਅੰਦਰ ਨੂੰ ਵਿੰਨ ਕੇ ਰੱਖ ਦਿੱਤਾ ਜ਼ਫਰਨਾਮਾ ਲਿਖਿਆ ਇਸ ਸਾਲ ਪੂਰੇ 300 ਸਾਲ ਹੋਣਗੇ ਕਰੋ ਬਖਸ਼ਿਸ਼ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਚਨਾ ਤੋਂ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ ਉਸ ਨੂੰ ਸ਼ਬਦ ਤੇ ਗੁਰਬਾਣੀ ਦਾ ਨਾਮ ਦਿੱਤਾ ਗਿਆ ਭਾਵੇਂ ਕਿ ਪੰਜਵੇਂ ਪਾਤਸ਼ਾਹ ਜੀ ਨੇ ਪੋਥੀ ਪਰਮੇਸ਼ਵਰ ਕਾ ਥਾਨ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੇ ਜਗਿਆਸੂਆਂ ਨੂੰ ਪਹਿਲੇ ਜਾਮੇ ਦੇ ਅੰਦਰ ਹੀ ਅੰਦਰ ਦਾ ਹਨੇਰਾ ਦੂਰ ਕਰਕੇ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਬਖਸ਼ ਦਿੱਤਾ ਮੈਂ ਉਸੇ ਸ਼ਬਦ ਦੇ ਪ੍ਰਕਾਸ਼ ਵਿੱਚੋਂ ਭਾਈ ਲਹਿਣਾ ਜੀ ਨੂੰ ਮਿਲੇ ਕੋਈ ਪ੍ਰਕਾਸ਼ ਦੀ ਸਾਂਝ ਆਪ ਜੀ ਨਾਲ ਪਾਉਣੀ ਚਾਹੁੰਦਾ ਹਾਂ ਸਤਿਗੁਰੂ ਦੇ ਸਾਹਮਣੇ ਕੋਈ ਵੀ ਸੱਜਣ ਆਇਆ ਹਜ਼ੂਰ ਦੇ ਸ਼ਬਦ ਦੇ ਪ੍ਰਕਾਸ਼ ਨਾਲ ਉਹਦੇ ਅੰਦਰ ਦੀ ਅਗਿਆਨਤਾ ਦੂਰ ਹੋਈ ਉਹ ਭਾਵੇਂ ਕੋਈ ਖਾਤਮ ਸੀ ਭਾਵੇਂ ਕੋਈ ਪ੍ਰੋਤ ਸੀ ਭਾਵੇਂ ਆਮ ਸਮਾਜੀ ਮਨੁੱਖ ਆਮ ਜੀਵਨ ਜੀਣ ਵਾਲਾ ਸੀ ਹਰ ਤਰ੍ਹਾਂ ਦੇ ਮਨੁੱਖ ਦੇ ਅੰਦਰ ਨੂੰ ਸਤਿਗੁਰੂ ਦੇ ਸ਼ਬਦ ਨੇ ਹਨੇਰੇ ਤੋਂ ਮੁਕਤ ਕਰਕੇ ਗਿਆਨ ਦਾ ਚਾਨਣ ਬਖਸ਼ ਦਿੱਤਾ ਭਾਈ ਸਾਹਿਬ ਉਹਨਾਂ ਨੇ ਅੱਜ ਦੋ ਵਾਰੀ ਇੱਕ ਸ਼ਬਦ ਪੜ੍ਹਿਆ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬਹਿਸਣ ਪਾਈਏ ਉਸ ਸ਼ਬਦ ਵਿੱਚ ਦਰਾਸਲ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੀ ਗੱਲ ਕੀਤੀ ਗਈ ਹੈ ਉਹ ਪ੍ਰਕਾਸ਼ ਹੋਣਾ ਕਿਵੇਂ ਵੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕਰ ਸੰਗਤ ਵਿੱਚ ਇਸ ਸਰੂਪ ਦਾ ਪ੍ਰਕਾਸ਼ ਕਰਨਾ ਵੀ ਸ਼ਬਦ ਪ੍ਰਕਾਸ਼ ਹੈ ਪਰ ਜੇ ਅੰਤਰੀ ਭਾਵਲ ਜਾਈਏ ਤੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਜੇ ਅੰਦਰ ਦਾ ਪ੍ਰਕਾਸ਼ ਲੋਚਣੇ ਪੋਥੀ ਪੁਰਾਣ ਕਮਾਈਏ ਭਉ ਵੱਟੀ ਇਤ ਤਨ ਪਾਈਏ ਸਜ ਬੂਝਣ ਆਣ ਜਲਾਈਏ ਇਹ ਤੇਲ ਜੀਵਾਂ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਣੇ ਪ੍ਰਕਾਸ਼ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਤੇ ਪਹਿਲਾ ਬਚਨ ਕੀਤਾ ਜੇ ਅੰਦਰ ਦਾ ਪ੍ਰਕਾਸ਼ ਚਾਹੁੰਦੇ ਕੇਵਲ ਪੋਥੀ ਨੂੰ ਨਮਸਕਾਰ ਕਰਨ ਤੱਕ ਸੀਮਿਤ ਨਾ ਰਹੀ ਜਿਸ ਪੋਥੀ ਵਿੱਚ ਗੁਰੂ ਕਾ ਗਿਆਨ ਅੰਕਿਤ ਕੀਤਾ ਗਿਆ ਉਸ ਨੂੰ ਜ਼ਿੰਦਗੀ ਵਿੱਚ ਕਮਾਣ ਦਾ ਯਤਨ ਕਰ ਕਮਾਣ ਵਾਲਿਆਂ ਦੇ ਅੰਦਰ ਹੀ ਪ੍ਰਕਾਸ਼ ਹੁੰਦਾ ਹੈ ਜਿਸ ਨੇ ਵੀ ਕਮਾਇਆ ਸਦੀਆਂ ਹੋ ਗਈਆਂ ਗੁਰੂ ਜੀ ਨੇ ਉਹਦੇ ਅੰਦਰ ਨੂੰ ਪ੍ਰਕਾਸ਼ ਦਿੱਤਾ ਸਾਹਿਬ ਨੇ ਉੱਤੇ ਸ਼ਬਦ ਪੋਥੀ ਪੁਰਾਣ ਕਮਾਈਆ ਕਿਹਾ ਅਗਲਾ ਬਚਨ ਸੀ ਭਉ ਵੱਟੀ ਇਤ ਤਨ ਪਾਈਐ ਇਸ ਤਨ ਵਿੱਚ ਅਦਬ ਦੀ ਵੱਟੀ ਪਾਈ ਸੱਚ ਬੂਝਣ ਆਣ ਜਲਾਈਐ ਸ਼ਬਦ ਨਾਲ ਜੁੜ ਕੇ ਸੱਚ ਨਾਲ ਸਾਂਝ ਪਾਈ ਅੰਦਰ ਦਾ ਦੀਵਾ ਰੋਸ਼ਨ ਹੋਵੇਗਾ ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਭਾਈ ਲਹਿਣਾ ਜੀ ਅੱਜ ਤੀਕਰਾਂ ਮਿਲੇ ਨਹੀਂ ਮੈਂ ਆਉਣਾ ਸਿਰ ਸ਼ਬਦ ਤੇ ਅਗਾਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਭਾਈ ਲਹਿਣਾ ਜੀ ਦਾ ਆਗਮਨ ਮੱਤੇ ਦੀ ਤਰ੍ਹਾਂ ਦਾ ਹੈ ਵਸੇਬਾ ਆ ਕੇ ਸੰਗਰ ਕੀਤਾ ਹੈ ਅੰਤਲਾ ਸਮਾਂ ਖਡੂਰ ਦੀ ਧਰਤੀ ਤੇ ਬਤੀਤ ਕੀਤਾ ਹੈ ਗੁਰੂ ਨਾਨਕ ਸਾਹਿਬ ਨੂੰ ਤਨ ਕਰਕੇ ਬਾਬਾ ਲਹਿਣਾ ਜੀ ਮਿਲੇ ਨਹੀਂ ਪਰ ਕੇਵਲ ਇੱਕ ਬਾਣੀ ਦਾ ਸ਼ਬਦ ਸੁਣਿਆ ਤੇ ਉਸ ਸ਼ਬਦ ਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਖਿੱਚ ਲਿਆ ਉਹ ਪੌੜੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਦੀ ਤੇ ਉਸ 21ਵੀਂ ਪੌੜੀ ਨਾਲ ਸ਼ਲੋਕ ਬਾਅਦ ਵਿੱਚ ਕੇਵਲ ਗੁਰੂ ਅੰਗਦ ਸਾਹਿਬ ਦੀ ਲਾਏ ਗਏ ਮੈਂ ਸੋਚਣਾ ਜਿਹੜੀ ਪੌੜੀ ਨੂੰ ਪੜ੍ਹਿਆ ਜਿਸ ਪੌੜੀ ਨੂੰ ਸੁਣਿਆ ਜਿਸ ਪੌੜੀ ਨੇ ਅੰਦਰ ਨੂੰ ਖਿੱਚ ਪਾ ਕੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਲੈ ਆਂਦਾ ਉਸ ਪੌੜੀ ਦੇ ਨਾਲ ਲੱਗੇ ਗੁਰੂ ਅੰਗਦ ਸਾਹਿਬ ਦੇ ਸ਼ਲੋਕਾਂ ਦੇ ਕਦੀ ਅਰਥ ਕਰਕੇ ਦੇਖਿਓ ਤੇ ਸਮਝ ਪੈਗੀ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਿਵੇਂ ਕਰਨਾ ਮੈਂ ਉਹ ਦੋ ਸ਼ਲੋਕ ਵੀ ਅਰਜ ਕਰਨੇ ਨੇ ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧ ਜੀ ਭਾਵਾਂ ਇਹ ਦਿਨ ਅਸੀਂ ਮਨਾ ਚੁੱਕੇ ਹਾਂ ਅੱਜ ਇਹਨਾਂ ਦੀ ਸੰਪੂਰਨਤਾ ਨੂੰ ਇਹ ਦਿਨ ਸਮਰਪਿਤ ਹੈ ਭਾਈ ਜੋਧ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ ਇੱਧਰ ਭਾਈ ਲਹਿਣਾ ਜੀ ਰਾਤ ਜਾਗਰਣ ਵਿੱਚ ਬਤੀਤ ਕੀਤੀ ਤੇ ਸਵੇਰੇ ਭਾਈ ਸਾਹਿਬ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਪੈ ਕਰਦੇ ਨੇ
ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਪਏ। ਉਹ ਪੌੜੀ ਹੈ ਕਿ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਕਹਿਣ ਲੱਗੇ ਦੇ ਲੰਮੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤਾਂ ਵੇਖਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਕਾਲੀਐ। ਇੱਕ ਪੌੜੀ ਸੁਣੀ ਤੇ ਭਾਈ ਜੋਤ ਦੇ ਕੋਲ ਆ ਗਏ। ਤੱਕਿਓ ਸ਼ਬਦ ਨੇ ਹੀ ਅੰਦਰ ਨੂੰ ਪ੍ਰਕਾਸ਼ ਦੇਣਾ ਹੈ, ਸ਼ਬਦ ਦੀ ਧੂ ਨੇ, ਸ਼ਬਦ ਨੇ ਹੀ ਸਾਨੂੰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਨਾ ਦੇਣੀ ਹੈ। ਇੱਕ ਪੌੜੀ ਸੁਣੀ ਤੇ ਭਾਈ ਜੋਤ ਜੀ ਦੇ ਕੋਲ ਆ ਗਏ ਨੇ। ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਦਾ ਪਾਠ ਸੰਪੂਰਨ ਹੋਇਆ। ਆਪ ਜੀ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਾਰਾਂ ਦੀ ਤਰਤੀਬ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ, ਦਰਅਸਲ ਉਸ ਵੇਲੇ ਵੀ ਸਿੱਖ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀਆਂ ਪੌੜੀਆਂ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਅੰਕਿਤ ਸਲੋਕ ਨੇ ਉਹਨਾਂ ਦਾ ਪਾਠ ਕਰਦੇ ਸਨ। ਤਾਂ ਹੀ ਇਸ ਵਾਰ ਦੇ ਆਰੰਭ ਵਿੱਚ ਆਇਆ ਕਿ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਕਿ ਗੁਰੂ ਨਾਨਕ ਸਾਹਿਬ ਦੇ ਸਲੋਕ ਆਪ ਅੰਕਿਤ ਕੀਤੇ ਹੋਏ ਨੇ। ਭਾਈ ਜੋਤ ਦੇ ਕੋਲ ਭਾਈ ਲਹਿਣਾ ਜੀ ਆਏ, ਹੱਥ ਜੋੜ ਕੇ ਇੱਕੋ ਗੱਲ ਕਹੀ ਸੀ ਕਿ ਭਲਿਆ ਪੁਰਸ਼ਾ, ਜੋ ਤੂੰ ਇਹ ਪ੍ਰਭਾਤ ਵੇਲੇ ਆਪਣੀ ਰਚਨਾ ਤੋਂ ਗਾ ਰਿਹਾ ਸੈਂ, ਮੇਰੇ ਅੰਦਰ ਨੂੰ ਇਹਨੇ ਟਿਕਾ, ਅੰਦਰ ਨੂੰ ਸਕੂਨ ਦਿੱਤਾ ਤੇ ਇੱਕ ਕਿਰਪਾ ਕਰਕੇ ਦੱਸ, ਜੋ ਤੂੰ ਰਚਨਾ ਤੋਂ ਗਾਇਆ ਇਹ ਬਚਨ ਕਿਸ ਦੇ ਨੇ? ਤੇ ਭਾਈ ਲਹਿਣਾ ਜੀ ਦੇ ਸ਼ਬਦਾਂ ਦਾ ਉੱਤਰ ਦਿੱਤਾ ਭਾਈ ਜੋਧ ਨੇ। ਕਹਿਣ ਲੱਗੇ, ਸ਼ਬਦ ਧੰਨ ਗੁਰੂ ਨਾਨਕ ਸਾਹਿਬ ਦੇ, ਵਸੇਬਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੈ ਤੇ ਜਿਹਦੇ ਅੰਦਰ ਨੂੰ ਸ਼ਬਦ ਧੂ ਪਾ ਦੇ, ਸੱਚ ਜਾਣੀ ਭਾਈ ਲੈਣਿਆ ਉਹਦੇ ਅੰਦਰ ਦੇ ਕਰੋੜਾਂ ਜਨਮਾਂ ਦੇ ਅੰਧਕਾਰ ਨੂੰ ਸ਼ਬਦ ਖਤਮ ਕਰ ਦਿੰਦਾ ਹੈ। ਉੱਥੇ ਫਿਰ ਸ਼ਬਦ ਦੇ ਅਰਥ ਪੁੱਛੇ ਕਿ ਇਹਦਾ ਭਾਵ ਕੀ ਇਸ ਪੌੜੀ ਦਾ, ਤੇ ਉਹਨਾਂ ਅਰਥ ਕੀਤੇ ਸਨ ਕਿ ਜਿਸ ਸਾਹਿਬ ਨੂੰ ਚੇਤੇ ਕੀਤਿਆਂ ਸੁੱਖ ਮਿਲਦਾ ਹੈ ਤੇ ਉਸ ਸਾਹਿਬ ਨੂੰ ਸਦੀਵ ਕਾਲ ਲਈ ਚੇਤੇ ਕਰੀਏ। ਜਿਹੜੇ ਸੰਸਾਰ ਦੇ ਵਿੱਚ ਆਪਾਂ ਵਿਚਰਨੇ ਹਾਂ, ਜੇ ਸਾਨੂੰ ਪਤਾ ਵੀ ਇਹ ਕਰਮ ਕਰਨ ਦੇ ਨਾਲ ਇਹਦਾ ਰਿਜ਼ਲਟ, ਇਹਦਾ ਨਤੀਜਾ ਬਹੁਤ ਮਾੜਾ ਹੈ, ਤੇ ਆਪਾਂ ਉਸ ਮਾੜੇ ਕੰਮ ਵਾਲੇ ਪਾਸੇ ਨਾ ਚੱਲੀਏ ਤੇ ਜ਼ਿੰਦਗੀ ਵਿੱਚ ਇਹ ਕੋਸ਼ਿਸ਼ ਕਰੀਏ ਕਿ ਕਦੀ ਸਾਹਿਬ ਵਾਲਾ ਪਾਸਾ ਆਪਾਂ ਹਾਰ ਨਾ ਜਾਈਏ। ਇਹਦਾ ਮਤਲਬ ਕਿ ਸਾਹਿਬ ਵਾਲੇ ਪਾਸਿਓ ਆਪਾਂ ਟੁੱਟ ਨਾ ਜਾਈਏ ਤੇ ਜੀਵਨ ਮਿਲਿਆ ਕੁਝ ਲਾਹਾ ਲੈ ਕੇ ਸੰਸਾਰ ਤੋਂ ਤੁਰੀਏ। ਪੌੜੀ ਫਿਰ ਉਹਨਾਂ ਪੜ੍ਹ ਦਿੱਤੀ ਕਿ ਜਿਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ। ਇਹਦਾ ਮਤਲਬ ਸੀ ਰਜ਼ਾ ਵਿੱਚ ਚੱਲੀਏ, ਯਤਨ ਕਰੀਏ ਕਿ ਰੱਬ ਵਾਲਾ ਪਾਸਾ ਕਦੇ ਵੀ ਟੁੱਟੇ ਨਾ ਤੇ ਜਿਵੇਂ ਰੱਖੇ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਈਏ। ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ। ਭਾਈ ਲਹਿਣਾ ਜੀ ਨੇ ਕੇਵਲ ਇੱਕ ਪੌੜੀ ਸੁਣੀ ਤੇ ਅੰਦਰ ਨੂੰ ਚਾਨਣ ਹੋਇਆ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਨੇ। ਭਾਈ ਲਹਿਣਾ ਸਾਹਿਬ ਜਦੋਂ ਪਹੁੰਚੇ, ਉਹ ਜੋ ਭਾਈ ਲਹਿਣਾ ਜੀ ਦੀ ਆਰਬਲਾ 28 ਸਾਲ ਦੀ ਹੋ ਚੁੱਕੀ ਸੀ, 1504 ਨੂੰ ਉਹਨਾਂ ਦਾ ਆਗਮਨ ਸੀ। 1528 ਦੇ ਕਰੀਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਣ ਲਈ ਉਤਾਵਲੇ ਹੋਏ। 1532 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਨੇ। ਗੁਰੂ ਕੇ ਸਿੱਖੋ, ਬਾਬਾ ਲਹਿਣਾ ਜੀ ਨੇ 7 ਸਾਲ ਦੇ ਕਰੀਬ 1532 ਤੋਂ ਲੈ ਕੇ 1539 ਤੱਕ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਤੇ ਪਹਿਲੀ ਸ਼ਤਾਬਦੀ ਸਾਨੂੰ ਇੱਕ ਉਪਦੇਸ਼ ਦੇ ਗਈ ਕਿ ਜਿਹਨੂੰ ਸਿਰ ਭੇਟ ਕਰ ਦਈਏ ਉਹਦੇ ਕੀਤੀ ਕੋਈ ਕਿਰਤ ਤੇ ਤਰਕ ਨਹੀਂ ਕਰੀਦਾ, ਜਿਵੇਂ ਸਾਹਿਬ ਰੱਖੇ ਆਪਣੀ ਜ਼ਿੰਦਗੀ ਉਸ ਤਰ੍ਹਾਂ ਟਾਲ ਲਈਦੀ। ਪਹਿਲੀ ਸ਼ਤਾਬਦੀ ਨੇ ਸਾਨੂੰ ਇਹ ਉਪਦੇਸ਼ ਦਿੱਤਾ। ਇਸ ਸਾਲ ਦੀ ਨੇ ਹਜ਼ੂਰ ਕਿਰਪਾਲੂ ਜੀ ਕਰਤਾਰਪੁਰ ਗਏ, ਹੁਕਮ ਨੂੰ ਸੱਤ ਕਰਕੇ ਮੰਨਿਆ। ਮੈਂ ਕੁਝ ਕੁ ਉਦਾਹਰਨਾਂ ਦੇਣੀਆਂ ਚਾਹੁੰਦਾ ਹਾਂ ਕਿ ਬੁੱਧੀ ਦੇ ਤਲ ਤੇ ਜੀਣ ਵਾਲੇ ਵੀ ਕਰਤਾਰਪੁਰ ਸਨ ਤੇ ਇੱਕ ਭਾਵਨਾ ਤੇ ਸ਼ਰਧਾ ਨਾਲ ਭਿੱਜਾ ਹੋਇਆ, ਜਿਨ੍ਹੇ ਫੇਰ ਹੀ ਇੱਕ ਵਾਰੀ ਭੇਟ ਕਰ ਦਿੱਤਾ, ਉਹਨਾਂ ਨੇ ਪਰਤ ਕੇ ਤਰਕ ਨਾ ਕੀਤਾ, ਕੇਵਲ ਸੱਤ ਬਚਨ ਕਹਿਣ ਦੀ ਜਾ ਸਿੱਖ ਲਈ। ਤਰਕ ਵਾਲੇ ਕਹਿੰਦੇ ਸਨ, ਬਾਪੂ ਕਿ ਘਰ ਕੌਲਿਆਂ ਦੀ ਕਮੀ ਨਹੀਂ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਘਰ ਕੌਲਿਆਂ ਦੀ ਕਮੀ ਨਹੀਂ, ਕੀ ਲੋੜ ਹੈ ਚਿੱਕੜ ਵਿੱਚ ਵੜਨ ਦੀ
ਇਹ ਭਾਵਨਾ ਵਾਲੇ ਨੇ ਕੱਪੜੇ ਨਹੀਂ ਦੇਖੇ, ਛਾਲ ਮਾਰ ਕੇ ਕਟੋਰਾ ਕੌਲਾ ਬਾਹਰ ਕੱਢ ਲਿਆਂਦਾ। ਬੁੱਧੀ ਦੇ ਤਲ ਤੇ ਜੀਣ ਵਾਲਾ ਕਹਿੰਦਾ ਸੀ ਕਦੀ ਕਿੱਕਰ ਨੂੰ ਵੀ ਮਠਿਆਈ ਲੱਗਦੀ ਏ, ਤੇ ਭਾਵਨਾ ਵਾਲਾ ਉੱਤੇ ਚੜ੍ਹ ਕੇ ਕਹਿੰਦਾ ਸੀ ਜੋ ਕਹਿ ਰਿਹਾ ਹੈ ਇਹ ਵਿੱਖ ਤੋਂ ਵੀ ਅੰਮ੍ਰਿਤ ਬਣਾ ਸਕਦਾ, ਕੰਡੇ ਦੀ ਮਠਿਆਈ ਬਣਾਉਣੀ, ਕੰਡਿਆਂ ਦੀ ਮਠਿਆਈ ਬਣਾਉਣੀ ਤਾਂ ਕੋਈ ਔਖੀ ਗੱਲ ਨਹੀਂ। ਤਰਕ ਵਾਲਾ ਕਹਿ ਲਿਆ ਸੀ ਕਿ ਮਰੀ ਕੋਈ ਚੂਈ ਅਸੀਂ ਚੁੱਕੀਏ, ਤੇ ਭਾਵਨਾ ਵਾਲਾ ਸਤਿਗੁਰੂ ਦੇ ਇਸ਼ਾਰੇ ਨੂੰ ਸਮਝ ਕੇ ਬਾਹਰ ਪਿਆ ਸੜਦਾ ਸੀ। ਬੁੱਧੀ ਤੇ ਤਲ ਤੇ ਜੀਣ ਵਾਲੇ ਰਾਤ ਹਨੇਰੀ ਰਾਵੀ ਦਾ ਕੰਡਾ, ਉਧਰ ਪਹਿਲਾਂ ਠੰਡੀ ਹਵਾ ਚੱਲੀ, ਪਰਤ ਕੇ ਬਰਫ ਪਈ, ਗੜੇ ਪੈਣ ਲੱਗੇ, ਛੱਡ ਕੇ ਚਲੇ ਗਏ। ਤੇ ਸ਼ਰਧਾ ਵਾਲਾ ਕਹਿੰਦਾ ਜਿਹਨੂੰ ਸਿਰ ਭੇਟ ਕਰ ਦਿੱਤਾ, ਇਹੋ ਜਿਹਾ ਪਾਸਾ ਮੈਂ ਢਾਲਣਾ ਚਾਹੁੰਦਾ ਕਿ ਮੇਰੇ ਸਾਹਿਬ ਵਾਲਾ ਪਾਸਾ ਕਿਤੇ ਹਾਰ ਨਾ ਜਾ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਖਲੋ, ਗੜੇ ਤਨ ਤੇ ਜਲੇ, ਪਰ ਸਾਹਿਬ ਵਾਲਾ ਪਾਸਾ ਨਹੀਂ ਖਾ ਰਿਹਾ। ਜਦੋਂ ਅਸੀਂ ਦੇਖਦੇ ਹਾਂ ਕਿ ਉਹੀ ਭਾਵਨਾ ਵਾਲਾ ਗੁਰਮੁਖ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਲੋਕ ਅਨੇਕਾਂ ਪਿੱਛੇ ਤੁਰੇ, ਭਾਵਨਾ ਵਾਲੇ ਭਾਈ ਲਹਿਣਾ ਜੀ ਵੀ ਤੁਰੇ, ਕੋਈ ਪੈਸੇ ਚੁੱਕ ਕੇ ਪਿੱਛਾ ਮੁੜਿਆ, ਕੋਈ ਸੋਨਾ ਚੁੱਕ ਕੇ ਪਿੱਛਾ ਮੁੜਿਆ, ਕੋਈ ਹੀਰੇ ਚੁੱਕ ਕੇ ਪਿੱਛਾ ਮੁੜਿਆ, ਪਰ ਇੱਕ ਭਾਈ ਲਹਿਣਾ ਜੀ ਸਨ ਜਿਹੜੇ ਪਿੱਛੇ ਤੁਰੇ ਜਾਂਦੇ ਨੇ। ਉੱਥੇ ਸਾਹਿਬ ਕਹਿ ਰਹੇ ਸਨ ਭੀੜਾਂ ਗੁਰੂ ਪਿੱਛੇ ਬੇਅੰਤ ਤੁਰਦੀਆਂ ਨੇ, ਪਰ ਹਰ ਭੀੜ ਵਿੱਚ ਚੱਲਣ ਵਾਲੇ ਦਾ ਅੰਦਰ ਇੱਕੋ ਜਿਹਾ ਨਹੀਂ। ਕੋਈ ਆਉਂਦਾ ਕੇਵਲ ਧਨ ਲੈ ਕੇ ਚਲਾ ਗਿਆ, ਕੋਈ ਆਇਆ ਹੀਰੇ ਮੋਤੀ ਲੈ ਕੇ ਚਲਾ ਗਿਆ, ਕੋਈ ਆਇਆ ਸੋਨਾ ਲੈ ਕੇ ਚਲਾ ਗਿਆ, ਕੇਵਲ ਇੱਕ ਭਾਈ ਲਹਿਣਾ ਜੀ ਲੈ ਗਏ। ਤੇ ਛੋਟਾ ਮਾਰ ਕੇ ਕਿਹਾ ਲੈਣਿਆ ਤੂੰ ਕਿਉਂ ਨਹੀਂ ਕੁਝ ਚੁੱਕਦਾ, ਜੋ ਕੁਝ ਚਾਹੀਦਾ ਚੁੱਕ ਕੇ ਆਪਣੇ ਘਰ ਨੂੰ ਚਲਾ ਜਾ। ਤੇ ਹੱਥ ਜੋੜ ਕੇ ਕਿਹਾ ਦਾਤਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਸੱਚ ਜਾਣੀ ਮੈਂ ਤੈਨੂੰ ਆਪਣਾ ਘਰ ਬਣਾਇਆ, ਮੈਂ ਹਿਰਦੇ ਦੇ ਘਰ ਵਿੱਚ ਹੋਰ ਕਿਸੇ ਚੀਜ਼ ਨੂੰ ਥਾਂ ਹੀ ਨਹੀਂ ਦਿੱਤੀ, ਮੇਰਾ ਤੇਰੇ ਤੋਂ ਬਿਨਾਂ ਟਿਕਾਣਾ ਕੋਈ। ਹੁਕਮ ਮੰਨਣ ਦੀ ਜਾਚ ਗੁਰੂ ਅੰਗਦ ਸਾਹਿਬ ਨੇ ਦੱਸੀ। ਤੇ ਸਤਿਗੁਰੂ ਕੇ ਪਿਆਰਿਓ ਮੈਂ ਬਾਣੀ ਵਿੱਚੋਂ ਉਹਨਾਂ ਦੀ ਵਿੱਚੋਂ ਅਰਜ਼ ਕਰਨੀ, ਅਸੀਂ ਭਾਵਨਾ ਨਾਲ ਇਹ ਪੁਰਬ ਮਨਾਇਆ, ਪਰ ਆਪਾਂ ਕੀ ਉਹਨੂੰ ਕਮਾਉਣ ਵਾਲੇ ਪਾਸੇ ਤੁਰੇ ਹਾਂ? ਲੰਗਰ ਬੜੇ ਲੱਗੇ ਨੇ, ਮਾਰਚ ਬੜੇ ਆਏ ਨੇ, ਕੀਰਤਨ ਦਰਬਾਰ ਬੜੇ ਹੋਏ ਨੇ, ਇੱਕ ਦੂਜੇ ਦੀਆਂ ਖੁਸ਼ਾਮਦਾਂ ਦੇ ਸ਼ਬਦ ਵੀ ਤੋਲ ਤੋਲ ਕੇ ਕਹੇ, ਪਰ ਕਿਤੇ ਭੁੱਲਾ ਭਲਾ ਤੇ ਭੈ ਵਾਲੀ ਭਾਵਨਾ ਕੇਵਲ ਭਾਈ ਲਹਿਣੇ ਵਿੱਚ ਏ? ਜੇ ਵਾਕਈ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਜੀਣੀ ਏ ਤੇ ਗੁਰੂ ਕੇ ਸਿੱਖੋ, ਗੁਰੂ ਤੇ ਤਰਕ ਨਾ ਕਰੀਏ, ਜੋ ਸਤਿਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨ ਲਈਏ। ਭਾਈ ਲਹਿਣਾ ਜੀ ਨੇ ਇੱਕੋ ਗੱਲ ਕਹੀ ਕਿ ਦਾਤਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਘਰ ਮੇਰਾ ਟਿਕਾਣਾ ਮੇਰੀ ਕੇਵਲ ਥਾਂ ਤੁਸੀਂ ਹੋ। ਉਸ ਦਿਨ ਭਾਈ ਲਹਿਣਾ ਜੀ ਨੂੰ ਗਲੇ ਨਾ ਲਾਇਆ ਤੇ ਇਸ ਹਿੰਦੁਸਤਾਨ ਦੀ ਧਰਤੀ ਤੇ ਇੱਕ ਨਵਾਂ ਇਨਕਲਾਬ ਆਇਆ। ਆਪ ਜੀ ਪੁੱਛੋਗੇ ਵੀ ਸੋਚੋਗੇ ਉਹ ਕਿਵੇਂ? ਅੱਜ ਟੀਕਰਾਂ ਇਸ ਧਰਤੀ ਤੇ ਚੇਲਾ ਸਾਰੀ ਜ਼ਿੰਦਗੀ ਹੀ ਚੇਲਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗ ਵਹਾਇਓ ਉਲਟੀ ਗੰਗਾ ਇੱਕ ਵਹਾ ਦਿੱਤੀ ਕਿ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ ਤੂੰ ਲੈਣਾ ਸੀ ਮੈਂ ਤੇਰਾ ਦੇਣਾ ਸੀ, ਅੱਜ ਲੈਣਾ ਨਹੀਂ ਮੈਂ ਦੇ ਦਿੱਤਾ ਆਪਾਂ, ਅੱਜ ਤੋਂ ਬਾਅਦ ਤੂੰ ਅੰਗਦ ਬਣ ਗਏ। ਭਾਵੇਂ ਉਮਰ ਕਰਕੇ 35 ਸਾਲ ਬਾਬਾ ਜੀ ਤੋਂ ਛੋਟੇ ਨੇ, ਮੱਥਾ ਟੇਕ ਕੇ ਕਿਹਾ ਮੈਂ ਅੱਜ ਤੋਂ ਬਾਅਦ ਤੈਨੂੰ ਆਪਣੇ ਬਰਾਬਰ ਹੀ ਕਰ ਲਿਆ। ਸਤਿਗੁਰੂ ਦਾ ਅਸੀਂ ਅੰਮ੍ਰਿਤ ਬਚਨ

ਜਿੱਦਣ ਗਏ ਸਨ ਉਦਣ ਕੇਵਲ ਇੱਕ ਭਾਵਨਾ ਸੀ ਕਿ ਬਾਬਾ ਤੇਰੀ ਬਾਣੀ ਸੁਣੀਏ, ਕਿਰਪਾ ਕਰੀ ਮੈਨੂੰ ਤੇਰੇ ਦੀਦਾਰ ਹੋ ਜਾਣ। ਉਦਣ ਘੋੜੇ ਦੀਆਂ ਲਗਾਮਾਂ ਪਕੜ ਕੇ ਭਾਈ ਲੈਣਾ ਦੇ ਅੱਗੇ ਗੁਰੂ ਨਾਨਕ ਸਾਹਿਬ ਚੱਲੇ ਤੇ ਅੱਜ ਉਸੇ ਸਿੱਖ ਦੇ ਸਾਹਮਣੇ ਨਮਸਕਾਰ ਕਰ ਦਿੱਤੀ ਤੇ ਬਾਬਾ ਸੱਤਾ ਬਲਵੰਡ ਜੀ ਨੇ ਕਿਹਾ ਕਿ ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਕਹਿਣ ਲੱਗੇ ਨਾਨਕ ਸਲਾਮਤ ਥੀਮ ਦੇ ਸਹਿ ਟਿੱਕਾ ਦਿਤੋਸ ਜੀਵ ਦੇ। ਜਿਉਂਦੇ ਜੀ ਆਪਣੇ ਵੱਲੋਂ ਗੁਰਤਾ ਗੱਦੀ ਦਾ ਤਿਲਕ ਟਿੱਕਾ ਦੇ ਦਿੱਤਾ, ਸ਼ਬਦ ਦਾ ਟਿੱਕਾ ਦੇ ਦਿੱਤਾ। ਅੱਜ ਹਜ਼ੂਰ ਕਰਤਾਰਪੁਰ ਤੋਂ ਚੱਲੇ, ਕੀ ਲੈ ਕੇ ਆਏ? ਤੇ ਮੈਂ ਕਹਿੰਦਾ ਮਣਾ, ਦੇਖ ਗੁਰੂ ਨਾਨਕ ਸਾਹਿਬ ਦੇ ਦਰ ਤੇ ਤੂੰ ਰੋ ਜਾਣਾ। ਘਰੋਂ ਤੁਰਨਾ ਕਲੇਸ਼ ਦੀਆਂ ਪੰਡਾਂ ਬੰਨ ਕੇ, ਘਰੋਂ ਤੁਰਨਾ ਕੇਵਲ ਦਵੈਸ਼ ਨੂੰ ਬੰਨ ਕੇ। ਭਾਈ ਲਹਿਣਾ ਜੀ ਗਏ ਪਰ ਜਿੱਦਣੋਂ ਕਰਤਾਰਪੁਰੋਂ ਵਾਪਸ ਆਏ ਤੇ ਪਤਾ ਕੀ ਲੈ ਕੇ ਆਏ? ਫੇਰ ਵਸਾਇਆ ਫੇਰੂ ਆਣ ਸਤਿਗੁਰੂ ਖਾਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਲੈ ਕੇ ਆਏ ਜਪ, ਲੈ ਕੇ ਆਏ ਤਪ, ਲੈ ਕੇ ਆਏ ਸੰਯਮ, ਲੈ ਕੇ ਆਏ ਨਿਮਰਤਾ। ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਬੈਠੇ ਤੇ ਗੁਰੂ ਅੰਗਦ ਸਾਹਿਬ ਦੇ ਸੀਸ ਤੇ ਕੁਦਰਤੀ ਨੂਰ ਝੱਕਣ ਲੱਗਾ ਤੇ ਬਾਬੇ ਸੱਤੇ ਬਲਵੰਡ ਨੇ ਦੇਖ ਕੇ ਕਹਿ ਦਿੱਤਾ, ਦੁਨੀਆਂ ਦੇ ਲੋਗੋ, ਜੇ ਅੰਦਰ ਦੀ ਤੜਪ ਨਹੀਂ ਮਿਟਦੀ ਤੇ ਖਡੂਰ ਆਓ। ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਜਨਮ ਮਰਨ ਕੱਟਿਆ ਜਾਂਦਾ ਹੈ। ਉੱਥੇ ਅਸੀਂ ਉਹ ਬਚਨ ਪੜ੍ਹਦੇ ਸਾਂ, ਅੱਜ ਵੀ ਪੜ੍ਹੇ ਜਾਂਦੇ ਨੇ ਕਿ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਸੀਂ ਜਨਮਾਂ ਜਨਮਾਂ ਦੀ ਮਲ ਕੱਟ ਦਿੱਤੀ। ਧੰਨ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਉਹਨਾਂ ਨੇ ਜਿਹੜੇ ਸਿੱਖ ਪਹਿਲਾਂ ਮੱਥਾ ਟੇਕਣ ਗਏ ਦੋ ਸ਼ਲੋਕ ਉਹਨਾਂ ਨੂੰ ਕਹਿ ਤੇ ਦੋਨੋਂ ਸ਼ਲੋਕ ਸਮਰਪਿਤ ਹੋਣ ਲਈ। ਪਹਿਲਾ ਸ਼ਲੋਕ ਕਿਹਾ ਜਦੋਂ ਬਾਹਰ ਆਏ ਕਿ ਜਿਸ ਪਿਆਰੇ ਝੋਨਿਓ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛਾ ਜੀਵਣਾ। ਦੂਜਾ ਸ਼ਲੋਕ ਕਹਿ ਦਿੱਤਾ, ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਹੜਾ ਸਿਰ ਗੁਰੂ ਦੇ ਸਾਹਮਣੇ ਝੁਕਿਆ ਨਹੀਂ, ਆਕੜ ਕੇ ਤੁਰਿਆ ਫਿਰਦਾ, ਕਹਿਣ ਲੱਗੇ ਇਸ ਸਿਰ ਨੂੰ ਵੱਢ ਦੇ ਤੇ ਜਿਸ ਸਿਰ ਵਿੱਚ ਗੁਰੂ ਦੇ ਲਈ ਅੰਦਰ ਬਿਰਹਾ ਨਹੀਂ, ਕਹਿੰਦੇ ਨੇ ਉਸ ਪਿੰਜਰ ਨੂੰ ਸੂਕ ਦੇ ਖੱਡੀਆਂ ਦਾ ਭਾਰ ਚੁੱਕ ਕੇ ਤੁਰਿਆ ਕਿਉਂ ਫਿਰਨਾ? ਪਹਿਲੀ ਗੱਲ ਤੂੰ ਮੱਥਾ ਟੇਕ, ਤੈਨੂੰ ਝੁਕਣ ਦੀ ਜਾਂਚ ਆ ਜਾਏ। ਅੱਜ ਹਜ਼ੂਰ ਤਖ਼ਤ ਤੇ ਬੈਠੇ ਨੇ, ਮੈਂ ਇੱਕ ਬੇਨਤੀ ਕਰਾਂ, ਦਾਤ ਮਿਲੀ ਹੈ ਪਰ ਉਹਨਾਂ ਦਾਵਾ ਨਹੀਂ ਕੀਤਾ ਮੈਂ ਗੱਦੀ ਦਾ ਮਾਲਕ ਹਾਂ। ਹੈਰਾਨਗੀ ਦੀ ਗੱਲ, ਦਾਵਾ ਕਰਨ ਵਾਲੇ ਅੰਦਰੋਂ ਸੜਦੇ ਰਹਿੰਦੇ ਨੇ, ਨਿਰਦਾਵੇ ਕਰਨ ਵਾਲੇ ਜਿਹੜੇ ਕਦੀ ਵੀ ਦਾਵਾ ਨਹੀਂ ਕਰਦੇ ਉਹ ਰੱਬ ਦੇ ਘਰ ਵਿੱਚ ਸਤਿਕਾਰੇ ਜਾਂਦੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਬੈਠੇ। ਅੱਜ ਇਹ ਪੁੱਛਿਆ ਗਿਆ ਕਿ ਗੁਰੂ ਨਾਨਕ ਸਾਹਿਬ ਅਝੁੱਕ ਸਨ ਜਿਹੜੇ ਕਿਸੇ ਅੱਗੇ ਝੁਕੇ ਨਹੀਂ, ਗੁਰੂ ਨਾਨਕ ਸਾਹਿਬ ਅਡੋਲ ਸਨ ਜਿਹੜੇ ਮਾਇਆ ਦੇ ਛਲਾਵੇ ਤੇ ਰੂਪ ਦੀ ਚਮਕ ਨੂੰ ਦੇਖ ਕੇ ਡੋਲੇ ਨਹੀਂ, ਗੁਰੂ ਨਾਨਕ ਸਾਹਿਬ ਅਡਿੱਗ ਸਨ ਕਿ ਜਿਹੜੇ ਬਾਦਸ਼ਾਹਾਂ ਦੇ ਸ਼ਬਦ ਸੁਣ ਕੇ ਵੀ ਆਪਣੇ ਅੰਦਰ ਨੂੰ ਡਿੱਗਣ ਨਾ ਦਿੱਤਾ। ਉਸ ਅਡੋਲ, ਉਸ ਅਡਿੱਗ, ਉਸ ਅਜਿੱਤ ਤੇ ਉਹ ਗੁਰੂ ਜਿਹਨੂੰ ਬਾਅਦ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾਂ, ਜਿਹਨੂੰ ਬਾਅਦ ਵਿੱਚ ਕਿਹਾ ਕਿ ਅਗੰਮ ਅਗੋਚਰ ਸਤਿਗੁਰੂ ਕਿਹੜਾ ਝੱਲੇ ਗੁਰੂ ਦੀ ਝਾਲਾਂ, ਜਿਹਨੂੰ ਬਾਅਦ ਵਿੱਚ ਕਹਿ ਦਿੱਤਾ ਕਿ ਕਲਯੁਗ ਬਾਬੇ ਤਾਰਿਆਂ ਸਤ ਨਾਮ ਪੜ ਮੰਤਰ ਸੁਣਾਇਆ ਗੁਰੂ ਅੰਗਦ ਸਾਹਿਬ ਜੀ ਕਿਹੜੀ ਘਾਲ ਤੁਸੀਂ ਘਾਲੀ, ਕਿਹੜੀ ਕਮਾਈ ਤੁਸੀਂ ਕੀਤੀ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਤਰੁੱਟ ਪਏ। ਤੇ ਗੁਰੂ ਅੰਗਦ ਸਾਹਿਬ ਜੀ ਨੇ ਉਦਣ ਸਿਖਾਇਆ, ਸਿੱਖਾ ਜਿੱਦਣ ਕੋਈ ਵੀ ਚੀਜ਼ ਮਿਲੇ ਇਹ ਨਾ ਕਹੀ ਮੇਰੀ ਕਮਾਈ ਕਰਕੇ ਮਿਲੀ। ਕਹਿਣ ਲੱਗੇ ਜੇ ਕਮਾਈ ਕਰਕੇ ਮਿਲੀ ਤੇ ਉਹਨੂੰ ਦਾਤ ਨਾ ਕਹੀ, ਕਿਉਂਕਿ ਦਾਤ ਕਮਾਈਆਂ ਨਾਲ ਨਹੀਂ, ਦਾਤ ਤਾਂ ਕੇਵਲ ਬਖਸ਼ੀਸ਼ ਨਾਲ ਮਿਲਦੀ। ਸਤਿਗੁਰੂ ਨੇ ਉੱਥੇ ਬਚਨ ਕਿਹਾ ਇਹ ਕਨੇ ਕੀ ਦਾਤ, ਉਹਨੂੰ ਦਾਤ ਫਿਰ ਕਿਉਂ ਕਹਿਣਾ? ਆਪਸ ਤੇ ਜੋ ਪਾਈਏ ਜਿਹੜੀ ਆਪਣੀ ਕਮਾਈ ਕਰਕੇ ਮਿਲੇ ਉਹ ਦਾਤ ਨਹੀਂ, ਦਾਤ ਹੋਵੇ ਜਿਹੜੀ ਉਹਦੀ ਬਖਸ਼ਿਸ਼ ਮਿਲੇ। ਇਹ ਕਨੇ ਕੀ ਦਾਤ, ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ, ਜੋ ਸਾਹਿਬ ਨੇ ਤਰੁੱਟ ਕੇ ਦੇ ਦਿੱਤੀ। ਕਹਿਣ ਲੱਗੇ ਕਮਾਈ ਨਹੀਂ ਕੇਵਲ ਦਾਤ ਹੈ। ਗੁਰੂ ਕੇ ਸਿੱਖੋ ਅੱਜ ਹਜ਼ੂਰ ਨੇ ਸਾਨੂੰ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ, ਮੈਂ ਉਸ ਪਰਮਾ

0: ਹੁਣ ਆਪ ਨੂੰ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਇੱਕਵੀਂ ਪੌੜੀ ਆਤਮਾ ਕੀ ਵਾਰ ਦੀ ਸੁਣੀ ਤੇ ਅੰਦਰ ਨੂੰ ਗਿਆਨ ਹੋਇਆ, ਤੇ ਇੱਕਵੀਂ ਪੌੜੀ ਨਾਲ ਲੱਗੇ ਕੋਈ ਦੋਸ਼ ਥਲੋ ਕੇ ਅਸੀਂ ਕਮਾ ਲਈਏ ਤੇ ਮੈਂ ਸੋਚਾਂਗਾ ਗੁਰੂ ਅੰਗਦ ਸਾਹਿਬ ਦਾ ਮਨਾਇਆ ਪੁਰਬ ਸਫਲ ਹੋ ਜਾਏਗਾ। ਉਹ ਪਹਿਲਾ ਸ਼ਲੋਕ ਹੈ ਕਿ ਇਹ ਕਨੇਗੀ ਆਸਕੀ ਦੂਜੇ ਲੱਗੇ ਜਾਏ, ਨਾਨਕ ਆਸਕ ਸਾਂਢੀ ਹੈ ਸਾਦੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸਕ ਇਹ ਨਾ ਆਖੀਐ ਜੇ ਲੇਖੇ ਵਰਤੈ ਹੋਏ। ਇਹ ਪਹਿਲਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਦਾ। ਇਹਦੇ ਸੰਖੇਪ ਜਾਂ ਅਰਥ ਜ਼ਰੂਰੀ ਨੇ। ਕਹਿੰਦੇ ਨੇ ਇੱਕ ਪਾਸੇ ਕਈ ਜਣਾ ਕਿ ਸਤਿਗੁਰੂ ਮੈਂ ਤੈਨੂੰ ਪਿਆਰ ਕਰਨਾ ਵਾਂ, ਮੈਂ ਕੇਵਲ ਤੇਰਾ ਵਾਂ। ਕਹਿੰਦੇ ਨੇ ਉਹਨੂੰ ਕਦੀ ਵੀ ਆਸਕ ਪ੍ਰੇਮੀ ਨਹੀਂ ਕਿਹਾ ਜਾਂਦਾ ਜਿਹੜਾ ਦੂਸਰੇ ਵਾਲੇ ਪਾਸੇ ਧਿਆਨ ਕਰਕੇ ਤੁਰੇ। ਆਸਕ ਕੇਵਲ ਹੋਵੇ ਜਿਹੜਾ ਹਮੇਸ਼ਾ ਆਪਣੇ ਜਿਹਨੂੰ ਪ੍ਰੇਮ ਕਰਦਾ ਆਪਣੇ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਅਗਲਾ ਬਚਨ ਕੀਤਾ, ਪਹਿਲਾਂ ਇਹ ਸ਼ਲੋਕ ਸੀ ਕਿ ਇੱਕ ਨਈ ਆਸਕੀ ਆਪਸ ਤੇ ਜੋ ਪਾਈਏ, ਬਚਨ ਸੀ ਇੱਕ ਨਈ ਆਸਕੀ ਦੂਜਾ ਲੱਗੇ ਜਾਏ, ਨਾਨਕ ਆਸਕ ਕਾਢੀਏ ਸਾਦੀ ਰਹੇ ਸਮਾਏ। ਅਗਲਾ ਬਚਨ ਚੰਗਾ ਚੰਗਾ ਕਰ ਮੰਨੇ, ਆਸਕ ਹੋਵੇ ਕਹਿ ਮੈਂ ਗੁਰੂ ਨੂੰ ਪਿਆਰ ਕਰਨਾ। ਜਿੱਦਣ ਤਾਂ ਕੋਈ ਕੰਮ ਚੰਗਾ ਹੋ ਜਾਏ ਉਦਨ ਕਹਿ ਜੀ ਮੇਰੇ ਗੁਰੂ ਵਰਗਾ ਕੋਈ ਨਹੀਂ, ਮੇਰਾ ਗੁਰੂ ਸਭ ਤੋਂ ਚੰਗਾ ਹੈ। ਮੰਦਾ ਮੰਦਾ ਹੋਏ ਤੇ ਜਿੱਦਣ ਕੋਈ ਭਾਣਾ ਵਾਪਰ ਜਾਏ ਉਦਨ ਕਹਿਣ ਲੱਗ ਪਏ ਵੀ ਗੁਰੂ ਤਾਂ ਸਾਡੇ ਨਾਲ ਵੈਰ ਹੀ ਕਮਾਉਣ ਲੱਗ ਪਏ। ਕਹਿਣ ਲੱਗੇ ਕੁਝ ਮਿਲੇ ਤੇ ਚੰਗਾ ਕਹੀ ਜਾਣਾ, ਵਿਗੜ ਜਾਏ ਤੇ ਮੰਦਾ ਕਹੀ ਜਾਣਾ, ਉਹਨੂੰ ਆਸ਼ਕ ਨਹੀਂ ਕਹਿੰਦੇ। ਆਸ਼ਕ ਦਰਅਸਲ ਉਹ ਹੈ ਜਿਹੜਾ ਚੰਗੇ ਤੇ ਮੰਦੇ ਨੂੰ ਸਹਿ ਕੇ ਵੀ ਕਹਿ ਮੇਰੇ ਦਾਤਾ ਮੈਨੂੰ ਰਜ਼ਾ ਵਿੱਚ ਚੱਲਣ ਦੀ ਦਾਤ ਬਖਸ਼। ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸਕ ਇਹ ਨਾ ਆਖੀਆਂ ਜੇ ਲੇਖੇ ਵਰਤੈ ਹੋਏ। ਹੁਣ ਅਗਲਾ ਸ਼ਲੋਕ ਉਸ ਤੋਂ ਪੜ੍ਹੋ। ਕਹਿੰਦੇ ਨੇ ਮਹੱਲਾ ਦੂਜਾ, ਮਹਾਰਾਜ ਜਿਹੜੇ ਇੰਨੇ ਮੱਥਾ ਟੇਕਨੇ ਆ, ਨਮਸਕਾਰਾਂ ਕਰਨੇ ਆ, ਤੇਰੇ ਦਰ ਤੇ ਪਰਕਰਮਾ ਕਰਨੇ ਆ, ਕੀ ਇਹ ਭਾਵਨਾ ਵਾਲੇ ਨਹੀਂ? ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਇਸ ਤੋਂ ਅੱਗੇ ਫਿਰ ਪੌੜੀ ਆਉਂਦੀ ਹੈ, ਜਿੱਤ ਸੇਵੇ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਬੰਦੇ ਨੂੰ ਇੱਕ ਰੋਗ ਲੱਗਾ, ਚਾਰ ਬਿਮਾਰੀਆਂ ਨੇ। ਅਸੀਂ ਕੱਲੀ ਆ ਸਰੀਰ ਦੀ ਰੋਗ ਦੀ ਗੱਲ ਕਰਨੇ ਆ। ਕਹਿਣ ਲੱਗੇ ਇਹਨੂੰ ਰੱਬ ਦੇ ਵਿਛੋੜੇ ਦੀ ਬਿਮਾਰੀ ਹੈ, ਇਹਨੂੰ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਦੀ ਬਿਮਾਰੀ ਹੈ, ਇਹਦੇ ਤਨ ਨੂੰ ਲੱਗੇ ਹੋਏ ਨੇ ਰੋਗ, ਇੱਕ ਉਹ ਬਿਮਾਰੀ ਹੈ। ਉੱਥੇ ਸਾਹਿਬ ਨੇ ਚਾਰ ਦੁੱਖ ਦੱਸੇ ਸਨ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਕ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਇਹਨੂੰ ਮੌਤ ਦਾ ਦੁੱਖ ਹੈ। ਤੇ ਜਿੱਦਣ ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠੇ ਕਹਿਣ ਲੱਗੇ ਇਹਦਾ ਇਲਾਜ ਹੈ ਗੱਲਾਂ ਨਾਲ ਨਹੀਂ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਜਿਗਿਆਸੂ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਚਿੰਤਾ ਦਾ ਦੁੱਖ ਰੋਗ ਜਿਹੜਾ ਇਹ ਬੰਦੇ ਦੇ ਅੰਦਰ ਨੂੰ ਗਾਲਦਾ, ਪਰ ਸਾਨੂੰ ਤਾਂ ਕੇਵਲ ਚਿੰਤਾ ਆਪਣੇ ਪੇਟ ਦੀ ਲੱਗੀ। ਗੁਰੂ ਅੰਗਦ ਸਾਹਿਬ ਨੇ ਨਾਲ ਹੀ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਥੀ ਹੇ ਜਲ ਮੈਂ ਜੰਤ ਉਪਾਇਨ, ਤਿਨਾ ਪੀ ਰੋਜੀ ਦੇ, ਉਹ ਤੈ ਹੱਥ ਨਾ ਚੱਲੀ, ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ, ਖਾਣਾ ਇਹੋ ਕਰੇ, ਵਿੱਚ ਉਹ ਪਾਏ ਸਾਇਰਾਂ, ਤਿਨਾ ਪੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਕ ਹੀ ਹੇ। ਜੇ ਕਿਤੇ ਕੋਈ ਜਗਿਆ ਤੂੰ ਗੁਰੂ ਜੀ ਦੇ ਨੇੜੇ ਆਇਆ ਕਿ ਮੈਂ ਚਾਕਰ ਬਣਨਾ ਚਾਹੁੰਦਾ, ਕਹਿਣ ਲੱਗੇ ਜੇ ਚਾਕਰ ਬਣਨਾ ਤੇ ਗੱਲਾਂ ਨਾ ਜ਼ਿਆਦਾ ਕਰ। ਮਹਾਰਾਜ ਕਿਉਂ? ਕਹਿਣ ਲੱਗੇ ਗੱਲਾਂ ਕਰਨ ਵਾਲਾ ਥੋੜੀ ਮਤ ਵਾਲਾ ਹੋ ਜਾਂਦਾ, ਥੋੜੀ ਮਤ ਵਾਲੇ ਕੀਤੀ ਸੇਵਾ ਵੀ ਗਵਾ ਜਾਂਦੇ। ਸਾਹਿਬ ਨੇ ਉੱਥੇ ਬਚਨ ਕਿਹਾ ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਜ, ਗੱਲਾਂ ਕਰੇ ਕਨੇਰੀਆਂ, ਖਤਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਅਖੀਰਲਾ ਸਾਨੂੰ ਸ਼ਲੋਕ ਕਿਹਾ, ਜਿਨ੍ਹਾਂ ਅਸੀਂ 500 ਸਾਲਾਂ ਪੁਰ ਮਨਾਇਆ, ਉਹ ਅਖੀਰਲਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਛੇਤੀ ਜਾਂ। ਪਹਿਲਾ ਬਚਨ ਸੀ ਤੈਨੂੰ ਝੁਕਣ ਦੀ ਜਾਂਚ ਆ ਜਾਏ, ਅਖੀਰਲਾ ਬਚਨ ਸੀ ਆ ਚਾਰ ਦਿਨ ਦੀ ਵਡਿਆਈ ਪਿੱਛੇ ਗੁਰੂ ਨੂੰ ਭੁੱਲ ਨਾ ਜਾਈ, ਫੂਕ ਦੇ ਇਸ ਵਡਿਆਈ ਨੂੰ ਦੁਨੀਆਂ ਦੇ ਸਾਹਮਣੇ, क्यों? कह लगे इस फोकी वडियाई ने लोकां दे अंदर सार दिते, वाह वाह कदी किसे दे नाल नहीं गई, वाहिगुरु ही नाल जांदा है। उत्ते साहब ने बचन किया, नानक दुनिया कियां वडियाइयां अग्गी सेती जाल, इन्नी जली नाम विसारिया, एक ना चलिया ना एक भी तेरे नाल नहीं चलनी। शब्द दे प्रकाश ने भाई लैणा जी नू गुरु नानक साहब दे दर ते आंदा। अगे ती गुरु ग्रंथ साहब दा प्रकाश दी गल करनी है, मैं चाहना एक लड़ी विच परोता जाए। एक पौड़ी दे बचन ने, एक पौड़ी दे ज्ञान ने, एक पौड़ी दे प्रकाश ने जगराता कटन वाले नू शब्द दे नाल जोड़ दिता। तानु गुरु अर्जुन साहब जी देखदे ने कि एक एक शब्द लोकां दे अंदर प्रकाश कर गया। सज्जन ने एक शब्द सुनिया अंदर नू प्रकाश होया, उमिये ने तीन बचन सुने अंदर नू प्रकाश होया, सिद्धा ने गोष्ठ सुनी ते कह दिता सिद्ध बोलन शुभ बचन, धन नानक तेरी वड्डी कमाई। इस एक शब्द ने बाबे अमरदास दे अंदर नू प्रकाश दे दिता। इस एक शब्द ने अल्लाह यार जिन्हू सतगुरु ने 22 मंजिया विचों एक मंजी दिती, एक शब्द सुनिया भाई साहब भाई पारो परमहंस तो अंदर नू प्रकाश मिल गया। बाबे अदली वर्गे गुरु रामदास दे सिख एक एक शब्द सुना के लोकां दे अंदर नू चानन कर गए। जेड़े एक एक शब्द ने चानन दिता मेरे गुरु अर्जुन देव जी ने, उन्हां सारिया शब्दां नू एक थां ते एकत्र करके गुरु ग्रंथ साहिब दा प्रकाश कर दिता। इस प्रकाश नू असी 400 सालां दे रूप विच मनाया है। मैं इत्थे बाणी संबंधी आप नाल अर्ज करनी चाहना। बाणी तो अगे कुर्बानी वाली शताब्दी आउंदी पई है। चेते रखियो शहादत ते इबादत ये सिखां दे दो बुनियादी उसूल ने। इबादत सानू दस दिए कि जिंदगी जीनी किवें है, ते शहादत सानू दस दिए कि मरना किवें है। गुरबाणी सानू दस दिए तेरी जीवन जांच की है, ते कुर्बानी सानू दस दिए तेनू मरना किस तरह चाहिदा है। सिमरन सानू अंदर दी अडोलता दिंदा है, ते शहादत जेड़ी है वह साडे अंदर दी अडोलता नू प्रगट दुनिया विच सीत दे के कर दिंदी है। धन गुरु अर्जुन देव सच्चे पातशाह जी ने गुरु ग्रंथ साहिब दा स्वरूप भाई साहब भाई गुरदास जी तो लिखाया है। शब्द असी बड़ी बारी पढ़ने हैं, पर रब मेहर करे बाणी तां अज तो तकरीबन कई सदियां पहला आई, गुरु ग्रंथ साहिब दे रूप विच आई। पर खिमा करियो गुरु का शब्द हिरदे विच किसे विरले विरले गुरसिख दे आए। ये संसार ते सदियां पर दी आई है, ते जिस दे हिरदे विच बाणी आई उहनू बाबा जी ने कहा परमेश्वर दिता बन्ना। ये बाणी दा प्रकाश ही कि परमेश्वर दिता बन्ना, दुख रोग का डेरा भन्ना, अंत करै नर नारी, हर हर प्रभु कृपा धारी, संतो सुख होवा सब थाई, पार ब्रह्म पूर्ण परमेश्वर रब रहया सबनी जाई। महाराज कहिंदे ने जे प्रकाश करने ते अरदास कर तुर की बाणी आई, ए बाणी तेरे हिरदे विच किते वस जावे, तेन सगली चिंत मिटाई। सह बख्श पै कर दिया के प्रकाश ताक है जे तेरे अंदर गुरु का शब्द वस जावे। साहब धन गुरु अर्जुन देव जी ने सारी बाणी एक थां ते इकत्र कर दिती। बाबा बुढ़ा साहब ने प्रकाश किया ते उस दिन शब्द कहे सन के अज तो बाद पंथ गुरु ग्रंथ साहब दे वाक नू सुने, गुरु ग्रंथ साहब दी आवाज नू सुने। ते पहला शब्द भी सानू बख्श के गए कि संतां के कारज आप खलोया, हर काम करावण आया राम। भाई गुरदास जी ते गुरु अर्जुन देव जी इन्हां दा एक एक प्रमाण मैं होर अर्ज करना चाहना। गुरसिखो दुनिया दे अनेकां पदार्थ चखे ने, पर इस प्रकाश करन वाले दाते ने अमृत बाणी विच एक बचन कहा है। कहन लगे मैं तेनू सिर्फ दो चार गल्लां कहनिया चाहना जे तू मन लै। पहली गल, तू बहुत कुछ चाह के देखे है, तेरे अंदर दी भुख ते प्यास नहीं मिटी, मेरे ते भरोसा करके इस बाणी दा एक शब्द तू चख के देख, ए अमृत नाल भरी है, एक बूंद चखे तेरे अंदर अमृत वस जाएगा। दूजा बचन कीता, तू रंग तमाशे दुनिया दे अखां नाल बड़ा देखे ने, एक वारी अखां नाल गुरु के शब्द दे दर्शन कर, तेरे अंदर नू तृप्ति मिल जाएगी। नाल बचन कीता, तू दुनिया दे अनेकां बोल सुने ने, ਇੱਕ ਵਾਰੀ ਗੁਰੂ ਕਾ ਸ਼ਬਦ ਸੁਣ ਕੇ ਦੇਖ, ਤੇਰੇ ਕੰਨਾਂ ਦੇ ਕਟੋਰੇ ਅੰਮ੍ਰਿਤ ਨਾਲ ਤ੍ਰਿਪਤ ਹੋ ਜਾਣਗੇ। ਨਾਲ ਬਚਨ ਕੀਤਾ, ਗਲੇ ਵਿੱਚ ਤੂੰ ਅਨੇਕਾਂ ਹਾਰ ਪਾਏ ਨੇ, ਪਰ ਕਿਤੇ ਗਲੇ ਵਿੱਚ ਗੁਰੂ ਕਾ ਸ਼ਬਦ ਹਾਰ ਪਰੋ ਕੇ ਦੇਖ, ਤੇ ਜਿਸ ਗਲੇ ਵਿੱਚ ਸ਼ਬਦ ਦਾ ਹਾਰ ਪੈ ਜਾਏ ਉਸ ਗਲੇ ਵਿੱਚੋਂ ਜਮਾਂ ਦੀ ਫਾਈ ਕੱਟੀ ਜਾਂਦੀ ਹੈ। ਪ੍ਰਕਾਸ਼ ਅਸੀਂ ਮਨਾਇਆ ਤੇ ਸਾਹਿਬ ਨੇ ਸਾਨੂੰ ਅੰਦਰ ਦੇ ਪ੍ਰਕਾਸ਼ ਲਈ ਬਚਨ ਦਿੱਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਖਾਰੀ ਰੇ। ਭਾਈ ਗੁਰਦਾਸ ਨੇ ਤਾਂ ਮੋਰ ਪੱਕੀ ਲਾ ਦਿੱਤੀ ਏ ਕੋਰ, ਕਹਿਣ ਲੱਗੇ ਜਿਹੜੀ ਚੀਜ਼ ਵੀ ਤੈਨੂੰ ਚਾਹੀਦੀ ਏ ਗੁਰੂ ਕੇ ਸ਼ਬਦ ਵਿੱਚੋਂ ਨਹੀਂ। ਉਹਨਾਂ ਦੇ ਅਸੀਂ ਕਵਿਤ ਬੜੀ ਵਾਰੀ ਪੜ੍ਹਨੇ ਆ ਕਿ ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵੀ। ਗੁਰਬਾਣੀ ਵਿੱਚ ਸਾਰੇ ਪਦਾਰਥ ਨੇ, ਪਰ ਖੋਜੇਗਾ ਤੇ ਪ੍ਰਾਪਤ ਹੋਣਗੇ। ਭੁੱਖ ਲੱਗੇਗੀ ਤੇ ਗੁਰੂ ਕੀ ਬਾਣੀ ਕੋਲ ਆਈ ਤੇਰੇ ਅੰਦਰ ਦੀ ਤ੍ਰਿਪਤੀ ਹੋਵੇਗੀ। ਭਾਈ ਗੁਰਦਾਸ ਕਿਹੜੇ ਕਿਹੜੇ ਪਦਾਰਥ ਤੇ ਉਹ ਸਮਝਾਉਂਦੇ ਨੇ ਕਿ ਸਮੁੰਦਰ ਦੇ ਕਿਨਾਰੇ ਸੈਰ ਕਰਕੇ ਨਾ ਚਲਾ ਜਾਈ, ਅਰਦਾਸ ਕਰ ਤੈਨੂੰ ਸਮੁੰਦਰ ਵਿੱਚ ਡੁੱਬਣ ਦੀ ਜਾਂਚ ਆ ਜਾਏ। ਜਿਹੜੇ ਡੂੰਘੇ ਡੁੱਬ ਜਾਣ ਉਹ ਮੋਤੀ ਲੈ ਕੇ ਬਾਹਰ ਨਿਕਲਦੇ ਨੇ। ਜੰਗਲਾਂ ਵਿੱਚ ਕੇਵਲ ਤੂੰ ਸੈਰ ਕਰਨਾ ਜਾਈ ਤੈਨੂੰ ਰੁੱਖ ਦੀ ਪਹਿਚਾਣ ਆ ਜਾਏ ਤੇ ਚੰਦਨ ਵੀ ਮਿਲੇਗਾ। ਪਹਾੜਾਂ ਤੇ ਕੇਵਲ ਘੁੰਮਣ ਨਾ ਜਾਈ ਤੈਨੂੰ ਪੱਥਰਾਂ ਦੀ ਪਹਿਚਾਣ ਹੋ ਜਾਏ ਤੇ ਕੀਮਤੀ ਲਾਲ ਵੀ ਮਿਲੇਗਾ। ਗੁਰੂ ਕੋਲ ਕੇਵਲ ਸਮਾਂ ਪਾਸ ਕਰਨਾ ਹੀ ਅੰਦਰ ਦਾ ਖੋਜੀ ਬਣ ਕੇ ਆਈ ਤੈਨੂੰ ਮੋਤੀ ਵੀ ਮਿਲਣਗੇ ਤੈਨੂੰ ਲਾਲ ਵੀ ਮਿਲਣਗੇ, ਸੱਚ ਜਾਣੀ ਤੈਨੂੰ ਅੰਦਰੋਂ ਨਾਮ ਦੀ ਸੁਗੰਧੀ ਵੀ ਮਿਲੇਗੀ। ਇਹ ਸੀ ਗੁਰੂ ਕਾ ਪ੍ਰਕਾਸ਼। ਭਾਈ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵਈ, ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਤ ਬੈ ਸਾਵਈ। ਪਿਆਰਿਓ ਜੇ ਪ੍ਰਕਾਸ਼ ਮਨਾਇਆ ਜੇ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੇਜੈ ਸੋਈ ਸੋਈ ਨੇ ਪਜਾਵੀ। ਜਿਹੜਾ ਜਿਹੜਾ ਖੋਜੇਗਾ ਉਹਨੂੰ ਇਹ ਦਾਤ ਮਿਲੇਗੀ, ਪਰ ਖੋਜਣਾ ਕਿਵੇਂ ਕਹਿ? ਆਪਾਂ ਪਾਠ ਤਾਂ ਕਰਨੇ ਆ। ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਜੇ ਸਤਿਕਾਰ ਨਹੀਂ ਕੀਤਾ, ਜੇ ਗੁਰੂ ਦਾ ਸਤਿਕਾਰ ਨਹੀਂ ਕਰਦਾ ਤੇ ਸੱਜਣਾ ਅੰਦਰ ਤੇਰੇ ਨੂੰ ਪ੍ਰਕਾਸ਼ ਕਿਵੇਂ ਮਿਲ ਜਾਏਗਾ? ਅਸੀਂ ਕੇਵਲ ਇਹ ਨਾ ਰੁੱਖਾਪਣ ਬਣਾ ਲਈਏ ਕਿ ਦੇਖੋ ਜੀ ਅਸੀਂ ਕੇਵਲ ਸ਼ਬਦ ਮੰਨਿਆ। ਮੈਂ ਕਹਿੰਦਾ ਮੰਨੋ, ਸ਼ਬਦ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਰ ਜਿਸ ਪਵਿੱਤਰ ਕਾਗਜ਼ ਤੇ ਗੁਰੂ ਦਾ ਸ਼ਬਦ ਲਿਖਿਆ ਉਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਦਬ ਵੀ ਅੰਦਰੋਂ ਕਰਨ ਦੀ ਜਾਚ ਸਿੱਖ। ਸਤਿਗੁਰੂ ਜੀ ਨੇ ਅਦਬ ਕੀਤਾ, ਪ੍ਰਕਾਸ਼ ਕਰਕੇ ਸ਼ਾਮ ਨੂੰ ਸੁੱਖ ਆਸਣ ਵੇਲੇ ਇੱਕ ਗੱਲ ਕਹਿ ਕੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਮ ਨੂੰ ਸੁੱਖ ਆਸਣ ਪਲੰਘ ਸਾਹਿਬ ਤੇ ਹੋਇਆ ਕਰੇਗਾ, ਅਸੀਂ ਰਾਤ ਨੂੰ ਥੱਲੇ ਵਿੱਚ ਆਰਾਮ ਕਰਾਂਗੇ। ਪਿਆਰਿਆ ਤੈਨੂੰ ਗੁਰੂ ਕਾ ਅਦਬ ਕਰਨ ਦੀ ਜਾਚ ਦਿੱਤੀ। ਗੁਰੂ ਕੇ ਸ਼ਬਦ ਨੇ ਭਾਈ ਲਹਿਣਾ ਜੀ ਦੇ ਅੰਦਰ ਨੂੰ ਪ੍ਰਕਾਸ਼ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਪ੍ਰਕਾਸ਼ ਕਰਨ ਵਾਲੇ ਸ਼ਬਦ ਸਤਿਗੁਰੂ ਨੇ ਇੱਕ ਥਾਂ ਤੇ ਇਕੱਤਰ ਕਰ ਦਿੱਤੇ। ਇਸ ਗੁਰੂ ਕੀ ਬਾਣੀ ਨੂੰ ਪੜ੍ਹਨ ਵਾਲਿਆਂ ਨੂੰ ਫਿਰ ਅੰਦਰ ਦੀ ਇੰਨੀ ਉਡੋਲਤਾ ਮਿਲੀ ਤੇ ਅਡੋਲਤਾ ਦਾ ਸੰਬੰਧ ਕੇਵਲ ਉਮਰ ਨਾਲ ਨਹੀਂ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਅਡੋਲਤਾ ਮਿਲੀ। 5 ਸਾਲ ਤੇ 7 ਸਾਲ ਦੇ ਬਾਬੇ ਵੀ ਅਡੋਲ ਰਹਿ ਕੇ ਸ਼ਹਾਦਤ ਦਾ ਜਾਮ ਪੀ ਗਏ ਤੇ 77 ਸਾਲ ਦੀ ਮਾਤਾ ਗੁਜਰੀ, ਉਹ ਵੀ ਰੱਬ ਦੇ ਭਾਣੇ ਨੂੰ ਮੰਨ ਕੇ ਸ਼ਹਾਦਤ ਦਾ ਜਾਮ ਪੀ ਗਈ। ਅਡੋਲਤਾ ਅਡੋਲਤਾ ਹੈ, ਇੱਕ ਪਾਸੇ ਬਜ਼ੁਰਗ ਨੇ, ਇੱਕ ਪਾਸੇ ਕੇਵਲ ਦੁਨੀਆਂ ਦੀ ਸ਼ਬਦਾਵਲੀ, ਗੁਰਮਤ ਦੀ ਨਹੀਂ, ਸਾਡੇ ਬਾਬੇ ਨੇ, ਬੱਚੇ ਨਹੀਂ, ਆਰਬਲਾ ਬੱਚਿਆਂ ਵਾਲੀ ਏ, ਪਰ ਅੰਦਰ ਬਾਬਿਆਂ ਵਾਲਾ ਹੈ। ਤਾਂ ਹੀ ਤਾਂ ਅਸੀਂ ਸ਼ਬਦ ਵਰਤਨੇ ਆ ਇਹਨਾਂ ਲਈ। ਬਾਬੇ ਮਾਤਾ ਗੁਜਰੀ ਜੀ, 2 ਛੋਟੇ ਲਾਲ, ਵੱਡੇ ਸਾਹਿਬਜ਼ਾਦੇ, 3 ਪਿਆਰੇ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਬੜੀ ਧੂਮ ਧਾਮ ਨਾਲ ਮਨਾਇਆ ਹੈ। ਤੇ ਮੈਂ ਅਰਜ਼ ਕਰਾਂ, ਦੇਖੋ ਉਸ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਲਾਂ ਨੂੰ ਆਪਣੇ ਖੱਤੀ ਤੋਰਿਆ ਹੈ। ਭਾਵੇਂ ਆਪ ਜੀ ਨੇ ਇਹ ਬਚਨ ਸੁਣੇ ਵੀ ਨੇ, ਪਰ ਮੈਂ ਅੱਜ ਸੰਖੇਪ ਵਿੱਚ ਫਿਰ ਅਰਜ਼ ਕਰਨੀ ਚਾਹੁੰਦਾ ਹਾਂ। ਜਿਸ ਦਿਨ 22 ਦਸੰਬਰ 1704 ਨੂੰ ਗੁਰੂ ਕਲਗੀਧਰ ਜੀ ਦੇ ਵੱਡੇ ਲਾਲ ਤੇ 5 ਪਿਆਰਿਆਂ ਵਿੱਚੋਂ 3 ਪਿਆਰੇ ਤੇ ਮਰਜੀਵੜੇ ਸਿੱਖ ਸ਼ਹੀਦ ਹੁੰਦੇ ਨੇ, ਉਸ ਦਿਨ ਗੁਰੂ ਕਲਗੀਧਰ ਜੀ ਦਾ ਆਗਮਨ ਪੁਰਬ ਸੀ। ਮੇਰੇ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਦੇ ਤੇ ਆਪਣੇ ਪੜਦਾਦੇ ਦੇ ਬਚਨਾਂ ਨੂੰ ਦੁਨੀਆਂ ਸਾਹਮਣੇ ਕਮਾ ਕੇ ਦੱਸਿਆ। ਉਹ ਬਚਨ ਸਨ ਭਾਵੇਂ ਸ਼ਬਦ ਨਰ ਵਰਤੇ ਹੈ ਪਰ ਕਾਰਜ ਸਿੱਧੀ ਲਈ ਪਿਤਾ ਜੀ ਨੇ ਕਿਹਾ ਸੀ ਕਿ ਅਸਲ ਵਿੱਚ ਬ੍ਰਹਮ ਨੂੰ ਪਹਿਚਾਨਣ ਵਾਲਾ ਉਹ ਏ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਂ ਕਾ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨ ਉਸਤ ਜਾਂ ਕਾ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਗਏ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਹ ਦੱਸਣ ਲਈ ਦੁਨੀਆਂ ਦੇ ਨਰੋ ਨਰ ਕੀ ਸ਼ਬਦ ਆਮ ਬੰਦੇ ਲਈ ਵਰਤਾਂਗੇ, ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਦੱਸਿਆ ਕਿ ਕੱਲ ਨੂੰ ਤੂੰ ਇਸ ਤਰ੍ਹਾਂ ਦਾ ਭਾਣਾ ਮੰਨੀ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, 22 ਦਸੰਬਰ 1704 ਨੂੰ ਕਲਗੀਧਰ ਸੱਚੇ ਪਿਤਾ ਜੀ ਦਾ 39ਵਾਂ ਗੁਰਪੁਰਬ ਹੈ। ਮੈਂ ਅਰਜ਼ ਕਰਾਂ ਕਿ ਉਸ ਦਿਨ ਕੌਮ ਦੀ ਝੋਲੀ ਵਿੱਚ ਇਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਜੀ ਨੇ ਆਪਣੇ ਆਗਮਨ ਪੁਰਬ ਵਾਲੇ ਦਿਨ ਆਪਣੇ ਲਾਲਾਂ ਨੂੰ ਇਸ ਕੌਮ ਤੋਂ ਕੁਰਬਾਨ ਕੀਤਾ। ਅਕਸਰ ਜਿਤਨੇ ਪਹਿਲੇ ਪੁਰਬ ਮਨਾਏ ਸਨ ਉਦਨ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਸਨ। ਹਜ਼ੂਰ ਦਾ 10ਵਾਂ ਆਗਮਨ ਪੁਰਬ ਸੀ ਤੇ ਰਾਜਾ ਰਤਨ ਰਾਏ ਪ੍ਰਸਾਦੀ ਖਾਤੀ 5 ਕਲਾ ਸ਼ਸਤਰ ਤੇ ਘੋੜੇ ਲੈ ਕੇ ਆਇਆ। ਹਜ਼ੂਰ ਦਾ 11ਵਾਂ ਆਗਮਨ ਪੁਰਬ ਸੀ ਤੇ ਕਾਬਲ ਦੀ ਸੰਗਤ ਕੀਮਤੀ ਸਮਿਆਨਾ ਲੈ ਕੇ ਆਈ। ਹਜ਼ੂਰ ਦੇ ਉਸ ਤੋਂ ਅਗਾਂਹ ਪੁਰਬ ਆਏ, ਸਿੱਖਾਂ ਨੇ ਆਪਣੇ ਵੱਲੋਂ ਬੇਅੰਤ ਭੇਟਾਵਾਂ ਰੱਖੀਆਂ ਤੇ ਅੱਜ 39ਵਾਂ ਪੁਰਬ ਆਇਆ। ਜਿਸ ਚਰਨਾਂ ਵਿੱਚ ਸਿੱਖ ਸੰਗਤ ਭੇਟਾਵਾਂ ਰੱਖਦੀ ਸੀ ਉਸ ਕਲਗੀ ਵਾਲੇ ਸੱਚੇ ਪਾਤਸ਼ਾਹ ਨੇ ਆਪਣੇ ਆਗਮਨ ਵਾਲੇ ਦਿਨ ਆਪਣੇ ਦੋ ਪੁੱਤਰਾਂ ਨੂੰ ਕੌਮ ਦੀ ਝੋਲੀ ਵਿੱਚ ਪਾ ਦਿੱਤਾ। ਸਹਿਬ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਦੋਨਾਂ ਲਾਲਾਂ ਨੂੰ ਤੋਰਿਆ। ਮੈਂ ਸਿਰਫ ਪੰਛੀ ਝਾਤ ਅਰਜ਼ ਕਰਨੀ ਚਾਹੁੰਦਾ, ਜੇ ਵੱਡੇ ਨੂੰ ਤੋਰਦੇ ਨੇ ਤੇ ਉਸ ਵੇਲੇ ਵੀ ਅਕਾਲ ਦਾ ਸ਼ੁਕਰ ਏ, ਜੇ ਛੋਟੇ ਬਾਬਾ ਜੁਝਾਰ ਸਿੰਘ ਨੂੰ ਤੋਰਦੇ ਨੇ ਤੇ ਉਸ ਵੇਲੇ ਵੀ ਉਹਨਾਂ ਨੂੰ ਹਦਾਇਤ ਕਰਦੇ ਨੇ ਕਿ ਰੱਬ ਦਾ ਹੁਕਮ ਮੰਨਦਿਆਂ ਸ਼ਹਾਦਤ ਦਾ ਜਾਮ ਪੀ ਜਾਣਾ ਪਰ ਅੰਦਰ ਦੀ ਅਡੋਲਤਾ ਨੂੰ ਆਂਚ ਨਾ ਆਵੇ। ਸੰਸਾਰ ਦੇ ਲੋਕੋ, ਅੱਜ ਕੋਈ ਵੀ ਮਨੁੱਖ ਹੈ ਉਹ ਪਹਿਲਾਂ ਆਪਣੇ ਪਰਿਵਾਰ ਦਾ ਸੋਚਦਾ ਹੈ, ਬਾਅਦ ਵੀ ਸੰਸਾਰ ਦਾ ਸੋਚਦਾ ਹੈ। ਮੇਰੇ ਸਤਿਗੁਰੂ ਨੇ ਖਾਲਸੇ ਲਈ, ਕੌਮ ਲਈ, ਆਪਣੇ ਇਹਨਾਂ ਪੁੱਤਰਾਂ ਦੇ ਲਈ ਆਪਣੇ ਚਾਰੇ ਲਾਲ ਵਾਰ ਦਿੱਤੇ। ਇੱਥੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ, ਇਹਨੂੰ ਕਰਮ ਕਾਂਡ ਵਾਲੇ ਪਾਸੇ ਨਾ ਲਿਓ ਕਿਉਂਕਿ ਵਿਆਖਿਆ ਕਰਨ ਲਈ ਮੈਂ ਇਸ ਸ਼ਬਦ ਨੂੰ ਥੋੜਾ ਜਿਹਾ ਆਧਾਰ ਬਣਾਇਆ। ਸੰਸਾਰ ਦੀਆਂ ਮਾਵਾਂ ਜਦੋਂ ਆਪਣੇ ਪੁੱਤਰਾਂ ਤੋਂ ਕੁਰਬਾਨ ਜਾਂਦੀਆਂ ਨੇ, ਕੋਈ ਪੁੱਤਰ ਦੇ ਵਿਆਹ ਤੇ ਪਾਣੀ ਵਾਰ ਕੇ ਪੀਂਦੀ ਏ, ਕੋਈ ਪੁੱਤਰ ਤੋਂ ਬਾਪ ਰੁਪਈਏ ਵਾਰਦਾ, ਪਿੰਡਾਂ ਵਿੱਚ ਮਾਈਆਂ ਆਪਣੇ ਪੁੱਤਰਾਂ ਤੋਂ ਮਿੱਟੀ ਵਾਰ ਵਾਰ ਕੇ ਸੱਚਦੀਆਂ ਨੇ, ਪਰ ਗੁਰੂ ਕੇ ਸਿੱਖੋ ਕਾਹਦੇ ਲਈ? ਉਹਨਾਂ ਦੀ ਇੱਕ ਮਨੌਤ ਹੈ, ਪਾਣੀ ਵਾਰਨਾ ਮਿੱਟੀ ਵਾਰਨੀ ਮਰਚਾਂ ਵਾਰਨੀਆਂ, ਮੇਰੇ ਬੱਚੇ ਨੂੰ ਤੱਤੀ ਵਾਹ ਨਾ ਲੱਗੇ। ਮੇਰੇ ਸਾਹਿਬ ਨੇ ਕਿਹਾ ਇਹ ਤਾਂ ਕਰਮ ਕਾਂਡੀ ਲੋਕ ਕਿ ਕੇਵਲ ਪਾਣੀ ਪੈਸੇ ਤੇ ਆ ਦੁਨੀਆਂ ਦੀ ਮਿੱਟੀ ਤਾਂ ਸਾਰੀ ਦੁਨੀਆਂ ਪੁੱਤਰਾਂ ਤੋਂ ਵਾਰ ਦੀਏ। ਮੈਂ ਖਾਲਸਾ ਪੁੱਤਰ ਪਾਣੀ ਧਨ ਨਹੀਂ, ਮੈਂ ਆਪਣੇ ਚਾਰੇ ਪੁੱਤਰ ਹੀ ਤੇਰੇ ਤੋਂ ਵਾਰ ਜਾਣਾ। ਉੱਥੇ ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ ਆ ਕਿ ਇਨ ਪੁੱਤਰਨ ਕੇ ਤੀਤ ਪਰ ਵਾਰ ਦੀਏ ਸ਼ਬਦ ਕਿਹਾ, ਪਾਣੀ ਵਾਰਨਾ ਨਹੀਂ, ਪੈਸਾ ਵਾਰਨਾ ਨਹੀਂ, ਇਨ ਪੁੱਤਰਨ ਕੇ ਤੀਤ ਪਰ ਵਾਰ ਦੀਏ ਤੁਤ ਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਖਜ਼ਾਨ। ਚਾਰਾਂ ਨੂੰ ਆਪਣੇ ਹੱਥੀ ਤੋਰਦੇ ਨੇ, ਬਾਬਾ ਅਜੀਤ ਸਿੰਘ ਨੂੰ ਤੋਰਿਆ, ਬਾਬਾ ਜੁਝਾਰ ਸਿੰਘ ਨੂੰ ਤਾਂ ਤੋਰਦਿਆਂ ਇਹ ਸ਼ਬਦ ਕਹਿ ਸਨ, ਬੇਟਾ ਹੁਣ ਮੇਰੇ ਨੇਤਰਾਂ ਸਾਹਮਣੇ ਮੇਰੇ ਘਰ ਦੀ ਤੂੰ ਆਖਰੀ ਨਿਸ਼ਾਨੀ ਕਹਿ। ਤੇ ਸ਼ਬਦ ਸਨ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਆ ਖਲਦ ਮੇ ਭਈਆ, ਖਾਇਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਖ ਤੇ ਤੁਮੇ ਬਰਸੀ ਖਾਤੇ ਹੋਵੇ ਦੇਖੇ। ਸਾਡੀ ਖਾਤਰ, ਸਾਡੇ ਗਲੇ ਨੂੰ ਸੁੱਖ ਦੇਣ ਲਈ, ਅੰਦਰ ਨੂੰ ਸੁੱਖ ਦੇਣ ਲਈ ਸਤਿਗੁਰੂ ਜੀ ਨੇ ਆਪਣੇ ਲਾਲ ਤੋਰੇ। ਉਧਰ ਠੰਡਾ ਬੁਰਜ ਹੈ, ਦੇਖੋ ਅੱਜ ਵੀ ਅਸੀਂ ਝਾਤੀ ਮਾਰਨੇ ਆ, ਕਹਿਣਾ ਬਹੁਤ ਸੁੱਖ ਹੈ। ਮੈਂ ਇਹਨਾਂ ਵੀਰਾਂ ਨੂੰ ਇਹ ਗੱਲ ਕਹੀ, ਕਦੀ ਵੀ ਜੋ ਪਰਮਾਤਮਾ ਕਰਦਾ ਸਿੱਖ ਕੇਵਲ ਰਜ਼ਾ ਮੰਨਣ ਵਾਲਾ ਹੈ। ਮੈਂ ਅੱਗੇ ਅਰਜ਼ ਕਰਨੀ ਜ਼ਫਰਨਾਮੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀਆਂ ਅਖੀਰਲੀਆਂ ਤੁਕਾਂ ਨੇ ਕਿ ਹੁਕਮ ਰਜ਼ਾਈ ਚੱਲਣਾ ਤੇ ਜ਼ਫਰਨਾਮੇ ਦਾ ਪਹਿਲਾ ਸ਼ੇਰ ਹੀ ਐਵੇ ਕਿ ਰੱਬ ਜੀ ਪਰਮਾਤਮਾ ਜੀ ਮੈਂ ਆਪਣੇ ਮਰਜੀਵੜੇ ਸ਼ਹੀਦ ਸਿੱਖਾਂ ਦੀ ਦਾਸਤਾਨ ਆਪਣੇ ਪੁੱਤਰਾਂ ਦੀ ਦਾਸਤਾਨ ਤੇ ਇੱਕ ਸੱਚ ਦੀ ਚਿੱਠੀ ਲਿਖਣ ਲੱਗਾ ਸਭ ਤੋਂ ਪਹਿਲਾ ਸ਼ੇਰ ਏ ਮੈਨੂੰ ਰਜ਼ਾ ਵਿੱਚ ਚੱਲਣ ਦੀ ਦਾਤ ਦੇ ਮੈਨੂੰ ਰਜ਼ਾ ਵਿੱਚ ਰਹਿਣ ਦੀ ਦਾਤ ਬਖਸ਼ ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ ਕਮਾਲ ਏ ਕਰਾਮਾਤ ਕਾਇਮ ਕਰੀਮ ਤੇ ਸ਼ਬਦ ਅੱਗਾ ਹੈ ਰਜ਼ਾ ਬਖਸ਼ ਰਜ਼ਾ ਵਿੱਚ ਰਹਿਣ ਦੀ ਦਾਤ ਉਹ ਤਾਂ ਆਪ ਹਜ਼ੂਰ ਰਜ਼ਾ ਵਿੱਚ ਰਹਿੰਦੇ ਨੇ ਪਰ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਆ ਨਾ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਗੁਰੂ ਲਈ ਇਹਦਾ ਭਾਵ ਇਹ ਹੈ ਕਿ ਸਿੱਖਾਂ ਤੂੰ ਜੁਗਾਂ ਤੱਕ ਇਹ ਸ਼ੇਰ ਪੜ੍ਹਨੇ ਨੇ ਤੇ ਅਰਦਾਸ ਇਹ ਕਰੀ ਜੇ ਸਭ ਕੁਝ ਵੀ ਚਲਾ ਜਾਏ ਤੇ ਰੱਬ ਦੇ ਚਰਨਾਂ ਵਿੱਚੋਂ ਝੋਲੀ ਅੱਡ ਕੇ ਰਜ਼ਾ ਮੰਗਣ ਦੀ ਦਾਤ ਮੰਗੀ ਸਾਹਿਬ ਕਿਰਪਾਲੂ ਨੇ ਰਜ਼ਾ ਵਿੱਚ ਰਹਿ ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰੋਜ਼ੀ ਦੇਖੋ ਰਿਹਾ ਕੁਨ ਰਹੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ ਸਤਿਗੁਰੂ ਦੇ ਦੋਨੋਂ ਲਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਇਸੇ ਸਰਹੰਦ ਨੂੰ ਤੋਰਦਿਆਂ ਹੋਇਆ ਠੰਡੇ ਬੁਰਜ ਤੋਂ ਮਾਤਾ ਜੀ ਨੇ ਜਿੱਥੇ ਸ਼ਹੀਦ ਕੀਤਾ ਉਧਰ ਤੋਰਦਿਆਂ ਅਖੀਰਲੇ ਜਿਹੜੇ ਸ਼ਬਦ ਕਹੇ ਉਹ ਅੰਦਰ ਨੂੰ ਟੁੰਬਣ ਵਾਲੇ ਅੰਦਰ ਦੀ ਅਡੋਲਤਾ ਨੂੰ ਪ੍ਰਗਟ ਕਰਨ ਵਾਲੇ ਤੇ ਉਸ ਕਵੀ ਸੱਜਣ ਨੇ ਕਿਹਾ ਕਹਿਣ ਲੱਗੇ ਤੁਰ ਲੱਗਿਆ ਸ਼ਬਦ ਸਨ ਕਿ ਆਓ ਬੇਟਾ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਹਾ ਤੋ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜ਼ਾ ਤੋ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜ਼ਾ ਤੋ ਲੂੰ ਮਰਨੇ ਸੇ ਪਹਿਲੇ ਬੇਟਾ ਤੁਮਕੋ ਦੁਲਹਾ ਬਣਾ ਤੋ ਲੂੰ ਬਸ ਇੱਥੇ ਦਾਦੀ ਨੇ ਗੁਰਬਾਣੀ ਦੀ ਗੁੜਤੀ ਦੇ ਕੇ ਇਹ ਗੱਲ ਸਮਝਾਈ ਕਿ ਬਾਣੀ ਦੱਸਦੀ ਏ ਲਾਲ ਜੀ ਜੀਵਨ ਜੀਣਾ ਕਿਵੇਂ ਵੇ ਤੇ ਜਿੱਧਰ ਤੁਸੀਂ ਚੱਲੇ ਹੋ ਇਹ ਕੁਰਬਾਨੀ ਦੱਸਦੀ ਏ ਸਿੱਖ ਨੇ ਮਰਨਾ ਕਿਵੇਂ ਇਹ ਪ੍ਰਕਾਸ਼ ਤੇ ਸ਼ਹਾਦਤ ਦੀ ਗੱਲ ਸੀ ਸਤਿਗੁਰੂ ਕੇ ਲਾਲ ਗਏ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਮੈਂ ਕਹਿੰਦਾ ਸਰਹੰਦ ਦੀ ਨੀਂਹ ਨਾਲ ਫਤਿਹ ਦਾ ਬੜਾ ਸੰਬੰਧ ਹੈ ਦੇਖੋ ਜਦੋਂ ਸ਼ਹੀਦ ਹੋਏ ਵੱਡੇ ਬਾਬਾ ਜ਼ੋਰਾਵਰ ਸਿੰਘ ਤੇ ਛੋਟੇ ਬਾਬਾ ਫਤਿਹ ਸਿੰਘ ਤੇ ਜਿਸ ਨੇ ਸੂਬਾ ਵਜ਼ੀਰ ਖਾਨ ਨੂੰ ਮਾਰਿਆ ਉਸ ਸਿੱਖ ਦਾ ਨਾਮ ਵੀ ਭਾਈ ਫਤਿਹ ਸਿੰਘ ਸੀ ਭਾਵਾਂ ਆਮ ਤੌਰ ਤੇ ਕੇਵਲ ਅਸੀਂ ਤੀਰ ਦੀ ਗੱਲ ਕਰਨੇ ਆ ਸ਼ਹਾਦਤ ਸਭ ਤੋਂ ਛੋਟੇ ਲਾਲ ਫਤਿਹ ਸਿੰਘ ਜਿਨ੍ਹੇ ਵਜ਼ੀਰ ਖਾਨ ਨੂੰ ਖਤਮ ਕੀਤਾ ਉਹ ਵੀ ਫਤਿਹ ਸਿੰਘ ਤੇ ਜਿੱਦਣ ਕੇਸਰੀ ਨਿਸ਼ਾਨ ਚਲਾਇਆ ਉਦਣ ਸਿੱਕੇ ਉੱਤੇ ਵੀ ਲਿਖਿਆ ਕਿ ਦਾਤਾ ਅੱਜ ਫਤਿਹ ਕੇਵਲ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਮਿਲੀ ਫਤਿਹ ਦਾ ਸਿੱਕਾ ਵੀ ਇੱਥੋਂ ਚੱਲਿਆ ਤੇ ਹਜ਼ੂਰ ਨੇ ਕਿਹਾ ਉਹ ਸ਼ਬਦ ਲਿਖੇ ਗਏ ਮੈਂ ਹਜ਼ੂਰ ਤਾਂ ਸ਼ਬਦ ਵਰਤਿਆ ਕਿ ਇੱਕ ਵਿਦਵਾਨ ਸੱਜਣ ਕਹਿੰਦੇ ਨੇ ਇਹ ਅਸਲ ਵਿੱਚ ਸ਼ੇਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਹੈ ਕਿ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਇਹਦਾ ਭਾਵ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਦੇਗ ਤੇ ਤੇਗ ਦੀ ਫਤਿਹ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਮਿਲੀ ਹੈ ਮੈਂ ਤਾਂ ਅਰਜ਼ ਕੀਤੀ ਕਿਉਂਕਿ ਇਹਦੇ ਬਾਰੇ ਵੇਰਵਾ ਦੇਣਾ ਜ਼ਰੂਰੀ ਸੀ ਕਿ ਦੂਸਰੇ ਸੱਜਣੇ ਕਹਿੰਦੇ ਆ ਕਿ ਜਿਸ ਦਿਨ ਇਹਨਾਂ ਨੀਹਾਂ ਨੂੰ ਖਤਮ ਕਰਕੇ ਕੇਤਰੀ ਨਿਸ਼ਾਨ ਝੁਲਿਆ ਇੱਥੇ ਨਾਮ ਵੀ ਫਤਿਹਗੜ੍ਹ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਏ ਹਜ਼ੂਰ ਕਿਰਪਾਲੂ ਨੇ ਆਪਣੇ ਹੱਥ ਵਿੱਚ ਕਲਮ ਚੁੱਕੀ ਏ ਤੇ ਉਹ ਅੱਤ ਜ਼ਰੂਰੀ ਏ ਕਹਿਣਾ ਕਿ ਇਹਨਾਂ ਤਿੰਨ ਸ਼ਤਾਬਦੀਆਂ ਨੇ ਸ਼ਬਦ ਦਾ ਪ੍ਰਕਾਸ਼ ਗੁਰਬਾਣੀ ਨੇ ਜ਼ਿੰਦਗੀ ਜੀਣ ਦੀ ਦਾਤ ਦੱਸੀ ਤੇ ਕੁਰਬਾਨੀ ਨੇ ਮਰਨ ਦੀ ਜਾਚ ਦੱਸੀ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਕੋਲ ਖਬਰ ਪਹੁੰਚ ਗਈ ਏ ਕਿ ਦਾਤਾਰ ਜੀ ਦੋਨੋਂ ਲਾਲ ਸ਼ਹੀਦ ਕਰ ਦਿੱਤੇ ਗਏ ਤੇ ਇੱਥੇ ਜ਼ਰੂਰੀ ਹੈ ਜ਼ਫਰਨਾਮਾ ਤੇ ਦੂਸਰੇ ਪਾਸੇ ਸ਼ਿਕਸਤਨਾਮਾ ਤਾਂ ਕਿਉਂਕਿ ਇੱਕ ਪਾਸੇ ਔਰੰਗਜ਼ੇਬ ਆਪਣੇ ਛੋਟੇ ਪੁੱਤਰ ਕਾਮ ਬਖਸ਼ ਨੂੰ ਚਿੱਠੀ ਲਿਖਦਾ ਹੈ ਉਹਦੀ ਚਿੱਠੀ ਦੇ ਬੋਲ ਅੱਤ ਦੀ ਬੱਜ ਬੁੱਜ ਦਿਲੀ ਤੇ ਅੰਦਰ ਡਿੱਗੇ ਹੋਏ ਦੇ ਨੇ ਤੇ ਕਲਗੀ ਵਾਲੇ ਦਾ ਜ਼ਫਰਨਾਮਾ ਪੜ੍ਹੋ ਸਾਰਾ ਪਰਿਵਾਰ ਵਾਰ ਕੇ ਵੀ ਚੜ੍ਹਦੀ ਕਲਾ ਤੇ ਰੱਬ ਦੇ ਸ਼ੁਕਰ ਵੀ ਜੁੜੇ ਸਭ ਤੋਂ ਪਹਿਲਾਂ ਮੈਂ ਕੁਝ ਸ਼ੇਰ ਸਤਿਗੁਰੂ ਜੀ ਦੇ ਆਪ ਨਾਲ ਸਾਂਝੇ ਕਰਨੇ ਨੇ ਕਿਉਂਕਿ ਇਸ ਸਾਲ 300 ਸਾਲ ਹੋ ਜਾਣਾ ਜ਼ਫਰਨਾਮੇ ਲਿਖੇ ਨੂੰ ਸਾਹਿਬ ਨੇ ਪਹਿਲਾ ਸ਼ੇਰ ਕਿਹਾ ਸੀ ਕਮਾਲ ਏ ਕਰਾਮਾਤ ਕਾਇਮ ਕਰੀਮ رضا بخش رازق رہا کن رحیم. دوجا شیر کیا سی کہ عطا بخش کہ میرے مالک ساڈے جیواں دے گناہ تو بخشن والا ہے. کہن لگے کہ میرے مالک تو مہر کر اینا جیواں دے گناہ نو بخش دیں. کہن لگے کہ تسی اندر دے گناہ بخش دیو تے نال اے بچن سی کہ اج پاویں سنسار دی نظر وچ نہ ساز ہے نہ باج ہے نہ تخت ہے نہ تاج ہے. دیکھو سب کچھ وار کے اندر دی چڑھ دی کلا نو تا اے شیر نے پرگٹ کر دیتا کہ اج سب کچھ وار کے میں زمین تے بیٹھا وی اندر دے سکھ وچاں تو اینا کچھ ظلم کرن دے باوجود اپنے اندر چاتی مار کے دیکھ تینو سونی سیج اتے بیٹھ کے وی کنڈے پاس دے پہ. صاحب نے کیا نہ سازو نہ بازو نہ فوجو نہ فرق خدا بند بخشند ہے ایش عرش پرماتما نے مینو اندر دا سکھ دتا تے جدو کتے کیا گیا صاحب گرو کلگی تر جی دے سامنے اورنگ زیب دی دھمکی والے شبد سامنے آندے نے انہیں پاواں قرآن دی قسم چکی لوکاں نے شبد ورتے کہ دیکھو اورنگ زیب وچ طاقت بہت ہے سارے اودے اگے جھک گئے پر ظفر نامہ لکھن والے صاحب نے کیا کہ جدے سر تے اکال پرکھ ہوما ہوئے تیرے ورگے چلاک کان او دا کچھ نہیں بگاڑ سکدے. جڑا شیر دے کول کھلوتا ہوئے تیرے ورگیاں بھیڈاں بکریاں تے خرن کچھ نہیں بگاڑ سکدے. تے چیتے رکھیں لوک تینوں کہن گے ایمان پرست ہیں پر میں کہنا تیرے ورگا بئیمان بندے ہی دنیا تے کوئی. شبد تے حضور دے نے خمارا کساں سایا کے آئد بدیر برو دست دارد نہ زاگے دلیر. دوجا شیر تھی کہن لگے کسے پشت افتد پسے شیرے نر نہ گیرد بوجو میٹو آو گزر. تے جڑے دو شیر اورنگ زیب نو مخاطب کر کے کیول او دے جیون لی کہے کہن لگے نہ امام پرستی نہ او زائیں دین. لوگ کہندے نے اورنگ زیب ایمان دا بڑا پکا ہے کہ نے اندر چاتی مار کے دیکھ تیرے نال ود بے ایمان دنیا تے کوئی نہ امام پرستی نہ او زائیں دین. تونو دین تے بھروسہ نہیں. تے اگلا شبد سی نہ صاحب شناسی تو رب دی شناخت کرن والا نہیں تو رب نو پہچانن والا نہیں نہ محمد یقین ایویں حضرت محمد صاحب دا نام نہ آدھار بنا تینو محمد صاحب اتے بھی بھروسہ نہیں نہ امام پرستی نہ اوزائیں دین نہ صاحب شناسی نہ محمد یقین. تے اخیر تے شبد سن خمو مرد باید سواد سخنور. مرد اوے جو منہ تو کہے او پیٹ وچ رکھے جو ٹھڈ وچ ہوے او منہ تو کہے. تو منہ تو قسم چکی ٹھڈ وچ کپٹ رکھیاں کہن لگے سچ جانی تیرے لئی تا مرد شبد ورتنا مرد شبد دا ہی اپمان ہے. ہمو مرد باید سواد سخنور نہ شکمے دیگر در دہانے دیگر. آخر چار پتر کی دوئے نے ست گرو نے پتراں دا ذکر ضرور کیتا پر اس لئی نہیں کہ مینوں افسوس میرے پتر تو مار دیتے. کہن لگے نہیں کہ چیا شدھ کہ چوں بچ گا کچھ تے چار. چیا شدھ دا ارتھ ہی ہے کہ کی ہویا تے کی ہویا شبد و وردا جڑا بے پرواہ ہوئے. ادھر خبر پہ ملتی ہے کہ دونوں لال چھوٹے کو کے شہید کیتے تے ست گرو بخشش کر رہے کی ہویا میرے چار پتر کو کے شہید کر دیتے. سچ جانی اجے تک کنڈلیا سپ بیٹھا ہے جن تینوں ڈنگنا ہے. کیا شدھ کے چوں بچ گا کچھ تے چار کہ باقی بے ماں دست پیچی دہ مار. اگلا بچن سی چے مردی کہ اگر خاموشاں کنی وہ کافی مردانگی ہوئی کہ چار چنگیاڑیاں بجا کے تیرے نواب تیرے اہلکار جشن پہ مناندے نے پر انہاں نواباں نوں انہاں صوبے داراں نوں میری گل کہہ دے چے مردی کے اگر خاموشاں کنی کہ چار چنگیاڑیاں نال گل نہیں مکنی بجن نال کہ آتش دمارا فروزہ کنی اینی وڈی اگ بلن والی ہے اے جشن منان والے اگ وچ سڑ کے راکھ ہو جان گے. کنے کو دن پہ اسے دھرتی تے بابا بندہ سنگھ بہادر آئے صاحب کرپالو جی نے اپنے پتر وار کے اپنے مرجیوڑے سکھ وار کے اپنا پروار وار کے اس سنسار نال سبند نہیں اس نرنکار نال اپنے اندر نو جوڑ کے رکھیا موہ دی تند توڑ دتی پیار دی تند نو مضبوط رکھیا. تائی تاں مہان سکھ ودوان گیانی شرم سنگھ جتھےدار کیسگڑھ صاحب انہاں نے ایک گل کہی سی کہن لگے خوشی نال قربانیاں دین چلے ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਇਹ ਗਿਆਨੀ ਸ਼ਰਮ ਸਿੰਘ ਹੋਣਾ ਦੇ ਬਚਨ ਨੇ। ਖੁਸ਼ੀ ਨਾਲ, ਮਜਬੂਰੀ ਨਹੀਂ, ਲਾਚਾਰਗੀ ਨਹੀਂ, ਕੇਵਲ ਅੰਦਰ ਦੀ ਘਬਰਾਹਟ ਨਹੀਂ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ। ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਕੁਝ ਅੰਦਰ ਨੂੰ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ। ਇਹ ਤਾਂ ਕੋਈ ਨਹੀਂ ਆਖ ਸਕਦਾ ਕਿ ਜੋੜੀ ਇਸ ਪਾਸੇ। ਇਸ ਪਾਸੇ ਦਰ ਤੇ ਸੰਸਾਰ। ਫਿਰ ਮੈਂ ਰਿਪੀਟ ਸ਼ਬਦ ਕਰਦੀ ਹਾਂ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ। ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਅੰਦਰ ਦੀ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ। ਇਹ ਤਾਂ ਕੋਈ ਵੀ ਨਹੀਂ ਆਖ ਸਕਦਾ ਜੇ ਜੋੜੀ ਇਸ ਪਾਸੇ ਤੋੜੀ ਉਸ ਪਾਸੇ। ਚਾਰੇ ਲਾਲ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ। ਸੰਸਾਰ ਵੱਲੋਂ ਮੋਹ ਦੀਆਂ ਤੰਦਾਂ ਤੋੜ ਕੇ ਨਿਰੰਕਾਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਿਆ। ਗੁਰੂ ਕੇ ਸਿੱਖੋ, ਅਸੀਂ 3 ਸ਼ਤਾਬਦੀਆਂ ਮਨਾਈਆਂ ਨੇ। ਇਹ ਪਤਾ ਹੈ ਕਿ ਅਗਾਂ ਸਾਡੀ ਜ਼ਿੰਦਗੀ ਵਿੱਚ ਇਹ ਸ਼ਤਾਬਦੀ ਆਉਣੀ ਨਹੀਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਮੈਂ ਸਮੇਂ ਬਾਰੇ ਇੱਕ ਅਰਜ਼ ਕਰਨੀ ਚਾਹੁੰਦਾ। ਭਾਵੇਂ ਸਾਡੇ ਸੱਜਣ 31 ਦਸੰਬਰ ਨੂੰ ਥਾਂ ਥਾਂ ਤੇ ਗੁਰਪੁਰਬ ਦੀ ਤਰ੍ਹਾਂ, ਮੇਰੇ ਮਨ 'ਚ ਕਈ ਵਾਰੀ ਵਿਆਹ ਬਾਰੇ ਖਿਆਲ ਉੱਠਦਾ ਹੈ ਕਿ ਜੇ ਕੋਈ ਆਮ ਦੂਜਾ ਕਰਮ ਕਾਂਡ ਕਰੀਏ ਉਹ ਵਿਪਰਨ ਕੀ ਰੀਤ ਹੈ, ਕੱਲਾ ਸਾਲ ਨੂੰ ਮੁੱਖ ਰੱਖ ਕੇ ਤੁਰੀਏ ਤੇ ਕਿਤੇ ਵਿਪਰਨ ਕੀ ਰੀਤ ਤੇ ਨਹੀਂ। ਮੇਰੀ ਬੇਨਤੀ ਸਮਝਿਓ ਕਿ ਆਪਣੇ ਗੁਰੂ ਨੂੰ ਸਾਹਮਣੇ ਰੱਖ ਕੇ ਤੁਰੀਏ ਤੇ ਇੱਥੋਂ ਦਾ ਸਮਾਗਮ ਨਵੇਂ ਸਾਲ ਲਈ ਨਹੀਂ ਸੀ। ਮੈਂ ਅਰਜ਼ ਕਰਾਂ, ਅੱਜ 20 ਸਾਲ ਹੋ ਚੱਲੇ ਨੇ, 21 ਸਾਲ ਚੜ ਜਾਣੇ ਜਿਨ੍ਹਾਂ ਨੂੰ ਟਾਇਰ ਪਾ ਕੇ ਸਾੜਿਆ, ਜਿਨ੍ਹਾਂ ਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਖਤਮ ਕੀਤਾ, ਜਿਨ੍ਹਾਂ ਬੱਚਿਆਂ ਨੂੰ ਖੋਹ ਖੋਹ ਕੇ ਖਤਮ ਕਰ ਦਿੱਤਾ ਗਿਆ, ਉਹਨਾਂ 84 ਦੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਕੀਰਤਨ ਦਰਬਾਰ ਹੁੰਦਾ। ਮੈਂ ਤਾਂ ਕਹਿੰਦਾ ਵੀ ਤੁਸੀਂ ਕਿਤੇ ਇਸ ਤੋਂ ਦੂਰ ਨਾ ਚਲੇ ਜਾਇਓ ਜਿੱਥੋਂ ਤੁਸੀਂ ਇਹ ਖੇਡ ਇਹ ਗੁਰਮਤ ਸਮਾਗਮ ਆਰੰਭ ਕੀਤੇ ਨੇ। ਸਾਹਿਬ ਕਿਰਪਾਲੂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਇਹ ਲਾਲਾਂ ਦੀ ਸ਼ਹਾਦਤ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਦਾ ਮੈਂ ਪਿਛਾਂ ਨੂੰ ਜਾ ਰਿਹਾ, ਪੁਰਬ ਅਸੀਂ ਮਨਾਏ ਨੇ। ਹਾਂ, ਜੇ ਸਾਲ ਦੀ ਵੀ ਗੱਲ ਕਰਦੇ ਹੋ ਤੇ ਸਮਾਂ ਕਦੀ ਟਿਕਦਾ ਨਹੀਂ, ਪਰ ਇੱਕ ਬੰਦੇ ਦੀ ਕਮਜ਼ੋਰੀ ਏ, ਮੈਂ ਕਹਿੰਦਾ ਜੇ ਸਮੇਂ ਦੀ ਕਦਰ ਕਰਕੇ ਆਇਓ ਤੇ ਅੱਜ ਅਰਦਾਸ ਕਰੋ ਕਿ ਦਾਤਾ ਸਾਨੂੰ ਵਰਤਮਾਨ ਵਿੱਚ ਜੀਣ ਦੀ ਜਾਚ ਆ ਜਾਏ। ਵਰਤਮਾਨ ਵਿੱਚ ਜੀਣ ਵਾਲੀ ਤਾਂ ਲੋਕ ਸਕੂਨ ਲੈਂਦੇ ਨੇ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਬੰਦੇ ਦਾ ਸਰੀਰ ਵਰਤਮਾਨ ਵਿੱਚ ਰਹਿੰਦਾ ਹੈ ਤੇ ਬੰਦੇ ਦੇ ਸਵਾਸ ਵਰਤਮਾਨ ਵਿੱਚ ਰਹਿੰਦੇ ਨੇ, ਪਰ ਬੰਦੇ ਦਾ ਮਨ ਕਦੀ ਵਰਤਮਾਨ ਵਿੱਚ ਨਹੀਂ ਰਹਿੰਦਾ। ਜਿਹਦਾ ਵਰਤਮਾਨ ਵਿੱਚ ਰਹਿੰਦਾ ਉਹ ਬੰਦਾ ਆਮ ਨਹੀਂ, ਉਹ ਗੁਰਮੁਖ ਹੁੰਦਾ ਹੈ। ਤੁਸੀਂ ਕਹੋਗੇ ਵੀ ਸਰੀਰ ਵਰਤਮਾਨ ਵਿੱਚ, ਸਵਾਸ ਵਰਤਮਾਨ ਵਿੱਚ ਤੇ ਮਨ ਵਰਤਮਾਨ ਵਿੱਚ ਕਿਉਂ ਨਹੀਂ? ਆਪਾਂ ਜਿਤਨੇ ਆਪਾਂ ਬੈਠੇ ਹਾਂ, ਸਰੀਰ ਸਾਰਿਆਂ ਦੇ ਸਾਡੇ ਇੱਥੇ ਪਏ ਨੇ, ਕਿਸੇ ਵੀ ਬੰਦੇ ਦਾ ਸਰੀਰ ਉਹਦੇ ਬੈੱਡਰੂਮ ਵਿੱਚ ਨਹੀਂ। ਬੇਨਤੀ ਨੂੰ ਸਮਝਿਓ ਕਿ ਸਰੀਰ ਇੱਥੇ ਨੇ, ਕਿਸੇ ਦਾ ਸਰੀਰ ਆਪਣੇ ਘਰ ਵਿੱਚ ਨਹੀਂ ਤੇ ਆਪਣੇ ਸਵਾਸ ਇੱਥੇ ਨੇ। ਅਸੀਂ ਘਰੋਂ ਤੁਰਦਿਆਂ ਇਹ ਨਹੀਂ ਕਿਹਾ ਕਿ ਚਲੋ ਮੈਂ ਗੁਰਦੁਆਰੇ ਚੱਲਿਆ, ਮੈਂ ਸਾਹ ਆਪਣੇ ਘਰ ਛੱਡ ਚੱਲਿਆ ਤੇ ਮੇਰਾ ਸਰੀਰ ਗੁਰਦੁਆਰੇ ਚੱਲਿਆ। ਜਿੱਥੇ ਬੰਦੇ ਦਾ ਸਰੀਰ ਵਰਤਮਾਨ ਰਹੇਗਾ, ਚੇਤੇ ਰੱਖਿਓ, ਉੱਥੇ ਬੰਦੇ ਦੇ ਸਵਾਸ ਵੀ ਵਰਤਮਾਨ ਰਹਿਣਗੇ। ਸਰੀਰ ਵੀ ਵਰਤਮਾਨ ਵਿੱਚ ਹੈ, ਸਵਾਸ ਵੀ ਵਰਤਮਾਨ ਵਿੱਚ ਨੇ, ਪਰ ਦੁੱਖ ਇਸ ਚੀਜ਼ ਦਾ, ਮਨ ਵਰਤਮਾਨ ਵਿੱਚ ਨਹੀਂ ਰਹਿੰਦਾ। ਮਨ ਇੱਥੇ ਕਦੀ ਨਹੀਂ ਟਿਕਦਾ। ਸਰੀਰ ਤੇ ਸਵਾਸ ਵਰਤਮਾਨ ਵਿੱਚ ਰਹਿਣਗੇ, ਮਨ ਜਾਂ ਤਾਂ ਘਰ ਨੂੰ ਚਲਾ ਜਾਏਗਾ ਜਾਂ ਆਉਣ ਵਾਲੇ ਨੂੰ ਸੋਚੇਗਾ। ਜਿਸ ਦਿਨ ਤੇਰਾ ਸਰੀਰ, ਸਵਾਸ ਤੇ ਮਨ ਤਿੰਨੇ ਵਰਤਮਾਨ ਵਿੱਚ ਆ ਜਾਏ, ਉਦਨ ਇਕਾਗਰਤਾ ਹੈ। ਜਿੱਦਣ ਇਕਾਗਰਤਾ ਆ ਗਈ ਉਦਨ ਸ਼ਬਦ ਦਾ ਰਸ ਹੈ, ਜਿੱਦਣ ਰਸ ਆਇਆ ਉਦਨ ਗੁਰਮੁਖ ਹੈ, ਜਿੱਦਣ ਗੁਰਮੁਖ ਬਣਿਆ ਉਦਨ ਕਹਿੰਦੇ ਨੇ ਕਿ ਉਹ ਗੁਰਮੁਖ ਜਿਹੜਾ ਵਰਤਮਾਨ ਵਿੱਚ ਵਰਤਦਾ ਉਹ ਵਰਤਮਾਨ ਵਿੱਚ ਰਹਿੰਦਾ ਹੈ। ਹੋਵਣ ਹਾਰ ਸੋਈ ਪਰਵਾਣਾ, ਜੋ ਰੱਬ ਕਰਦਾ ਹੈ ਉਹਨੂੰ ਕਬੂਲ ਕਰਦਾ ਹੈ ਤੇ ਅਰਦਾਸ ਕਰੀਏ। ਜੇ ਪਾਠ ਕਰਨਾ ਤੇ ਮੈਂ ਪਾਠ ਹੀ ਕਰਾਂ, ਪਾਠ ਕਰਦਿਆਂ ਮੈਂ ਕਿਤੇ ਦੁਕਾਨ ਨਾ ਖੋਲੀ ਬੈਠਾ ਹੋਵਾਂ। ਜੇ ਮੈਂ ਸਿਮਰਨ ਕਰਨਾ ਤੇ ਸਿਮਰਨ ਹੀ ਕਰਾਂ, ਸਿਮਰਨ ਕਰਦਿਆਂ ਮੈਂ ਦੁਸ਼ਮਣਾਂ ਦਾ ਬੁਰਾ ਨਾ ਮੰਗੀ ਜਾਵਾਂ। ਜੇ ਮੈਂ ਗੁਰੂ ਕੀ ਸੇਵਾ ਕਰਨਾ ਤੇ ਸੇਵਾ ਹੀ ਕਰਾਂ। ਇਹ ਕਾਰਨ ਇਸ ਤੁਕ ਨੂੰ ਬੜੀ ਵਾਰੀ ਪੜ੍ਹਨੇ ਹਾਂ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਸੇਵਾ ਤਾਂ ਆਪਾਂ ਫਿਜ਼ੀਕਲ ਹੱਥਾਂ ਨਾਲ ਕਰਨੇ ਪਏ ਆ, ਤੇ ਚਿੱਤ ਲਾਉਣ ਦਾ ਮਤਲਬ ਕੀ ਹੈ? ਸੇਵਾ ਭਾਂਡੇ ਮਾਂਜਨੇ ਆ, ਝਾੜੂ ਲਾਉਂਦੇ ਆ, ਬਰਤਨ ਸਾਫ ਕਰਨੇ ਆ, ਲੰਗਰ ਪਕਾਉਂਦੇ ਆ, ਸੇਵਾ ਫਿਜ਼ੀਕਲ ਹੋ ਰਹੀ ਹੈ, ਤੇ ਚਿੱਤ ਲਾਉਣ ਦਾ ਮਤਲਬ ਕੀ ਕਿ ਭਾਂਡੇ ਚਿੱਤ ਲਾ ਕੇ ਮਾਂਜ? ਭਾਂਡੇ ਤੂੰ ਫੁਲਕੇ ਜਿਹੜੇ ਨੇ ਚਿੱਤ ਲਾ ਕੇ ਪਕਾ। ਮੈਂ ਕਹਿੰਦਾ ਚਿੱਤ ਲਾਣਾ ਵਰਤਮਾਨ ਸੀ, ਤੂੰ ਭਾਂਡੇ ਗੁਰਦੁਆਰੇ ਮਾਂਜਦਾ ਹੋਵੇਂ ਤੇ ਕਿਤੇ ਲੋਕਾਂ ਦਾ ਬੁਰਾ ਬਾਹਰ ਨਾ ਸੋਚੀ ਜਾਈ। ਰੱਬ ਮਿਹਰ ਕਰੇ ਜਿੰਨਾ ਹੱਥਾਂ ਨਾਲ ਭਾਂਡੇ ਪੜੇ ਨੇ ਉਸ ਸਰੀਰ ਦਾ ਚਿੱਤ ਵੀ ਵਰਤਮਾਨ ਵਿੱਚ ਦੇਖ ਕੇ ਬਾਣੀ ਪੜਦਾ ਹੋ, ਵਰਤਮਾਨ ਵਿੱਚ ਰਹਿ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਕਵਿਤਾ ਨਾਲ ਆਪਾਂ ਸੰਪੂਰਨਤਾ ਕਰਨੀ ਹੈ। ਮੈਂ ਚਾਰੇ ਗੱਲਾਂ ਸੰਖੇਪ ਜੀਆਂ ਟੱਚ ਕੀਤੀਆਂ ਨੇ। ਗੁਰੂ ਅੰਗਦ ਸਾਹਿਬ ਤੋਂ ਸ਼ਬਦ ਦਾ ਪ੍ਰਕਾਸ਼ ਗੁਰੂ ਨਾਨਕ ਦੀ ਇੱਕ ਪੌੜੀ ਨੇ ਅੰਦਰ ਨੂੰ ਲਹਿਣੇ ਤੋਂ ਅੰਗਦ ਤੱਕ ਲਿਆ ਪਹੁੰਚਾਇਆ ਹੈ। ਗੁਰੂ ਅੰਗਦ ਸਾਹਿਬ ਬਣੇ ਨੇ, ਇਸ ਸ਼ਬਦ ਦੇ ਪ੍ਰਕਾਸ਼ ਨੇ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਰਹਿਮਤ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਵਰੂਪ ਦੇ ਦਿੱਤਾ। ਇਸ ਬਾਣੀ ਨੇ ਸਾਨੂੰ ਕੁਰਬਾਨੀ ਕਰਨ ਦੀ ਜਾਚ ਦਿੱਤੀ, ਗੁਰਬਾਣੀ ਨੇ ਹੀ ਉਹਨਾਂ ਦੇ ਅੰਦਰ ਨੂੰ ਅਡੋਲਤਾ ਦਿੱਤੀ। ਤੇ ਜੇ ਸਮੇਂ ਦੀ ਗੱਲ ਕਰਨੀ ਆ ਤੇ ਮੈਂ ਕਹਿੰਦਾ ਇੱਕ ਹਫ਼ਤਾ ਹੀ ਪੜ੍ਹ ਲਈਏ। ਬਾਰਾਂ ਮਾਹ ਤੇ ਤੁਸੀਂ ਸਾਰੇ ਪੜ੍ਹਦੇ ਹੋ ਨਾ, ਤੁਸੀਂ ਕਹਿਣਾ ਵੀ ਇਹ ਤੇ ਸਾਰੇ ਅਸੀਂ ਬੜੀ ਵਾਰੀ ਬਾਰਾਂ ਮਾਹ ਸੁਣਿਆ, ਮਾਝ ਤੇ ਤੁਖਾਰੀ ਸੱਤ ਵਾਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਸਾਲ ਦੀ ਗੱਲ ਨਾ ਕਰੋ, ਸੱਤਾਂ ਦਿਨਾਂ ਦੀ ਗੱਲ ਕਰੋ। ਗੁਰੂ ਗ੍ਰੰਥ ਸਾਹਿਬ ਨੇ ਐਤਵਾਰ ਤੋਂ ਸ਼ੁਰੂ ਕੀਤੇ ਆ ਵਾਰ, ਕਹਿਣ ਲੱਗੇ ਆਦਿਤ ਕਰੈ ਭਗਤ ਆਰੰਭ। ਕਿਤੇ ਇੱਕ ਇੱਕ ਵਾਰ ਵਾਲੇ ਦਿਨ ਵੀ ਤੂੰ ਵਰਤਮਾਨ ਵਿੱਚ ਵਰਤ। ਐਤਵਾਰ ਵਾਲੇ ਦਿਨ ਤੈਨੂੰ ਭਗਤੀ ਕਰਨ ਦੀ ਜਾਂਚ ਆ ਜਾਏ। ਕਾਇਆ ਮੰਦਰ ਮਨਸਾ ਥੰਭ, ਤੇਰੇ ਅੰਦਰ ਜਿਹੜਾ ਮਨਕ ਹੈ ਉਹ ਕਾਇਆ ਲਈ ਇੱਕ ਥੰਭ ਦਾ ਕੰਮ ਕਰਦਾ ਹੈ, ਅੰਦਰ ਨੂੰ ਅਡੋਲਤਾ ਦੇ ਸਕਦਾ ਹੈ। ਤੇ ਚੇਤੇ ਰੱਖੀ ਇਸ ਕਾਇਆ ਦੇ ਮੰਦਰ ਵਿੱਚ ਜਿਹੜਾ ਥੰਮ ਹੈ ਜਾਂ ਮਨਕ ਹੈ ਉਹਦੇ ਵਿੱਚੋਂ ਰੱਬ ਮਿਹਰ ਕਰੇ ਕਿਤੇ ਮਲੀਨ ਫੁਰਨੇ ਨਾ ਉੱਠਣ। ਐਤਵਾਰ ਫੁਰਨਿਆਂ ਤੇ ਕਾਬੂ ਪਾਉਣ ਦੀ ਜਾਚ ਸਿੱਖ ਲੈ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ, ਸੋਮਵਾਰ ਸੱਤ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਵੀ ਖਰੈ। ਸੋਮਵਾਰ ਨੂੰ ਸੱਜਣਾ ਕਿਤੇ ਅੰਮ੍ਰਿਤ ਦੀਆਂ ਬੂੰਦਾਂ ਚੱਖਣ ਦੀ ਜਾਂਚ ਸਿੱਖ ਲੈ। ਮੰਗਲਵਾਰ ਆਇਆ, ਮੰਗਲਵਾਰੇ ਲੇ ਮਖੀਤ, ਉਹ ਲੋਕਾਂ ਦੇ ਅੰਦਰ ਤਾਂ ਤੂੰ ਦੇਖਣਾ ਹੈ। ਰੱਬ ਮਿਹਰ ਕਰੇ ਕਿ ਲੋਕਾਂ ਦੇ ਮਨ ਦੀ ਰਾਖੀ ਕਰਨੇ ਆ, ਆਪਣੇ ਮਨ ਦੀ ਰਾਖੀ ਕੁਟਾਵਾਂ ਟਾਵਾਂ ਕਰਦਾ। ਸਾਨੂੰ ਲੋਕਾਂ ਦਾ ਪਤਾ ਵੀ ਇਹ ਬੰਦਾ ਕਿੱਥੇ ਖਲੋਤਾ ਹੈ। ਤੇ ਸਤਿਗੁਰੂ ਨੇ ਕਿਹਾ ਰਖਵਾ ਲਿਆ, ਪਹਿਲਾਂ ਆਪਣੇ ਦਿਲ ਦੀ ਦਰਵਾਨੀ ਕਰਿਆ ਕਰ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਸਾਹਿਬ ਨੇ ਕਿਹਾ ਮੰਗਲਵਾਰੇ ਲੇ ਮਕੀਤ, ਪੰਜ ਚੋਰ ਕੀ ਜਾਣਾ ਰੀਤ। ਮੰਗਲਵਾਰ ਕਿਲਾ ਬਣਾ ਕੇ ਪੰਜਾਂ ਚੋਰਾਂ ਨੂੰ ਜਿੱਤਣ ਦੀ ਜਾਚ ਸਿੱਖ। ਬੁੱਧਵਾਰ ਆਇਆ, ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲੁਕ ਮੈਂ ਹਰਕਾ ਬਾਤ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਕਹਿਣ ਲੱਗੇ ਥਾਵਰ ਸਿਰ ਕਰ ਰਾਖਾ ਸੋਏ, ਜੇ ਤੂੰ ਅੰਦਰ ਨੂੰ ਟਿਕਾਣਾ ਹੈ ਤੇ ਸ਼ਨਿਚਰ ਵਾਰ ਪਹੁੰਚਣ ਤੋਂ ਪਹਿਲਾਂ ਸ਼ੁੱਕਰਵਾਰ ਵਾਲੇ ਦੇ ਇੱਕ ਗੱਲ ਸਿੱਖ ਲਈ। ਸੁਕ੍ਰਿਤ ਸਹਾਰੈ ਸੋ ਇਹ ਵਰਤ ਚੜੈ, ਅੰਤਿਨ ਆਪ ਆਪ ਸਿਉਂ ਲੜੈ। ਤੇ ਜਦੋਂ ਸ਼ਨਿਚਰ ਆਉਣਾ, ਥਾਵਰ ਸਿਰ ਕਰ ਰਾਖਾ ਸੋਏ, ਜੋਤ ਦੀ ਵਤੀ ਘੱਟ ਮੈਂ ਜੋਏ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਨਾਉਣ ਵਾਲਿਆ ਐਤਵਾਰ ਤੋਂ ਸ਼ਨਿਚਰਵਾਰ ਸੱਤ ਦਿਨ ਹੀ ਕਮਾ ਲੈ, ਤੇਰੇ ਅੰਦਰ ਨਾਮ ਦੀ ਜੋਤ ਬਲ ਜਾਵੇ। ਸਮੇਂ ਦੀ ਕਦਰ ਕਰੇ। ਭਾਈ ਸਾਹਿਬ ਨੇ ਇੱਕੋ ਗੱਲ ਕਹੀ, ਕੱਲ ਚੁੱਕੀ ਹੈ ਬੀਤ, ਲੰਘ ਗਿਆ ਪਿਛਲਾ ਸਾਲ। ਤੇ ਗੁਰੂ ਕੇ ਸਿੱਖੋ, ਅਸੀਂ ਤਾਂ ਸਿਰਫ ਇੱਕ ਪੱਖ ਰੱਖਿਆ ਵੀ ਸਿਰਫ ਆ ਗਿਆ ਸਾਲ, ਆ ਨਹੀਂ ਗਿਆ, ਉਹ ਗਿਆ। ਆ ਸ਼ਬਦ ਬੜਾ ਸੋਹਣਾ, ਆ ਗਿਆ, ਜਿਹੜਾ ਆ ਗਿਆ ਨਾ, ਬਸ ਇਹ ਹੁਣ ਆ ਕੱਲਾ ਸ਼ਬਦ ਤੇ ਅਗਾਂਹ ਗਿਆ, ਤਾਂ ਹੀ ਦੋ ਸ਼ਬਦਾਂ ਨਾਲ ਬਣਿਆ ਆ ਗਿਆ। ਤੇ ਉਹ ਨਾਲ ਕਹਿੰਦੇ ਨੇ ਜਿਹੜਾ ਆ ਇਹ ਗਿਆ, ਜਿਹੜਾ ਸਵਾਸ ਆਇਆ ਉਹ ਜਾਣਾ ਹੀ ਹੈ ਨਾ। ਹਜ਼ੂਰ ਨੇ ਜਿੱਥੇ ਕਿਹਾ ਵਰਤਮਾਨ ਵਿੱਚ ਵਰਤ, ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭੜਕ ਅਜੇ ਹੈ ਦੂਰ ਵਿੱਚ ਨੀ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ। ਵਰਤਮਾਨ ਕਿਹੜਾ ਸੋਚਦਾ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਕਤ ਗਵਾਈ। ਉਹ ਸੰਭਲ ਸੰਭਾਲ ਇਸ ਅੱਜ ਨੂੰ ਵਰਤਮਾਨ ਨੂੰ, ਉਹ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਤਿਆਂ ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦਿਆਂ। ਵਰਤਮਾਨ ਨੂੰ ਨਾਮ ਵਿੱਚ ਰਚ ਲੈ, ਸਿਮਰਨ ਵਿੱਚ ਰਚ ਲੈ, ਤੇ ਵਰਤਮਾਨ ਕਿੰਨਾ ਕੁ ਵੇ। ਅਸੀਂ ਕਹਾਂਗੇ ਵਰਤਮਾਨ ਦਿਨ, ਗੁਰਮੁਖੋ ਦਿਨ ਕੋਈ ਨਹੀਂ, ਜੇ ਵਰਤਮਾਨ ਇੱਕ ਸਾਹ ਹੁੰਦਾ ਹੈ। ਐਵੇਂ ਸੋਚੀ ਬੈਠੇ ਹਾਂ ਵਰਤਮਾਨ ਦਿਨ ਕਿਹੜਾ ਕਹਿੰਦਾ ਦਿਨ, ਇੱਕ ਸਾਹ ਹੀ ਵਰਤਮਾਨ ਹੈ। ਮੈਂ ਕਹਿੰਦਾ ਇੱਕ ਸਾਹ ਨੂੰ ਸਾਂਭਣ ਦੀ ਜਾਚ ਸਿੱਖ ਲੈ, ਤੈਨੂੰ ਸਾਰੀ ਜ਼ਿੰਦਗੀ ਸਾਂਭਣ ਦੀ ਜਾਚ ਆ ਜਾਏ। ਵਾਹਿਗੁਰੂ ਮਿਹਰ ਕਰੇ। ਜੇ ਸਾਲ ਦੀ ਗੱਲ ਕਰਨੇ ਆ ਤੇ ਸਾਡਾ ਹਰ ਸਵਾਸ ਗੁਰੂ ਕੀ ਯਾਦ ਵਿੱਚ ਬਤੀਤ ਹੋਵੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਲਾਲ ਦੇ ਕੇ ਸਾਨੂੰ ਦਸਤਾਰ ਦਿੱਤੀ, ਸਾਨੂੰ ਕਕਾਰ ਦਿੱਤੇ, ਸਾਨੂੰ ਅੰਮ੍ਰਿਤ ਦਿੱਤਾ, ਜਿਨ੍ਹਾਂ ਗੁਰਸਿੱਖਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ। ਮੈਂ ਕਹਿੰਦਾ ਜਕਾਰੇ ਬੜੇ ਛੱਡੇ ਹੋਣੇ ਨੇ, ਅੱਖਾਂ ਬੜੀਆਂ ਭਰੀਆਂ ਹੋਣੀਆਂ ਨੇ, ਤੇ ਮੈਂ ਅੱਜ ਫਿਰ ਬੇਨਤੀ ਕਰਨੀ ਚਾਹੁੰਦਾ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਵਾਰਸੋ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਵਾਰਸੋ, ਉਹਨਾਂ ਸ਼ਹੀਦ ਹੁੰਦਿਆਂ ਕਿਹਾ ਸੀ ਕਿ ਇਸ ਥਾਂ ਤੇ ਅਸੀਂ ਆਪਣਾ ਸਿਰ ਰੱਖ ਚੱਲੇ ਹਾਂ, ਪਰ ਸਾਡੇ ਆਉਣ ਵਾਲੀਆਂ ਔਲਾਦ, ਆਉਣ ਵਾਲੀਆਂ ਪੀੜ੍ਹੀਆਂ ਇੱਥੇ ਰਾਜ ਕਰਨਗੀਆਂ ਸਾਡੇ ਸੀਸ ਉੱਤੇ ਬੈਠ ਕੇ। ਮੈਂ ਕਹਿੰਦਾ ਆਪਣਾ ਸੀਸ ਦੇਖ ਕੇ ਸਾਨੂੰ ਰਾਜ ਭਾਗ ਦਿੱਤੇ, ਉਹਨਾਂ ਦੀ ਸੀਸ ਦੀ ਕਦਰ ਜਾਣ ਕੇ ਅੰਮ੍ਰਿਤ ਦੀ ਦਾਤ ਲੈ ਕੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ ਵਿੱਚ ਜੁੜ ਜਾਈ। ਗੁਰਸਿੱਖੋ, ਦੂਸਰੀ ਬੇਨਤੀ ਮੈਂ ਇੱਕ ਹੋਰ ਜ਼ਰੂਰ ਕਰਨੀ ਚਾਹੁੰਦਾ ਵਾਂ ਕਿ ਜੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਆਪਣੇ ਅੰਦਰੋਂ ਦਿਲੋਂ ਜੁੜਨਾ ਹੈ, ਉਹ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਅੱਜ ਤੋਂ ਹੁਣ 4 ਸਾਲ ਪਏ ਬਾਅਦ 5, 6, 7 ਤੇ 8 ਜੇ ਜਿੰਦੇ ਰਹਿ, 2008 ਨੂੰ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਪੁਰਬ ਆਉਣਾ ਤੇ ਅੱਜ ਇੱਕ ਪ੍ਰਣ ਕਰੋ, 4 ਸਾਲ ਵਿੱਚ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਬਾਣੀ ਸਿੱਖ ਸਕਦਾ ਜੇ ਉਹਦੇ ਅੰਦਰ ਭਾਵਨਾ ਹੋਵੇ। ਭਾਵਨਾ ਵਾਲੇ ਮੈਂ ਕਹਿੰਦਾ ਅੱਧ ਹੋ ਗਈ, 7 ਸਾਲ ਦਾ ਬਾਪੂ ਆਇਆ, ਲੋਕਾਂ ਕਿਹਾ ਘਰ ਬਹਿ, ਇਹ ਉਮਰ ਤੇਰੀ ਗਾਗਰ ਚ ਹੁੰਦੀ ਨਹੀਂ, 12 ਸਾਲ ਗਾਗਰ ਚ ਹੋ ਕੇ 22 ਸਾਲ ਗੁਰਤਾ ਗੱਦੀ ਤੇ ਬਹਿ ਕੇ ਸਿੱਖੀ ਦੀ ਅਗਵਾਈ ਕਰਕੇ ਜਾਏ। 4 ਸਾਲ ਸਾਡੇ ਕੋਲ ਨੇ, ਇੱਕ ਇੱਕ ਦਿਨ ਵਿੱਚ ਇੱਕ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਅਰਥਾਂ ਸਮੇਤ ਆਪਾਂ ਉਹਨੂੰ ਪੜ੍ਹੀਏ ਤੇ ਯਤਨ ਕਰੀਏ, ਜੇ ਇੱਕ ਇੱਕ ਅੰਗ 5-5 ਵਾਰੀ ਸ਼ੁੱਧ ਪੜਿਆ ਜਾਏ ਤੇ ਗੁਰੂ ਕੇ ਸਿੱਖੋ, ਅੱਜ ਤੋਂ 4 ਸਾਲਾਂ ਬਾਅਦ ਜੇ ਰੱਬ ਜ਼ਿੰਦਗੀ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ 300 ਸਾਲਾ ਗੁਰਗੱਦੀ ਪੁਰ ਮਨਾਵਾਂਗੇ, ਤੇ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜੇ ਸੱਚੇ ਪਾਤਸ਼ਾਹ ਜਿਸ ਨੂੰ ਕਹਿ ਕੇ ਗਏ ਸੋ ਕਿ ਗੁਰੂ ਮਾਨਿਓ ਗ੍ਰੰਥ, ਮੈਂ ਕੱਲਾ ਜ਼ਬਾਨੀ ਨਹੀਂ ਮੰਨਿਆ, ਮੈਂ ਆਪਣੇ ਮਨ ਨੂੰ ਵੀ ਮਨਾ ਲਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸਾਧ ਸੰਗਤ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬੜੇ ਟੇਕੇ ਆਪ ਜੀ ਨੇ ਸੁਣਿਆ ਹੈ, ਗੁਰਮੁਖ ਵੀਰਾਂ ਨੇ ਹੁਕਮ ਕੀਤਾ ਸੀ ਕਿ ਭਾਵੇਂ ਉੱਥੇ ਦਿਨ ਇਹ ਮੇਨ ਮਨਾਉਂਦੇ ਸਨ 31 ਦਸੰਬਰ ਦਾ, ਪਰ ਇਹਨਾਂ ਵੀਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪ ਸੰਗਤ ਦੇ ਦਰਸ਼ਨ ਦੀਦਾਰ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

I'm gonna make you mine.

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

मन से मेरा भाई, मन से मेरा भाई।

ਸਿੰਘਾਂ ਸਰਦਾਰਾਂ ਨੇ ਅਬਦਾਲੀ ਤੇ ਇਹੋ ਜਿਹਾ ਹਮਲਾ ਕੀਤਾ ਕਿ ਅਬਦਾਲੀ ਦੀਆਂ ਫੌਜਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਸਿੰਘਾਂ ਨੇ ਵਾਢੀ ਪਾ ਲਈ, ਅਬਦਾਲੀ ਆਪਣੀ ਜਾਨ ਬਚਾ ਕੇ ਜ਼ੁਲਮ ਪਾਰ ਹੋ ਗਿਆ ਤੇ ਪੱਕੀਆਂ ਪਕਾਈਆਂ ਦੇਗਾਂ ਸਿੰਘਾਂ ਦੇ ਹੱਥ ਆ ਗਈਆਂ। ਸਿੰਘਾਂ ਨੇ ਫੇਰੀਆਂ ਕਿਰਪਾਨਾਂ ਤੇ 16,000 ਲੜਕੀ ਛਡਾ ਕੇ ਇਕੱਠਿਆਂ ਨੇ ਭੋਜਨ ਛਕਿਆ। ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸਿੰਘਾਂ ਦੀ ਡਿਊਟੀ ਲਾ ਦਿੱਤੀ ਕਿ ਬੀਬੀਆਂ ਨੂੰ ਆਪੋ ਆਪਣੇ ਘਰ ਪਹੁੰਚਾਇਆ ਜਾਵੇ। ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਕੁਝ ਲੜਕੀਆਂ ਨੂੰ ਘਰ ਛੱਡਦਾ ਹੋਇਆ ਇੱਕ ਪੰਡਤਾਂ ਦੀ ਲੜਕੀ ਉਰਮਲਾ ਦੇਵੀ ਨਾਂ ਦੀ ਕੁੜੀ ਨੂੰ ਘਰ ਛੱਡਣ ਵਾਸਤੇ ਗਏ। ਜਦੋਂ ਸਰਦਾਰ ਛੱਡ ਕੇ ਉਹ ਲੜਕੀ ਨੂੰ ਵਾਪਸ ਮੁੜਨ ਲੱਗਿਆ, ਸਰਦਾਰ ਨੇ ਆਪਣੀ ਜੇਬ ਦੇ ਵਿੱਚੋਂ ਕੱਢਿਆ ਰੁਪਈਆ, ਲੜਕੀ ਦੇ ਰੱਖ ਕੇ ਤਲੀ ਦੇ ਉੱਤੇ ਵਾਪਸ ਮੁੜਿਆ ਤਾਂ ਕੁੜੀ ਨੇ ਸਰਦਾਰ ਦੇ ਘੋੜੇ ਦੀਆਂ ਬਾਗਾਂ ਫੜ ਲਈਆਂ ਤੇ ਆਪਣੇ ਵੱਲੋਂ ਸਰਦਾਰ ਦਾ ਨਾਂ ਇਉਂ ਪੁੱਛਦੀ ਹੈ ਬਈ।

0: ਜਿਹੜੀ ਪਰਉਪਕਾਰੀ ਖਾਲਸੇ ਦਾ ਇਤਿਹਾਸ ਲਓ ਦਿਓ ਆ ਗਿਆ ਗੁਰਬਖਸ਼ ਸਿੰਘ ਅਲਬੇਲਾ ਪਿੰਡ ਬੋਜਰਾਜਗੜ੍ਹ ਜ਼ਿਲ੍ਹਾ ਬਠਿੰਡਾ ਜਗਵੀਰ ਸਿੰਘ ਜੋਗੀ ਜਲਾਲਾਬਾਦੀ ਕਮਲਜੀਤ ਸਿੰਘ ਕੋਮਲ ਤੇ ਰਜਿੰਦਰ ਸਿੰਘ ਰਾਜਨ ਬਿੱਲਾ ਆਪਣੇ ਜੱਥੇ ਸਮੇਤ ਖੇਵਾਂ ਦੇ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਸਿੰਘਾਂ ਨੇ ਇੰਨੀ ਤਕਰੀਰ ਸੁਣੀ ਤੇ ਅਬਦਾਲੀ ਦਾ ਨਾਂ ਸੁਣ ਕੇ ਸਿੰਘਾਂ ਨੂੰ ਲੜਾਈ ਦਾ ਚਾਅ ਚੜ ਗਿਆ। ਘੋੜਿਆਂ ਦੇ ਉੱਤੇ ਸਿੰਘਾਂ ਨੇ ਕਾਠੀਆਂ ਪਾਈਆਂ ਤੇ ਇੱਕ ਪਰਉਪਕਾਰ ਕਰਨ ਚੱਲੇ। ਕਿਸੇ ਰਾਇਟਰ ਨੇ ਲਿਖਿਆ ਕਹਿੰਦਾ ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਦਿੱਤਾ। ਉਹ ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ, ਠੰਡੇ ਧਾਰ ਅੰਮ੍ਰਿਤ ਤੁਸੀਂ ਪਾਨ ਕੀਤਾ। ਇੱਕ ਰਾਇਟਰ ਨੇ ਕਿਹਾ ਕਹਿੰਦਾ ਜ਼ੁਲਮ ਸਿਤਮ ਦੀਆਂ ਸੱਚਿਆ ਇਸ਼ਕ ਵਾਜਾ, ਉਹ ਤੇਗਾਂ ਖੁੰਡੀਆਂ ਕਰਨੀਆਂ ਜਾਣਦਾ ਏ, ਤਾਈਓ ਝੁਕਦਾ ਨਹੀਂ ਤੂੰ ਕਿਸੇ ਅੱਗੇ, ਸਿਰ ਤੇ ਰੰਬੀਆਂ ਜਰਨੀਆਂ ਜਾਣਦਾ ਏ, ਜੋਤਾਂ ਅਣਖਦੀਆਂ ਜਦੋਂ ਵੀ ਹੋਣ ਖਾਲੀ, ਪਾ ਕੇ ਚਰਬੀਆਂ ਭਰਨੀਆਂ ਜਾਣਦਾ ਏ, ਅੜਕ ਵਰਗੇ ਐਵੇਂ ਨੀ ਰਾਹ ਦਿੰਦੇ ਤੂੰ ਖੂਨੀ ਨਦੀਆਂ ਤਰਨੀਆਂ
1: ਜਾਣਦਾ ਏ।
0: ਸਰਦਾਰਾਂ ਨੇ ਘੋੜਿਆਂ ਦੇ ਉੱਤੇ ਹੋ ਕੇ ਸਵਾਰ, ਚਾਰਾਂ ਪਾਸਿਆਂ ਦੇ ਉੱਤੋਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ, ਅਬਦਾਲੀ ਦੇ ਉੱਤੇ ਟੁੱਟ ਕੇ ਹੇ ਇਉਂ ਪੈਂਦੇ ਰਹੀ।

ਕਾਬਲ ਵੱਲ ਨੂੰ ਮੁੜਦਾ ਹੋਇਆ ਅਬਦਾਲੀ ਜੇਤੂ ਫੌਜਾਂ ਦੇ ਨਾਲ ਜੇਲਮ ਦੇ ਕੰਢੇ ਜਸ਼ਨ ਮਨਾਉਣ ਲੱਗਿਆ ਤੇ ਉਹ ਲੜਕੀਆਂ ਰੋ ਰੋ ਦੁਹਾਈਆਂ ਪਾ ਰਹੀ ਹੈ। ਕੋਲ ਦੀ ਇੱਕ ਬਜ਼ੁਰਗ ਲੰਘ ਰਹੀ ਹੈ ਜਿਸ ਦਾ ਨਾਮ ਇਤਿਹਾਸ ਵਾਲੇ ਨੇ ਜਸਪਤ ਰਾਏ ਕਿਹਾ। ਇਹ ਬਜ਼ੁਰਗ ਬਾਬਾ ਪਿੰਡਾਂ ਦੇ ਵਿੱਚੋਂ ਡਾਲੀ ਇਕੱਠੀ ਕਰਕੇ ਉਸ ਮੌਕੇ ਦੇ ਬਾਗੀ ਸਿੰਘਾਂ ਨੂੰ ਜੰਗਲਾਂ ਵਿੱਚ ਪ੍ਰਸ਼ਾਦਾ ਛਕਾਇਆ ਕਰਦਾ ਸੀ। ਜਿੱਧਰੋਂ ਰੋਣ ਦੀ ਆਵਾਜ਼ ਆ ਰਹੀ ਸੀ ਬਾਬਾ ਉਸ ਪਾਸੇ ਨੂੰ ਹੋ ਤੁਰਿਆ, ਅਬਦਾਲੀ ਦੇ ਕੋਲੇ ਪਹੁੰਚੇ। ਅਬਦਾਲੀ ਨੂੰ ਜਾ ਕੇ ਕਿਹਾ, ਬਾਦਸ਼ਾਹ ਇਹ ਲੜਕੀਆਂ ਨੂੰ ਰੋਣੋਂ ਚੁੱਪ ਕਰਾਇਆ ਜਾਵੇ, ਨਾ ਕਿ ਨੇੜੇ ਜੰਗਲਾਂ ਦੇ ਵਿੱਚ ਸਿੰਘ ਰਹਿੰਦੀ ਹੈ, ਕਿਸੇ ਸਿੰਘ ਦੇ ਕੰਨ ਦੇ ਵਿੱਚ ਆਵਾਜ਼ ਪੈ ਗਈ ਤੇ ਤੈਨੂੰ ਕਾਬਲ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਅਬਦਾਲੀ ਨੇ ਕਿਹਾ, ਬਾਬਾ ਇਹ ਲੜਕੀਆਂ ਮੈਥੋਂ ਰੋਣੋਂ ਬੰਦ ਨਹੀਂ ਹੋਈਆਂ। ਤਾਂ ਬਾਬੇ ਨੇ ਕਿਹਾ, ਮੈਂ ਚੁੱਪ ਕਰਾ ਸਕਦਾ, ਲਾ ਕੇ ਬਹਾਨਾ। ਬਾਬਾ ਲੜਕੀਆਂ ਦੇ ਕੋਲੇ ਪਹੁੰਚੇ, ਦੇਖ ਕੇ ਲੜਕੀਆਂ ਦੀਆਂ ਤਾਹਾਂ ਨਿਕਲ ਗਈਆਂ। ਆਪਣੇ ਡਾਲੀ ਵਾਲੇ ਬਾਬੇ ਨੂੰ ਪਛਾਣ ਲਿਆ ਤੇ ਬਾਬੇ ਨੂੰ ਖਾਲਸੇ ਪੰਥ ਦੇ ਤਾਨੇ ਇਉਂ ਮਾਰਨ ਲੱਗੀਆਂ ਬਈ,

ਇੰਨੀਆਂ ਗੱਲਾਂ ਹੋਣ ਤੋਂ ਬਾਅਦ ਬਾਬਾ ਉਹ ਲੜਕੀਆਂ ਨੂੰ ਚੁੱਪ ਕਰਾ ਕੇ ਡਾਲੀ ਲੈ ਕੇ ਜੰਗਲਾਂ ਵੱਲ ਨੂੰ ਹੋ ਤੁਰਿਆ। ਅੱਗੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਕਮਾਨ ਦੇ ਹੇਠਾਂ ਚਾਰ ਜੱਥੇ ਵਿਸਰਾਮ ਕਰ ਰਹੇ। ਬਾਬਾ ਜੀ ਨੇ ਆਵਾਜ਼ ਮਾਰੀ ਹੈ, ਭਾਈ ਗੁਰੂ ਕਾ ਲੰਗਰ ਛਕ ਲਓ। ਸਿੰਘਾਂ ਨੇ ਪੰਗਤਾਂ ਬਣਾਈਆਂ ਤੇ ਬਾਬਾ ਜੀ ਗੁਰੂ ਕਾ ਲੰਗਰ ਵਰਤਾਉਣ ਲੱਗੇ ਤੇ ਨਾਲੇ ਬਾਬੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਦੇ ਪਰਨਾਲੇ ਚੱਲ ਰਹੇ। ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਨਿਗਾਹ ਬਾਬੇ ਦੀਆਂ ਅੱਖਾਂ ਤੇ ਪੈ ਗਈ ਹੈ। ਇਹ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਬਾਬਾ ਰੋ ਕਿਉਂ ਰਿਹਾ? ਸਰਦਾਰ ਨੇ ਜਾ ਕੇ ਬਾਬੇ ਦੀ ਬਾਂਹ ਫੜ ਲਈ ਤੇ ਬਾਬਾ ਜੀ ਨੂੰ ਰੋਣ ਦਾ ਕਾਰਨ ਪੁੱਛ ਰਿਹਾ। ਜੋਗ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਬਾ ਜੀ ਨੂੰ ਕਹਿ ਰਹੇ, ਜਗਵੀਰ ਸਿੰਘ ਜੋਗੀ ਜਲਾਲਾਬਾਦੀ, ਕਮਲਜੀਤ ਸਿੰਘ ਕੋਮਲ, ਰਜਿੰਦਰ ਸਿੰਘ ਰਾਜਨ ਇਉਂ ਬਿਆਨ ਕਰ ਰਹੇ ਬਈ।

Tu cartel,

Come on.

Oh, my God.

जग दीप प्यारे।

हो तो मैं हर दर्शन

ಮಹಾನುಭವ.

I'm gonna make it.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।